ਤਾਇਆ ਮਹਾਰਾਜ ਜਮਨ ਖਾਲਸਾ ਜਗਤ ਬਨਾਇਓ ਦੇਵ ਦੰਤ ਜਛਨ ਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰੂ ਸਮਜੀ ਹੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਗੁਨ ਸਿਵਕਨ ਕੋ ਸਭ ਗੁਣ ਸੁਖ ਦੀ ਆਓ ਸਤਰਨ ਕੋ ਪਲ ਮੋਹ ਬਦ ਕੀ ਆਓ ਘੜ ਘੜ ਕੇ ਅੰਤਰ ਕੀ ਜਾਣਤ ਭਰੇ ਭਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚ ਰਸ ਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ

ਰਜ ਸਿਹਤ ਯਕੀਨੀ ਉਤ ਪੁਜ ਖਾਨ ਬਾਹੁਰ ਰਚ ਦੀਨੀ ਕਹੁ ਫੂਲ ਰਾਜਾ ਹੋਇ ਬੈਠ ਕਹੁ ਸਿਮਟ ਪਿਓ ਸ਼ੰਕਰ ਕੈਠ ਸਿਗਰੀ ਸ੍ਰਿਸ਼ਟ ਦਿਖਾਇਆ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਿਆ ਗੁਰ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨਿਦਾਵੈ ਤਹੇ ਸੁਭਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੁਭਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਿਆਵੈ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਜਤ ਦੇਗ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖੇ ਆਪ ਵਾਹਿਗੁਰੂ ਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਪੰਥ ਖਾਲਸਾ ਜੀ ਅਨੁਬਖਸ਼ੋ ਜੀ, ਨਿਮਾਣਿਓ ਕੇ ਮਾਣ ਦੇ ਤਾਣਿਓ ਕੇ ਤਾਣ ਦੇ ਓਟਿਓ ਕੀ ਓਟ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਆਪ ਜੀਆਂ ਦੇ ਚੌਥੇ ਸਰੂਪ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ।

ਦਾ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਢਾਡੀ ਵਾਰਾਂ ਰਾਹੀਂ ਹਰ ਜਾਤ ਸਰਵਣ ਕਰਵਾਉਂਦਿਆਂ ਸੋ ਦਰ ਰਹਿ ਰਾਜ ਸਾਹਿਬ ਜੀਆਂ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ, ਖਾਲਿਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਅੰਦਰ ਕਰਦੇ ਸੇਵਕ ਗੁਰਪਾਲ ਕੌਰ ਵਾਲਾ ਬਲਦੇਵ ਸਿੰਘ ਦੀ ਤੰਦਰੁਸਤੀ, ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ, ਗੁਰਵੀਰ ਸਿੰਘ ਵੱਲੋਂ ਘਰ ਪਰਿਵਾਰ ਵਿੱਚ ਮੇਲ ਮਿਲਾਪ ਸੁੱਖ ਸ਼ਾਂਤੀ ਬਖਸ਼ਿਸ਼ ਕਰੋ ਅਰਦਾਸ ਬੇਨਤੀ ਕਰਵਾਉਂਦੇ ਹਨ। ਅਮਿਤੋਜ ਸਿੰਘ ਦੇ ਜੀਵਨ ਵਿੱਚ ਜੋ ਉਹ ਚਾਹੁੰਦਾ

ਪਰਨਮ ਸਿੰਘ ਗਰੇਵਾਲ ਵੱਲੋਂ ਆਪਣੇ ਹੋਣ ਵਾਲੇ ਬੱਚੇ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਸਰਬਜੀਤ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਸਭਨਾ ਦੀਆਂ ਭਾਵਨਾਵਾਂ ਇੱਛਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀ ਆ। ਮਨ ਦੀਆਂ ਭਾਵਨਾਵਾਂ ਚੜ੍ਹਦੀਆਂ ਕਲਾ ਦੇ ਸਹਿਤ ਗੁਰਮਤਿ ਅਨੁਸਾਰ ਪੂਰਨ ਕਰਨੀ ਆ। ਅੰਗ ਸੰਗ ਸਹਾਇਕ ਹੋਣਾ ਮਾਤਾ ਅਮਰਜੀਤ ਕੌਰ ਨੂੰ ਨਾਮ ਬਾਣੀ ਸੇਵਾ ਸਿਮਰਨ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਕਿਰਨਵੀਰ ਕੌਰ ਦੇ ਕਾਰਜ ਆਪ ਜੀ ਨੇ ਕਿਰਪਾ ਕਰਕੇ ਅੰਗ ਸੰਗ ਸਹਾਇਕ ਹੋ ਕਰਕੇ ਕਾਰਜ ਰਾਸ ਕਰਨੇ ਵਿਘਨਾਂ ਦਾ ਨਾਸ ਕਰਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦੇਖ ਸਜਾਉਂਦਾ ਹਜ਼ੂਰ ਬਾਣੀ ਪੜ੍ਹਦਾ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਭ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਹੋਵੇ ਜੋ ਸ਼ਕੇ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ। ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ। ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀਆਂ ਨੇ ਜੋ ਸਾਡੇ ਜੀਵਾਂ ਦੀ ਕਲਿਆਣ ਵਾਸਤੇ ਗੁਰਮਤਿ ਪੂਰਨੇ ਪਾਏ ਹਨ ਉਹਨਾਂ ਦੇ ਅਨੁਸਾਰ ਚੱਲ ਕੇ ਮਨੁੱਖਾ ਜਨਮ ਸਫਲ ਕਰਨ ਦੀ ਦਾਤ ਬਖ

ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਬੇਅੰਤ ਬੇਅੰਤ ਕਿਰਪਾ ਕਰਦਿਆਂ ਹੋਇਆ ਸੋਧਾ ਰਹਿ ਰਾਜ ਸਾਹਿਬ ਜੀਆਂ ਦੀ ਦਾਤ ਸੱਚਖੰਡ ਵਿੱਚ ਵਾਸਾਂ ਵਾਸਤੇ ਸੰਗਤਾਂ ਨੂੰ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 1638 ਬਿਕਰਮੀ ਭਾਦਰ ਸੁਦੀ ਤੀਜ 19 ਸਤੰਬਰ 1581 ਨੂੰ 1581 ਈਸਵੀ ਨੂੰ ਗੋਬਿੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ, ਜਿਹਦੇ ਬਾਬਤ ਭੱਟ ਸਾਹਿਬ ਕਹਿੰਦੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਜਲਨ ਭੱਟ ਜੀ ਕਹਿੰਦੇ ਬਿਆਸ ਦਰਿਆ ਦੇ ਕਿਨਾਰੇ 'ਤੇ ਗੋਬਿੰਦ ਦੀ ਪੁਰੀ ਵਰਗਾ, ਸੱਚਖੰਡ ਵਰਗਾ ਗੋਬਿੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਨੇ ਵਸਾਇਆ ਬਣਾਇਆ। ਉਸ ਗੋਬਿੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਸਾਰੀ ਉਮਰ 47 ਸਾਲ 16 ਦਿਨ ਦੀ ਹੈ, ਜਿਹਦੇ ਵਿੱਚੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ 6 ਸਾਲ 11 ਦਿਨ ਅਤੇ 11 ਮਹੀਨੇ ਅਤੇ 20 ਦਿਨ ਗੁਰਿਆਈ ਗੱਦੀ ਦੇ ਉੱਪਰ ਬਿਰਾਜਮਾਨ ਹੋ ਕਰਕੇ ਜੀਵਾਂ ਦੀ ਕਲਿਆਣ ਕੀਤੀ। ਐਸੇ ਦੀਨ ਦਿਆਲ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਜਿਸ ਨੂੰ ਸਮਰਪਿਤ ਹੀ ਅੱਜ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਹੁਣ ਬਹੁਤ ਹੀ ਸਤਿਕਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਸਤਨਾਮ ਸਿੰਘ ਜੀ, ਸ਼੍ਰੀ ਚਮਕੌਰ ਸਾਹਿਬ ਵਾਲੇ ਉਹਨਾਂ ਦਾ ਰਾਗੀ ਜਥਾ ਆਪ ਜੀਆਂ ਨੂੰ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਸਤਨਾਮ ਸਿੰਘ ਜੀ, ਸ਼੍ਰੀ ਚਮਕੌਰ ਸਾਹਿਬ ਵਾਲੇ ਉਹਨਾਂ ਦਾ ਰਾਗੀ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਆਰਤੀ ਆਰਤਾ ਰਸਪਿਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਇਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਜੋ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਸਾਰੇ ਦਿਨ ਦੇ ਦੀਵਾਨ ਸਤਿਗੁਰੂ ਮਹਾਰਾਜ ਜੀਆਂ ਦੇ ਜੋਤੀ ਜੋਤ ਸਮਾਉਣ ਗੁਰਪੁਰਬ ਨੂੰ ਸਮਰਪਿਤ ਹੀ ਚੱਲ ਰਹੇ ਹਨ। ਹੁਣ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਚੱਲ ਰਿਹਾ ਲੜੀਵਾਰ ਇਤਿਹਾਸ ਅਤੇ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਦੇ ਸੰਬੰਧ ਵਿੱਚ ਗੁਰਮਤਿ ਵਿਚਾਰਾਂ ਕਥਾ ਵਿਚਾਰਾਂ ਆਪ ਜੀਆਂ ਨੂੰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਜੁਗੋ ਜੁਗ ਅਟਲ ਚਵਰ ਤਖ ਦੇ ਮਾਲਕ ਹਲਤ ਪਲ ਦੇ ਰੱਖਿਅਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਮਾ ਮਹਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਅਤਿ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਵਡਭਾਗੇ ਹੋ ਜੋ ਸੰਧਿਆ ਦੇ ਸੁੰਦਰ ਦੀਵਾਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਆਪ ਜੀ ਨੇ ਅਲਾਹੀ ਬਾਣੀ ਰੱਬੀ ਬਾਣੀ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਅਲਾਹੀ ਬਾਣੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪ ਦੇ ਪਾਵਨ ਪਵਿੱਤਰ ਚਰਨਾਂ 'ਚ ਬਿਠਾ ਕੇ ਸਤਿਗੁਰੂ ਨੇ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸੋ ਜਿੱਥੇ ਆਪ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਭਰਦੇ ਹੋ, ਅੱਜ ਦਾ ਜੋ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਜੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਦੇ ਪਾਤਸ਼ਾਹ ਜੀ ਨੇ ਭਾਦੋਂ ਸੁਦੀ ਦੂਜ ਵਾਲੇ ਦਿਨ ਜੋ ਕੱਲ੍ਹ ਦਾ ਦਿਨ ਲੰਘਿਆ ਹੈ, ਸੰਨ 1581 ਈਸਵੀ ਨੂੰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਦਾਤ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਹੈ, ਉਸ ਤੋਂ ਅਗਲੇ ਦਿਨ ਅੱਜ ਦੇ ਦਿਨ ਭਾਦੋਂ ਸੁਦ ਦੀ ਤੀਸਰੀ ਦਿਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸ੍ਰੀ ਗੋਬਿੰਦਵਾਲ ਸਾਹਿਬ ਜੀ ਪਾਵਨ ਧਰਤੀ 'ਤੇ ਸਤਿਗੁਰਾਂ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਐਸੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਦੇ ਪਾਤਸ਼ਾਹ ਜੀ ਜੋ ਸੰਨ 1581 ਈਸਵੀ ਨੂੰ ਭਾਦੋਂ ਸੁਦ ਦੀ ਤੀਜ ਵਾਲੇ ਦਿਨ ਅੱਜ ਦੇ ਦਿਨ ਜੋਤੀ ਜੋਤ ਸਮਾਏ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਫਰਮਾਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਐਸੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦੇ ਨੇ ਆਪਣੀ ਜੋਤ ਨੂੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿੱਚ ਟਿਕਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਜੋਤ ਜੁਗਤ ਦੋਨੇ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾਏ ਹਨ। ਸਰੀਰ ਬਦਲੇ ਹੈ, ਜੋਤ ਉਹੀ ਹੈ, ਜੁਗਤ ਉਹੀ ਹੈ। ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਜੋ ਤੁਹਾ ਜੁਗਤ ਸਾਏ ਸਹਿਕਾਏ ਫਿਰ ਪਲਟੀਏ। ਸਰੀਰ ਬਦਲੇ ਆ, ਜੋਤ ਉਹੀ ਗੁਰੂ ਨਾਨਕ ਦੇਵ ਪਾਤਸ਼ਾਹ ਵਾਲੀ ਹੈ। ਜਿਤਨਾ ਭੱਟਾਂ ਨੇ ਸੋਈਆਂ ਵਿੱਚ ਜ਼ਿਕਰ ਕੀਤਾ, ਜੋਤ ਰੂਪ ਹਰਾਪ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਭੈ ਤਤ ਸੰ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅੰਮ੍ਰਿਤ ਸਤਿਗੁਰ ਥਿਰਥੀ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦੀਓ। ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹੀ ਜੋਤ ਗੁਰੂ ਨਾਨਕ ਪਾਤਸ਼ਾਹ ਵਾਲੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਟਿਕਾ ਕੇ ਅਤੇ ਆਪ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸੂਰਜ ਕਰਨ ਵਾਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਹਨ। ਐਸੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਤੇ ਰੋਮ ਰੋਮ ਕਰਕੇ ਨਮਸਕਾਰ ਹੈ, ਰੋਮ ਰੋਮ ਕਰਕੇ ਨਮਸਕਾਰ ਹੈ। ਸੋ ਸਤਿਗੁਰੂ ਕਿਰਪਾ ਕਰਨ ਕਾਰਨ ਐਸੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਜੀਵਾਂ ਦੇ ਕਲਿਆਣ ਕਰਨ ਹਿੱਤ ਅੰਮ੍ਰਿਤ ਸਰੋਵਰ ਦੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦਿੱਤੀ ਹੋਈ ਨਿਸ਼ਾਨਦੇਹੀ ਦੇ ਅਨੁਸਾਰ ਅੰਮ੍ਰਿਤ ਸਰੋਵਰ ਦੀ ਜੋ ਸਤਿਗੁਰਾਂ ਨੇ ਪ੍ਰਾਰੰਭਤਾ ਕੀਤੀ ਹੈ, ਜੋ ਇਤਿਹਾਸ ਦਾ ਪ੍ਰਕਰਨ ਚੱਲ ਰਿਹਾ ਇਹਦੇ ਵਿੱਚ ਵੀ ਜ਼ਿਕਰ ਆਏਗਾ, ਕਿਉਂਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੋਵਰ ਦੀ ਪ੍ਰਾਰੰਭਤਾ ਕੀਤੀ ਹੈ, ਖੁਦਾਈ ਕੀਤੀ ਹੈ, ਲੇਕਿਨ ਉਸ ਤੋਂ ਉਪਰੰਤ ਬਾਕੀ ਦੀ ਸੇਵਾ ਜਿਹੜੀ ਹੈ ਉਹ ਸਮਾਂ ਪਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਰੂਪ ਵਿੱਚ ਹੋਈ ਹੈ। ਸੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜੋ ਸਾਨੂੰ ਮਨੁੱਖਤਾ ਨੂੰ ਜੋ ਅੰਮ੍ਰਿਤ ਸਰੋਵਰ ਦੀ ਦਾਤ ਬਖਸ਼ਿਸ਼ ਕੀਤੀ, ਤੀਰਥ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਸ ਸਰੋਵਰ 'ਤੇ ਇਸ਼ਨਾਨ ਕਰਨ ਦੇ ਨਾਲ ਸਾਡੇ ਸਰੀਰਕ ਰੋਗ ਵੀ ਦੂਰ ਹੁੰਦੇ ਹਨ ਅਤੇ ਅੰਮ੍ਰਿਤਮਈ ਬਾਣੀ ਸੁਣਨ ਦੇ ਨਾਲ ਸਾਡੇ ਜੋ ਮਾਨਸਿਕ ਰੋਗ ਹਨ ਉਹ ਦੂਰ ਹੁੰਦੇ ਹਨ। ਐਸੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਾੜਾ ਪਾਵਨ ਪਵਿੱਤਰ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਉੱਥੇ ਇਸ਼ਨਾਨ ਕਰਨ ਦੇ ਨਾਲ ਸਾਡਾ ਸਰੀਰ ਅਰੋਗ ਹੁੰਦਾ ਹੈ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਬਾਣੀ ਸਰਵਣ ਕਰਨ ਦੇ ਨਾਲ ਸਾਡੀ ਆਤਮਾ ਅਰੋਗ ਹੁੰਦੀ ਹੈ, ਕਿਉਂਕਿ ਆਤਮਾ ਦੀ ਖੁਰਾਕ ਆਤਮਾ ਆਤਮਿਕ ਜੀਵਨ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਹੈ, ਬਾਣੀ ਵਿੱਚ ਹੈ। ਬਾਹਰੀ ਤੌਰ 'ਤੇ ਸਰੀਰਕ ਤੌਰ 'ਤੇ ਜਿਹੜਾ ਸਾਡਾ ਬਾਹਰੀ ਜੀਵਨ ਹੈ, ਇਸ ਬਾਹਰੀ ਜੀਵਨ ਦੀ
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Guru Sri Guru Ramdas Patshah ji ne sade te tars karke sanu jo paavan pavitra teerth di daat bakhshish kiti hai. Isse tarah Sadguru kripa karde han ਜੋ ਆਪ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਸੁੰਦਰ ਦੀਵਾਨਾਂ ਵਿੱਚ ਆਪ ਗੁਰ ਇਤਿਹਾਸ ਦੀ ਜੋ ਕਥਾ ਆਪ ਸਰਵਣ ਕਰਦੇ ਹੋ, ਆਪਾਂ ਕੱਲ੍ਹ ਦੇ ਦੀਵਾਨ ਸਰਵਣ ਕੀਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਪਾਵਨ ਸਰੋਵਰ ਦੀ ਸੇਵਾ ਤੋਂ ਪਹਿਲਾਂ, ਪਾਵਨ ਅੰਮ੍ਰਿਤ ਸਰੋਵਰ ਦੀ ਖੁਦਾਈ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸੰਤੋਖਸਰ ਵਾਲਾ ਜਿਹੜਾ ਸਰੋਵਰ ਹੈ ਉਹਦੀ ਖੁਦਾਈ ਸ਼ੁਰੂ ਕੀਤੀ ਹੈ। ਕਿਸ ਕਰਕੇ ਕੀਤੀ ਹੈ? ਉਹ ਆਪਾਂ ਇਤਿਹਾਸ ਸਰਵਣ ਕੀਤਾ ਹੈ ਕਿ ਸੰਤੋਖਾ ਜੋਗੀ ਜਿਹੜਾ ਉਹ ਤ੍ਰੇਤੇ ਯੁੱਗ ਦਾ ਇੱਥੇ ਬੈਠਾ ਹੋਇਆ ਦਸਵੇਂ ਦੁਆਰ ਵਿੱਚ ਆਪਣੇ ਸਵਾਸ ਚੜ੍ਹਾ ਕੇ ਮੱਠ ਵਿੱਚ ਆਪਣੇ ਆਪ ਨੂੰ ਪਾਇਆ ਹੋਇਆ, ਉਹ ਇਸੇ ਆਸ ਕਰਕੇ ਕਿ ਉਹਦੇ ਗੁਰੂ ਨੇ ਉਹਨੂੰ ਦੱਸਿਆ ਹੀ ਕਿ ਉਹਨੇ ਜਦੋਂ ਕਿਹਾ ਕਿ ਮੈਨੂੰ ਗਿਆਨ ਬਖਸ਼ੋ ਅਤੇ ਮੁਕਤੀ ਬਖਸ਼ਿਸ਼ ਕਰੋ, ਕਹਿੰਦੇ ਮੁਕਤੀ ਅਤੇ ਜਿਹੜੇ ਗਿਆਨ ਦੋਨੋਂ ਬਖਸ਼ਾਂ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਤੁਹਾਨੂੰ ਬਖਸ਼ਿਸ਼ ਕਰਨਗੇ, ਲੇਕਿਨ ਸਮਾਂ ਲੱਗੇਗਾ, ਕਲਯੁੱਗ ਦਾ ਸਮਾਂ ਆਏਗਾ ਅਤੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਪੰਜਵੇਂ ਸਰੂਪ ਹੋਣਗੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹ ਤੇਰੀ ਕਲਿਆਣ ਕਰਨਗੇ, ਉਹ ਤੈਨੂੰ ਗਿਆਨ ਬਖਸ਼ਿਸ਼ ਕਰਕੇ ਤੇਰੀ ਕਲਿਆਣਤਾ ਕਰਨਗੇ ਅਤੇ ਦਸਵੇਂ ਦੁਆਰ 'ਚ ਸਵਾਸ ਚੜ੍ਹਵਾ ਕੇ ਅਤੇ ਉਹਨਾਂ ਦਾ ਬੈਠਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸਰੋਵਰ ਦੀ ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਕਰਨ ਤੋਂ ਪਹਿਲਾਂ ਇਹ ਸੰਤੋਖਸਰ ਵਾਲੇ ਸਰੋਵਰ ਦੀ ਸੇਵਾ ਕੀਤੀ ਹੈ, ਜੋਗੀ ਨੂੰ ਕੱਢਿਆ, ਫਿਰ ਯੋਗੀ ਦੇ ਜਿਹੜੇ ਦਸਮ ਦੁਆਰ ਸਵਾਸ ਚੜ੍ਹਾਏ ਥੱਲੇ ਤਾਰੇ ਹਨ ਸਤਿਗੁਰਾਂ ਨੇ, ਫਿਰ ਇਹਨੂੰ ਬ੍ਰਹਮ ਦਾ ਗਿਆਨ ਦਿੱਤਾ ਹੈ। ਜਦੋਂ ਸਤਿਗੁਰਾਂ ਨੇ ਕਿਰਪਾ ਕਰਕੇ ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੱਤਾ ਹੈ ਤਾਂ ਫਿਰ ਸਤਿਗੁਰਾਂ ਦੇ ਚਰਨਾਂ 'ਚ ਜਿਸ ਤਰ੍ਹਾਂ ਬੇਨਤੀ ਕਰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮਤ ਕਰੋ, ਆਪਨੇ ਬੜੀ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ, ਮੇਰੀ ਲੰਮੇ ਸਮੇਂ ਦੀ ਜਿਹੜੀ ਮਨੋਕਾਮਨਾ ਸੀ ਆਪਨੇ ਪੂਰੀ ਕਰ ਦਿੱਤੀ ਹੈ, ਆਪ ਨੂੰ ਕਿਰਪਾ ਕਰੋ ਕਿ ਮੈਨੂੰ ਆਗਿਆ ਦਿਓ ਕਿ ਮੈਂ ਆਪਣਾ ਸਰੀਰ ਤਿਆਗ ਦੇਵਾਂ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਕਿ ਇਹ ਜੋਗੀ ਕੁਛ ਸਮਾਂ ਹੋਰ ਠਹਿਰੋ, ਤਾਂ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਜਿਹਨੇ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ ਭਾਂਤ ਭਾਂਤ ਦੀ ਅਨੇਕ ਪ੍ਰਕਾਰ ਦੇ, ਇਹਦੇ ਵਿੱਚ ਉਸ ਬ੍ਰਹਮ ਨੂੰ ਹੋਰ ਸਮਾਂ ਰਹਿ ਕੇ ਦੇਖਣਾ ਕਰੋ। ਅੱਗੋਂ ਫਿਰ ਬੇਨਤੀ ਕਰਦਾ ਮਰਸੇ ਪਾਤਸ਼ਾਹ ਜੀ, ਹੁਣ ਜਿਸ ਕਾਰਜ ਵਾਸਤੇ ਪਰਮਾਤਮਾ ਨੇ ਇਹ ਮਨੁੱਖਾ ਜੀਵਨ ਦਿੱਤਾ ਸੀ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਇਹ ਆਪ ਜੀ ਨੇ ਬਖਸ਼ਿਸ਼ ਕਰ ਦਿੱਤੀ ਹੈ, ਹੁਣ ਕੋਈ ਇੱਛਾ ਨਹੀਂ ਰਹੀ ਇਸ ਸਰੀਰ ਤੋਂ ਜਿਹੜਾ ਕੰਮ ਲੈਣਾ ਸੀ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਆਪਾਂ ਪੜ੍ਹਦੇ ਹਾਂ ਬਾਣੀ ਦੇ ਵਿੱਚ, ਆਪਣੇ ਹੱਥੀਂ ਆਪਣਾ ਆਪ ਹੀ ਕਾਰ ਸਵਾਰੀ ਹੈ। ਇਹ ਜੋ ਪਰਮਾਤਮਾ ਕਾਰ ਪੁਰਖ ਸਾਨੂੰ ਮਨੁੱਖਾ ਜੀਵਨ ਦਾ ਕਾਰ ਬਖਸ਼ਿਸ਼ ਕੀਤੀ ਹੈ, ਇਸ ਮਨੁੱਖਾ ਜੀਵਨ ਦੇ ਰਾਹੀਂ ਸਾਨੂੰ ਕੋਈ ਪਰਮਾਤਮਾ ਨੇ ਕਾਰਜ ਕਰਨ ਵਾਸਤੇ ਭੇਜਿਆ ਹੈ। ਉਹ ਕਾਰਜ ਕਿਹੜਾ ਹੈ? ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ, ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮਾਤਮਾ ਨੂੰ ਮਿਲਣ ਵਾਸਤੇ ਇਹ ਅਵਸਰ ਦਿੱਤਾ ਪਰਮਾਤਮਾ ਨੇ, ਅਤੇ ਇਹ ਆਪਣੇ ਹੱਥੀਂ ਕਰਨਾ ਪੈਣਾ, ਆਪ ਹੀ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੇ ਉਪਦੇਸ਼ ਦੇ ਰਾਹੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ, ਤਾਂ ਹੀ ਸਾਡਾ ਇਹ ਮਨੁੱਖਾ ਜੀਵਨ ਸਫਲ ਹੋਣਾ ਹੈ, ਤਾਂ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ। ਅਤੇ ਜੋ ਕਿ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਕਾਰਜ ਕਰਨ ਵਾਸਤੇ ਪਰਮਾਤਮਾ ਨੇ ਮਨੁੱਖਾ ਸਰੀਰ ਦਿੱਤਾ ਸੀ, ਆਪ ਜੀ ਨੇ ਕਿਰਪਾ ਕਰ ਦਿੱਤੀ ਹੈ, ਇਹ ਕਾਰਜ ਆਪ ਨੇ ਮੇਰਾ ਸੰਪੂਰਨ ਕਰਤਾ, ਮੇਰੇ ਮਨ ਦੀ ਮਨੋਕਾਮਨਾ ਜਿਹੜੀ ਆਪ ਨੇ ਪੂਰੀ ਕਰਤੀ ਹੈ। ਹੁਣ ਸਰੀਰ 'ਚ ਰਹਿਣ ਦਾ ਕੋਈ ਮਤਲਬ ਨਹੀਂ ਹੈ, ਸਰੀਰ ਦਾ ਕੋਈ ਹੁਣ ਕੋਈ ਕੰਮ ਹੀ ਨਹੀਂ ਰਹਿ ਗਿਆ, ਇਸੇ ਕੰਮ ਵਾਸਤੇ ਤਾਂ ਪਰਮਾਤਮਾ ਨੇ ਮਨੁੱਖਾ ਜੀਵਨ ਦਿੱਤਾ ਸੀ, ਅਤੇ ਆਪਣੇ ਕਿਰਪਾ ਕੀਤੀ ਵੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਹੈ। ਫਿਰ ਜਿਹੜਾ ਯੋਗੀ ਹੈ ਆਪਣੇ ਦਸਵੇਂ ਦੁਆਰ 'ਚ ਸਵਾਸ ਚੜ੍ਹਾ ਕੇ ਅਤੇ ਬ੍ਰਹਮ ਨਾੜੀ ਨੂੰ ਫੋੜ ਕੇ ਅਤੇ ਪਰਮਾਤਮਾ ਅਕਾਲ ਪੁਰਖ ਵਹੀ ਵਿੱਚ ਅਭੇਦ ਹੋ ਗਿਆ ਹੈ, ਸਾਰੀ ਸੰਗਤ ਵੇਖ ਕੇ ਬੜੀ ਹੈਰਾਨ ਹੋਈ ਹੈ। ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੀਆਂ ਸੰਗਤਾਂ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦੀ ਮਹਿਮਾ ਵਡਿਆਈ ਕਰਦੀ ਹੋਈ ਸਤਿਗੁਰੂ ਨਮਸਕਾਰ ਕੇ ਆਪਣੇ ਘਰਾਂ ਨੂੰ ਚਲੇ ਗਏ ਹੈਗੇ। ਜਿਸ ਤਰ੍ਹਾਂ ਅਗਲਾ ਅਧਿਆਇ ਪ੍ਰਾਰੰਭ ਕਰਦੇ ਹਨ ਮਹਾਨ ਕਵੀ ਰਾਜ ਗਿਆਨੀ ਸੰਤੋਖ ਸਿੰਘ ਜੀ ਦੀ ਕਲਮ ਤੋਂ, ਜੋ ਇਤਿਹਾਸ ਜੋ ਅੰਕਿਤ ਕੀਤਾ ਹੈ, ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਨਾਲ ਸਰਵਣ ਕਰਨਾ ਕਰੀ

0: ਨੇ ਸੰਤੋਖ ਸਿੰਘ ਜੀ ਉਚਾਰਨ ਕਰਦੇ ਆ ਕਿ ਇਹ ਭਾਈ ਜਿਹੜੇ ਸੰਤੋਖੇ ਜੋਗੀ ਦਾ ਆਪ ਜੀ ਨੇ ਪ੍ਰਕਰਮ ਸੁਣਿਆ ਦੇਖਿਆ ਹੈ, ਇਹ ਐਸੀ ਜਿਹੜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਿਆ, ਐਸੀ ਮਹਾਨ ਬਖਸ਼ਿਸ਼ ਕੀਤੀ ਹੈ, ਵਿਸ਼ਾਲ ਵਰਤਾਂਤ ਜੋ ਵਰਤਾਂਤ ਆਪ ਜੀ ਨੇ ਸਰਵਣ ਕੀਤਾ ਹੈ।
1: ਸੁਨ ਪਿਖ ਨਰ ਨਾਰੀ ਤਹਾਂ ਅਚਰਜ ਭੇ ਤਿਸ ਕਾਲ।
0: ਸਾਰੇ ਜਿੰਨੇ ਇਸਤਰੀ ਪੁਰਖ ਹਨ ਉਸ ਸਮੇਂ ਸਤਿਗੁਰਾਂ ਦੀ ਇਹ ਸਤਿਗੁਰਾਂ ਦਾ ਕੌਤਕ ਦੇਖ ਕੇ ਸਾਰੇ ਬੜੇ ਹੈਰਾਨ ਹੋਏ, ਬੜੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਇਹ ਕੌਤਕ ਦੇਖ ਕੇ ਸਾਰੇ ਹੈਰਾਨ ਅਤੇ ਬੜੇ ਪ੍ਰਸੰਨ ਹੋਏ ਹਨ।
1: ਜੋ ਪਈ ਇਤਨੇ ਬਿਖੈ ਝਗੜਤੇ ਤਹਾਂ।
0: ਇਸਨੇ ਸਮੇਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸੇ ਸਥਾਨ 'ਤੇ ਸੰਤੋਖ ਸਰ ਵਾਲੇ ਪਾਵਨ ਪਵਿੱਤਰ ਸਥਾਨ 'ਤੇ ਸਤਿਗੁਰੂ ਜੀ ਸੰਗਤਾਂ ਦੀ ਕਲਿਆਣ ਕਰਦੇ ਆ ਬੈਠੇ ਹੋਏ ਹਨ ਸੰਗਤਾਂ ਦੇ ਵਿੱਚ। ਇੰਨੇ ਨੂੰ ਇੱਕ ਇਸਤਰੀ ਅਤੇ ਪੁਰਖ ਜਿਹੜੇ ਆ ਉਹ ਝਗੜਾ ਕਰਦੇ ਹੋਏ ਝਗੜਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਰਨ 'ਚ ਆਏ ਹਨ ਸੰਤੋਖ ਸਰ ਵਾਲੇ ਸਥਾਨ 'ਤੇ।
1: ਦੰਪਤ ਚੱਲ ਆਏ ਗੁਰ ਜਹਾਂ।
0: ਜਿੱਥੇ ਸਤਿਗੁਰੂ ਜੀ ਸੁਸ਼ੋਭਿਤ ਹੋਏ ਬੈਠੇ ਹੋਏ ਸਨ, ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਉਸ ਸਥਾਨ 'ਤੇ ਸੰਤੋਖ ਸਰ ਵਾਲੇ ਸਥਾਨ 'ਤੇ ਉਹ ਦੋਨੋਂ ਜਿਹੜੇ ਇਸਤਰੀ ਅਤੇ ਪੁਰਸ਼ ਹਨ ਉਹ ਝਗੜਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਰਨ 'ਚ ਆਏ ਹਨ।
1: ਸੋਏ ਪ੍ਰਸੰਗ ਛੋਰ ਤੇ ਬਰਨਾ।
0: ਇਸ ਤਰ੍ਹਾਂ ਕਵੀ ਸੰਤੋਖ ਸਿੰਘ ਕਹਿੰਦੇ ਜੋ ਇਹ ਇਤਿਹਾਸ ਹੈ, ਜੋ ਇਹ ਉੱਥੇ ਵਾਤਾਵਰਨ ਵਰਤਿਆ ਹੈ, ਉਹ ਮੈਂ ਆਪ ਜੀ ਨੂੰ ਸਾਰਾ ਇਤਿਹਾਸ ਸਰਵਣ ਕਰਵਾ ਕੇ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ।
1: ਜਥਾ ਸੁਧਾ ਸੁਰ ਜਥਾ ਸੁਧਾ ਸਰ ਬਿਦਤੈ ਕਰਨੋ।
0: ਜੋ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਸਰੋਵਰ ਦੀ ਜੋ ਪ੍ਰਗਟ ਕਰਨਾ ਹੈ, ਕਿਉਂਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਸਰੋਵਰ ਦੀ ਖੁਦਾਈ ਕੀਤੀ ਹੈ, ਲੇਕਿਨ ਲੰਮਾ ਸਮਾਂ ਸੇਵਾ ਨਹੀਂ ਚੱਲੀ। ਕਈ ਸਾਲਾਂ ਬਾਅਦ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਇਸ ਸਰੋਵਰ ਦੀ ਖੁਦਾਈ ਕਰਨ ਵਾਸਤੇ ਜਦੋਂ ਸਤਿਗੁਰਾਂ ਨੇ ਇੱਥੇ ਨਿਸ਼ਾਨਦੇਹੀ ਦੇਖਣ ਵਾਸਤੇ ਆਪਾਂ ਇਤਿਹਾਸ ਸੁਣਿਆ, ਪਿਛਲੇ ਪ੍ਰਕਰਨ ਸੁਣੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਚਾਹੁੰਦੇ ਹਨ ਕਿ ਅੰਮ੍ਰਿਤ ਸਰੋਵਰ ਤੋਂ ਪਹਿਲਾਂ ਜੋ ਸੰਤੋਖ ਸਰ ਵਾਲਾ ਜਿਹੜਾ ਤੀਰਥ ਆ ਉਹਦੀ ਰਚਨਾ ਕੀਤੀ ਜਾਵੇ। ਪਤਾ ਉੱਥੇ ਜੋਗੀ ਬੈਠਾ ਹੋਇਆ ਉਹਦਾ ਕਲਿਆਣ ਕਰਨਾ ਹੈ, ਅਤੇ ਸਤਿਗੁਰੂ ਜੀ ਅਣਜਾਣ ਹੋ ਕੇ ਅਤੇ ਇਸੇ ਤਰ੍ਹਾਂ ਸਰੋਵਰ ਦੀ ਅੰਮ੍ਰਿਤ ਸਰੋਵਰ ਦੀ ਭਾਲ ਕਰਦਿਆਂ ਹੋਏ ਸੰਤੋਖ ਸਰ ਵਾਲੀ ਜਗ੍ਹਾ 'ਤੇ ਜਾ ਕੇ ਉੱਥੇ ਸੰਤੋਖ ਸਰ ਦੀ ਰਚਨਾ ਕੀਤੀ ਹੈ। ਅਤੇ ਇਸੇ ਤਰ੍ਹਾਂ ਜਦੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਸਰੋਵਰ ਦੀ ਖੁਦਾਈ ਵੀ ਕਰਨੀ ਹੈ, ਲੇਕਿਨ ਸਤਿਗੁਰੂ ਜੀ ਚਾਹੁੰਦੇ ਹਨ ਜੋ ਆਉਣ ਵਾਲਾ ਇਤਿਹਾਸ ਆਪਾਂ ਸਰਵਣ ਕਰਨਾ ਹੈ।
1: ਮਾਝੇ ਦੇਸ਼ ਪੁਰੀ ਇੱਕ ਹੈ।
0: ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਜੋ ਮਾਝਾ ਦੇਸ਼ ਇਹਦੇ ਵਿੱਚ ਇੱਕ ਨਗਰੀ ਹੈ, ਜਿਸ ਨਗਰੀ ਦਾ ਨਾਮ ਕੀ ਹੈ?
1: ਪੱਟੀ ਨਾਮ ਜਿਸੀ ਕੋਦ ਕਹੈ।
0: ਜਿਸ ਨਗਰੀ ਦਾ ਨਾਮ ਪੱਟੀ ਕਰਕੇ ਹੈ, ਸਾਰੇ ਮਸ਼ਹੂਰ ਹੈ, ਬਹੁਤ ਮਸ਼ਹੂਰ ਅਤੇ ਉੱਘਾ ਨਗਰ ਹੈ ਜਿਹਦਾ ਨਾਮ ਪੱਟੀ ਹੈ।
1: ਤਹਿ ਕੋ ਨ੍ਰਿਪ ਲਗੋ ਰਾਜ ਕਰੰਤਾ।
0: ਉੱਥੋਂ ਦਾ ਇੱਕ ਰਾਜਾ ਹੈ ਜਿਹਨੇ ਛੋਟੇ ਕੇ ਇਲਾਕੇ ਦਾ ਜਿਹੜਾ ਉਹ ਮਾਲਕ ਹੈ, ਪੱਟੀ ਦਾ ਜਿਹੜਾ ਰਾਜਾ ਹੈ।
1: ਤੁਰਕਨ ਕੇ ਅਨੁਸਾਰ ਰਹੰਤਾ।
0: ਉਹ ਜਿਹੜਾ ਪੱਟੀ ਦਾ ਰਾਜਾ ਹੈ ਉਹ ਜੋ ਤੁਰਕਾਂ ਦਾ ਰਾਜ ਹੈ, ਤੁਰਕਾਂ ਦੇ ਅਨੁਸਾਰ ਹੋ ਕੇ ਰਹਿੰਦਾ ਹੈ।
1: ਇਸ ਗ੍ਰਹਿ ਸੁਤਾ ਪੰਜ ਜਨਮਾਈ।
0: ਉਸ ਪੱਟੀ ਦੇ ਰਾਜੇ ਦੇ ਘਰ ਪੰਜ ਧੀਆਂ ਨੇ ਜਨਮ ਲਿਆ ਹੈ, ਪੰਜ ਉਹਦੀਆਂ ਪੁੱਤਰੀਆਂ।

0: ਮੈਨੂੰ ਸਤ ਪਰਮਾਤਮਾ ਵਾਹਿਗੁਰੂ ਨੇ ਬੜੀ ਸੁੰਦਰਤਾ ਦਿੱਤੀ ਹੋਈ ਹੈ।
1: ਕਮਲ ਲੋਚਨੀ ਉਰਜ ਕਠੋਰਾ।
0: ਐਸੇ ਉਸ ਰਾਜੇ ਦੀਆਂ ਧੀਆਂ ਜਦੋਂ ਜਵਾਨ ਹੋਈਆਂ ਸੁੰਦਰ ਸਰੀਰ ਵਾਲੀਆਂ ਹਨ।
1: ਤਿੰਨ ਮਹਿ ਏਕ ਹੁਤੀ ਸਤ ਸੰਗਨ।
0: ਇਹਨਾਂ ਪੰਜਾਂ ਧੀਆਂ ਦੇ ਵਿੱਚੋਂ ਜਿਹੜੀ ਇੱਕ ਛੋਟੀ ਧੀ ਹੈ ਇਸ ਪੱਟੀ ਦੇ ਰਾਜੇ ਦੀ, ਉਹ ਸਤਸੰਗਤ ਕਰਨ ਵਾਲੀ ਹੈ। ਉਹਦੇ ਮਨ ਵਿੱਚ ਪ੍ਰੇਮ ਹੈ ਗੁਰੂ ਦੀ ਸੰਗਤ ਦਾ, ਤੋ ਹਮੇਸ਼ਾ ਰੋਜ਼ਾਨਾ ਦੀ ਤਰ੍ਹਾਂ ਸਤਸੰਗਤ ਵਿੱਚ ਆਉਂਦੀ ਹੈ। ਸਤਸੰਗਤ ਆਣ ਕੇ ਸੰਗਤ ਵਿੱਚ ਆ ਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਉਹਦੇ ਗੁਣਾਂ ਨੂੰ ਗ੍ਰਹਿਣ ਕਰਦੀ ਹੈ।
1: ਅਲਪ ਆਰਬਲ ਕੋਮਲ ਅੰਗਨ।
0: ਥੋੜ੍ਹੀ ਛੋਟੀ ਉਹਦੀ ਉਮਰਾਂ ਹੈ, ਬਾਕੀ ਭੈਣਾਂ ਨੂੰ ਛੋਟੀ ਹੈ, ਤੇ ਬੜਾ ਕੋਮਲ ਉਹਦਾ ਸੁਭਾਅ ਹੈ।
1: ਰੱਬ ਕੇ ਗੁਣ ਸੰਤਨ ਤੇ ਸੁਣੇ।
0: ਉਹ ਜਿਹੜੀ ਛੋਟੀ ਲੜਕੀ ਹੈ ਰਾਜੇ ਦੀ, ਜਿਹੜੇ ਪਰਮਾਤਮਾ ਵਾਹਿਗੁਰੂ ਦੇ ਪਿਆਰੇ ਸੰਤ ਜਨ ਹਨ, ਉਹਨਾਂ ਦੀ ਸੰਗਤ ਕਰਦੀ ਹੈ।

0: ਜਦੋਂ ਵੀ ਸੰਗਤ ਵਿੱਚ ਆਉਂਦੀ ਹੈ ਬੜੇ ਪ੍ਰੇਮ ਦੇ ਨਾਲ ਉਹਨਾਂ ਸਤਿਪੁਰਸ਼ਾਂ ਦੀ ਰਸਨਾ ਤੋਂ ਪਰਮਾਤਮਾ ਕਰ ਵਾਹਿਗੁਰੂ ਦੇ ਸਿਫ਼ਤ ਸਲਾਹ ਵਾਲੀ ਬਾਣੀ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਸੁਣਨਾ ਕਰਦੀ ਹੈ।
1: ਜੀਵ ਜੀਵ ਪ੍ਰਤ ਤਿੰਨੋ ਲੋਕ,
0: ਜਿਹੜੇ ਸਤਿਪੁਰਸ਼ ਮਹਾਤਮਾ ਸੰਤ ਜਨ ਗੁਰੂ ਦੀ ਬਾਣੀ ਪੜ੍ਹ ਕੇ ਸਰਨ ਕਰਾਉਂਦੇ ਆ ਤੇ ਉਹ ਉਪਦੇਸ਼ ਦਿੰਦੇ ਆ ਗੁਰੂ ਦੀ ਬਾਣੀ ਦੇ ਰਾਹੀਂ ਕਿ ਜੇ ਤਿੰਨ ਲੋਕ ਹਨ ਤਿੰਨਾਂ ਲੋਕਾਂ ਦੇ ਜਿੰਨੇ ਜੀਵ ਹਨ
1: ਪਾਲਤ ਸਭ ਪ੍ਰਭੂ ਅਰੋਕ,
0: ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਬਿਨਾਂ ਰੋਕ ਤੋਂ ਸੰਭਾਲ ਕਰ ਰਿਹਾ ਹੈ। ਤਿੰਨਾਂ ਲੋਕਾਂ ਦੇ ਜਿੰਨੇ ਵੀ ਜੀਵ ਪਰਮਾਤਮਾ ਨੇ ਪੈਦਾ ਕੀਤੇ ਆ ਉਹ ਪਰਮਾਤਮਾ ਆਪ ਹੀ ਸਾਰਿਆਂ ਦੀ ਸੰਭਾਲ ਕਰਦਾ ਹੈ।
1: ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ,
0: ਜਿਸ ਵੀ ਜੂਨ ਚ ਜਿਹੜਾ ਵੀ ਜੀਵ ਜਿੱਥੇ ਵੀ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀ ਸੰਭਾਲ ਕਰਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਬਾਣੀ ਚ ਪੜ੍ਹਦੇ ਹਾਂ। ਸੈਲ ਪੱਥਰ ਮੈਂ ਜੰਨ ਤੋਂ ਪਾਏ ਤਾਂ ਕਰ ਜੁਕ ਆਗੇ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਜਿਹੜੇ ਜੀਵ ਹਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਵੀ ਰੋਜੀ ਦਿੰਦਾ ਹੈ, ਪਰਮਾਤਮਾ ਉਹਨਾਂ ਨੂੰ ਵੀ ਰਿਜਕ ਦਿੰਦਾ ਹੈ, ਇਹ ਉਹਦਾ ਬਿਰਦ ਹੈ। ਅਤੇ ਇਸੇ ਤਰ੍ਹਾਂ ਜਦੋਂ ਇਹ ਬਾਣੀ ਸੁਣਦੀ ਹੈ ਉਪਦੇਸ਼ ਸੁਣਦੀ ਹੈ ਕਿ ਤਿੰਨਾਂ ਲੋਕਾਂ ਦੇ ਜਿੰਨੇ ਵੀ ਜੀਵ ਜਿੱਥੇ ਵੀ ਹੈ ਤਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ
1: ਤਹਾਂ ਦੇਤ ਭੋਜਨ ਗੁਣ ਖਾਨੀ,
0: ਗੁਣਾਂ ਦੀ ਖਾਣ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਹਰੇਕ ਜੀਵ ਨੂੰ ਜਿੱਥੇ ਵੀ ਕੋਈ ਜੀਵ ਹੈ ਪਰਮਾਤਮਾ ਸਭ ਨੂੰ ਭੋਜਨ ਪਹੁੰਚਾਉਂਦਾ ਹੈ।
1: ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ,
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜੋ ਆਪਣੀ ਪਾਵਨ ਪਵਿੱਤਰ ਗੁਰਬਾਣੀ ਸਰ ਜੋ ਉਚਾਰਨ ਕੀਤੀ ਹੈ ਜੋ ਸਲੋਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ।
1: ਪਠਤ ਵਿਚਾਰਤ ਸੋ ਪ੍ਰਭ ਲੋਕ,
0: ਜਿਹੜੇ ਸੰਤ ਲੋਕ ਹਨ ਐਸੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਨ, ਕਥਾ ਕਰਦੇ ਹਨ, ਗੁਰਬਾਣੀ ਨੂੰ ਪੜ੍ਹਦੇ ਹੈ, ਸੰਗਤਾਂ ਨੂੰ ਸੁਣਾਉਂਦੇ ਹੈ, ਜੋ ਗੁਰੂ ਦੀ ਬਾਣੀ ਦਾ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਜਿਸਤੇ ਸੁਨ ਕੰਨਿਆ ਡਿੱਡ ਕੀਨੋ,
0: ਉਸ ਰਾਜੇ ਦੀ ਛੋਟੀ ਲੜਕੀ ਜਿਹੜੀ ਰੋਜ਼ਾਨਾ ਸਤਸੰਗਤ ਵਿੱਚ ਜਾਂਦੀ ਹੈ ਬਾਣੀ ਸੁਣਦੀ ਹੈ ਕਥਾ ਸੁਣਦੀ ਹੈ, ਉਹਨੇ ਫਿਰ ਉਹਨਾਂ ਸੰਤਾਂ ਦੀ ਰਸਨਾ ਤੋਂ ਗੁਰਬਾਣੀ ਦੀ ਵਿਚਾਰ ਸੁਣ ਕੇ ਤੇ ਉਹਨੇ ਆਪਣੇ ਹਿਰਦੇ ਦ੍ਰਿੜ ਕਰ ਲਈ ਹੈ।
1: ਸੋ ਅਬ ਇਸ ਥਲ ਲਿਖ ਕਰ ਦੀਨੋ,
0: ਹੁਣ ਕਵੀ ਸੰਤੋਖ ਸਿੰਘ ਕਹਿੰਦੇ ਜੋ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਜੇ ਸਲੋਕ ਦੀ ਉਹ ਸਤਿਪੁਰਸ਼ ਮਹਾਤਮਾ ਕਥਾ ਕਰਦੇ ਆ ਤੇ ਬੀਬੀ ਸੁਣਦੀ ਹੈ ਉਹ ਸਲੋਕ ਗਿਆਨੀ ਕਵੀ ਸਿੰਘ ਦੀ ਮੈਂ ਇੱਥੇ ਦਰਜ ਕੀਤਾ ਹੈ।
1: ਸ੍ਰੀ ਮੁੱਖ ਵਾਕ ਸਲੋਕ ਮਹੱਲਾ ਪਹਿਲਾ,
0: ਸਲੋਕ ਮਹੱਲਾ ਪਹਿਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਉਚਾਰਨ ਕੀਤਾ ਹੋਇਆ ਪਾਵਨ ਸਲੋਕ ਹੈ।
1: ਬੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ,
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਕਿ ਇਹ ਭਾਈ ਜਿੰਨੇ ਵੀ ਪੁਰਸ਼ ਹਨ ਪੁਰਖ ਹਨ ਜਿੰਨੇ ਵੀ ਬਿਰਸ਼ ਹਨ ਤੀਰਥ ਹਨ ਇਸੇ ਤਰ੍ਹਾਂ ਜਿਹੜੇ ਨਦੀਆਂ ਦੇ ਕਿਨਾਰੇ ਹਨ ਤੱਟ ਹਨ ਅਤੇ ਜਿਹੜਾ ਬੱਦਲ ਹਨ ਤੇ ਜਿੰਨੇ ਵੀ ਖੇਤ ਹਨ ਇਹਨਾਂ ਸਾਰੇ ਜਿੰਨੇ ਜੀਵ ਹਨ,
1: ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾ,
0: ਸਾਰਿਆਂ ਦੀਪਾਂ ਵਿੱਚ

ਚਾਰ ਪੁਰਖ ਵਾਹਿਗੁਰੂ ਨੇ ਚਾਰ ਖਾਣੀਆਂ ਦੇ ਰਹੇ ਜੀਵਾਂ ਨੂੰ ਪਰਮਾਤਮਾ ਵਾਹਿਗੁਰੂ ਪੈਦਾ ਕਰਦਾ ਹੈ। ਜੋ ਅੰਡੇ ਤੋਂ ਜੀਵ ਪੈਦਾ ਹੁੰਦੇ ਹੈ, ਇਸੇ ਤਰ੍ਹਾਂ ਗਰਭ ਤੋਂ ਪੈਦਾ ਹੁੰਦੇ ਹੈ ਅਤੇ ਧਰਤੀ 'ਚ ਪੈਦਾ ਹੁੰਦੇ ਹੈ ਅਤੇ ਮੁੜਕੇ ਤੋਂ ਪੈਦਾ ਹੁੰਦੇ, ਜਿਹੜੇ ਚਾਰ ਖਾਣੀਆਂ ਦੇ ਰਾਹੀਂ ਪਰਮਾਤਮਾ ਕਾਲ ਪੁਰਖ

ਉਹ ਪੱਥਰ ਦੇ ਵਿੱਚ ਹੈ, ਧਰਤੀ ਵਿੱਚ ਹੈ, ਪਾਣੀ ਵਿੱਚ ਹੈ, ਉਹ ਸਾਰਿਆਂ ਜੀਵਾਂ ਦੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰ ਲੈਂਦਾ ਹੈ।

0: ਬਾਣੀ ਦੀ ਵਿਚਾਰ ਉਹਨਾਂ ਸਤਿਪੁਰਸ਼ਾਂ ਨੂੰ ਇਸ ਬੀਬੀ ਰਾਜ ਕੌਰ ਨੇ ਜਿਹੜਾ ਨਾਂ ਰਜਨੀ ਕਰਕੇ ਵੀ ਆਪਾਂ ਜਾਣਦੇ ਹਾਂ, ਜਦੋਂ ਉਹਨੇ ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਬਾਣੀ ਦਾ ਜਿਹੜਾ ਸਲੋਕ ਦਾ ਦੇ ਅਰਥ ਸੁਣੇ ਅਤੇ ਉਹਦੇ ਮਨ ਵਿੱਚ ਜੋ ਸਤਿਗੁਰੂ ਦੀ ਬਾਣੀ ਦੇ ਪਾਵਨ ਅਰਥ ਆ ਉਹਨੂੰ ਦ੍ਰਿੜ ਕਰ ਲਿਆ ਨਿਸ਼ਚੇ ਦੇ ਨਾਲ।
1: ਦੀਨ ਲੋਕ ਪਤ ਪਰਮ ਗੁਰ ਰਿਜਕ ਸਭਿਨ ਕਹੋ ਦੀਨ,
0: ਹੁਣ ਸਮਝ ਲੱਗ ਗਈ ਹੈ ਕਿ ਇਸ ਗੱਲ ਦੀ ਨਿਸ਼ਚਾ ਹੋ ਗਿਆ ਕਿ ਜੋ ਤਿੰਨਾਂ ਲੋਕਾਂ ਦੇ ਜਿੰਨੇ ਜੀਵ ਹਨ ਸਾਰਿਆਂ ਦੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੰਭਾਲ ਕਰਦਾ, ਸਭ ਨੂੰ ਰਿਜਕ ਦੇਣ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੈ।
1: ਜੋ ਪਈ ਇੱਕ ਦਿਨ ਸਭ ਕੰਨਿਆ ਮਿਲ ਕਰਕੇ,
0: ਇੱਕ ਦਿਨ ਇਹ 'ਚ ਪੰਜੇ ਭੈਣਾਂ ਘਰ ਬੈਠੀਆਂ ਹੋਈਆਂ ਹਨ ਅਤੇ ਭੈਣਾਂ ਆਪਸ ਵਿੱਚ ਦੀ ਗੱਲਬਾਤ ਕਰਦੀਆਂ ਵਿਚਾਰਾਂ ਕਰਦੀਆਂ ਹਨ ਤੇ ਜਦੋਂ ਆਪਸ ਵਿੱਚ ਦੀ ਵਿਚਾਰ ਕਰਦੀਆਂ ਹਨ ਪੰਜੇ ਭੈਣਾਂ ਬੈਠ ਕੇ
1: ਕਥਾ ਅਨੇਕ ਸੁਣਾਏ ਵਿਚਰ ਕੇ,
0: ਆਪਸ ਵਿੱਚ ਦੀ ਇੱਕ ਦੂਜੇ ਨਾਲ ਸਾਂਝੀਆਂ ਬਾਤਾਂ ਕਰਦੀਆਂ ਗੱਲਾਂ ਕਰਦੀਆਂ ਹਨ। ਇਹ ਜਿਹੜੀ ਛੋਟੀ ਆ ਇਹ ਤਾਂ ਪਰਮਾਤਮਾ ਵਾਹਿਗੁਰੂ ਦੀ ਭੈ 'ਚ ਰਹਿਣ ਵਾਲੀ ਹੈ, ਸਤਸੰਗਤ ਜਾਂਦੀ ਹੈ, ਦੂਜੀਆਂ ਨੇ ਕਦੀ ਸੰਗਤ ਨਹੀਂ ਕੀਤੀ, ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਉਹ ਦੁਨਿਆਵੀ ਤੌਰ 'ਤੇ ਸਾਰੀਆਂ ਗੱਲਾਂ ਬਾਤਾਂ ਕਰਦੀਆਂ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਵਿਚਾਰ ਕਰਦੀਆਂ ਹਨ।
1: ਨਿਜ ਪਿਤ ਕੀ ਭਾਖਤ ਵਡਿਆਈ,
0: ਇਹ ਜਿਹੜੀਆਂ ਬਾਕੀ ਦੀਆਂ ਚਾਰ ਭੈਣਾਂ ਇਹਦੀਆਂ ਬੀਬੀ ਰਾਜ ਕੌਰ ਦੀਆਂ, ਉਹ ਆਪਣੇ ਪਿਤਾ ਦੀ ਵਡਿਆਈ ਕਰਦੇ ਹਨ, ਪਿਤਾ ਦੀ ਸਲਾਘਾ ਕਰਦੀਆਂ ਚਾਰੇ ਭੈਣਾਂ।
1: ਇਹ ਪਦਾਰਥ ਅਧਿਕ ਪੁਗਾਈ,
0: ਉਹ ਆਪਸ ਵਿੱਚ ਦੀ ਸਾਂਝੀਆਂ ਗੱਲਾਂ ਕਰਦੀਆਂ ਕਿ ਸਾਡਾ ਪਿਤਾ ਅਨੇਕ ਪ੍ਰਕਾਰ ਦੇ ਪਦਾਰਥ ਜਿਹੜੇ ਸਾਨੂੰ ਮੁਹੱਈਆ ਕਰਦੇ ਹਨ,
1: ਖਾਣ ਪਾਣ ਪਹਿਰਨ ਕੋ ਦਾਤਾ,
0: ਸਾਡੇ ਖਾਣ ਪੀਣ ਵਾਸਤੇ ਚੰਗਾ ਖਾਣ ਪੀਣ ਨੂੰ ਚੰਗਾ ਪਹਿਨਣ ਵਾਸਤੇ ਸਾਡਾ ਜਿਹੜਾ ਪਿਤਾ ਹੈ ਉਹ ਸਾਨੂੰ ਦਿੰਦਾ ਹੈ।
1: ਵਸਤਰ ਵਿਭੂਖਣ ਦੇ ਬਖਿਆਤਾ,
0: ਸੁੰਦਰ ਵਸਤਰ ਤੇ ਸੁੰਦਰ ਜੇਵਰ ਸਾਡੇ ਪਿਤਾ ਜੀ ਸਾਨੂੰ ਬਖਸ਼ਦੇ ਹਨ।
1: ਸਭ ਤੇ ਸੁਣ ਤਿਸ ਕੰਨਿਆ ਕਹਿਓ,
0: ਜਦੋਂ ਬਾਕੀ ਚਾਰਾਂ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ ਹੈ ਕਿ ਪਿਤਾ ਸਾਨੂੰ ਚੰਗਾ ਖਾਣ ਪੀਣ ਵਾਸਤੇ ਚੰਗਾ ਪਹਿਨਣ ਵਾਸਤੇ ਸਾਡੀ ਸੰਭਾਲ ਕਰਦਾ ਹੈ, ਪਿਤਾ ਹੀ ਸਾਡੇ ਵਾਸਤੇ ਸਾਡਾ ਦਾਤਾ ਹੈ, ਸਾਨੂੰ ਦਾਤਾਂ ਦਿੰਦਾ ਹੈ ਤਰ੍ਹਾਂ ਤਰ੍ਹਾਂ ਦੀਆਂ। ਅਤੇ ਜਦੋਂ ਇਹਨਾਂ ਚੌਵਾਂ ਭੈਣਾਂ ਤੋਂ ਬਚਨ ਸੁਣੇ ਹੈ, ਆਪਣੇ ਪਿਤਾ ਦੀ ਵਡਿਆਈ ਸੁਣੀ, ਲੇਕਿਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਵੀ ਪਰਮਾਤਮਾ ਦੀ ਵਡਿਆਈ ਨਹੀਂ ਕੀਤੀ। ਅਤੇ ਜਿਹੜੀ ਛੋਟੀ ਹੈ ਜਿਹੜੀ ਰੋਜ਼ਾਨਾ ਸਤਸੰਗਤ ਵਿੱਚ ਆਉਂਦੀ ਹੈ, ਜਿਹਨੂੰ ਇਸ ਗੱਲ ਦਾ ਨਿਸ਼ਚਾ ਹੋ ਗਿਆ ਗੁਰੂ ਦੀ ਬਾਣੀ ਸੁਣ ਕੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਸਾਰੇ ਜੀਵਾਂ ਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾਤਾ ਹੈ, ਉਹਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਅਤੇ ਜਦੋਂ ਇਸ ਛੋਟੀ ਭੈਣ ਨੇ ਇਹਨਾਂ ਦਾ ਬਾਕੀ ਚੌਹਾਂ ਦਾ ਇਹ ਬਚਨ ਸੁਣੇ ਹਨ, ਪਿਤਾ ਦੀ ਵਡਿਆਈ ਸੁਣੀ ਹੈ,
1: ਬਾਲਤ ਪ੍ਰਭੂ ਸਭਿਨ ਕੋ ਲਹਿਓ,
0: ਇਹ ਕਹਿੰਦੀ ਨਹੀਂ ਭੈਣੋ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਪਰਮਾਤਮਾ ਵਾਹਿਗੁਰੂ ਹੀ ਸਭ ਨੂੰ ਰਿਜਕ ਦਿੰਦਾ ਹੈ, ਦਾਤਾਂ ਦੇਣ ਵਾਲਾ ਹੈ।
1: ਦਾਤਨ ਕੋ ਦਾਤਾ ਇੱਕ ਰਾਮ,
0: ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਦਾਤਿਆਂ ਨੂੰ ਦਾਤਾਂ ਦੇਣ ਵਾਲਾ, ਜਿਹੜੇ ਦਾਤਾਂ ਬਣਦੇ ਵੀ ਹਨ ਉਹ ਵੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀਆਂ ਦਾਤਾਂ ਹੀ ਬਣਦੇ ਆ, ਕੋਲੋਂ ਨਹੀਂ ਕੋਈ ਦੇ ਸਕਦਾ ਕੁਛ ਵੀ, ਉਹ ਵੀ ਪਰਮਾਤਮਾ ਅਕਾਲ ਪੁਰਖ ਆਪ ਹੀ ਕਿਰਪਾ ਕਰਕੇ ਜਿਹੜਾ ਦਾਤਿਆਂ ਦਾ ਦਾਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ,
1: ਕਰਹੇ ਜਗਤ ਕੇ ਪੂਰਨ ਕਾਮ,
0: ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਸੰਸਾਰ ਦੇ ਸਾਰੇ ਜੀਵਾਂ ਦੇ ਸਾਰੇ ਜਿਹੜੇ ਕਾਰਜ ਆ ਉਹ ਆਪ ਕਰਨ ਵਾਲੇ ਹਨ।
1: ਸਭ ਦਿਨ ਸਭ ਕੋ ਭੋਗ ਭੁਗਾਵੇ,
0: ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਸੰਸਾਰ ਤਿੰਨਾਂ ਲੋਕਾਂ ਦੇ ਜੀਵ ਹਨ ਸਾਰਿਆਂ ਨੂੰ ਨਿਤਾ ਪ੍ਰਤੀ ਹਰ ਵਕਤ ਸਵਾਸ ਸਵਾਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ, ਸਭ ਸਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਸਾਰੇ ਜੀਵਾਂ ਦੀ ਇੱਕ ਇੱਕ ਸਾਹ ਦੇ ਨਾਲ ਉਹ ਸੰਭਾਲ ਕਰਦਾ ਹੈ, ਇਕੱਲੇ ਪੁਰਸ਼ਾਂ ਦੀ ਨਹੀਂ ਇਕੱਲੇ ਮਨੁੱਖਾਂ ਦੀ ਨਹੀਂ, ਜਿੰਨੇ ਵੀ 84 ਲੱਖ ਦੇ ਜੀਵ ਹਨ ਸਭ ਨੂੰ ਪਰਮਾਤਮਾ ਅਕਾਲ ਪੁਰਖ ਆਪ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ।
1: ਹਰ ਹਰ ਕੋ ਜੀਵਤ ਪਾਵੈ,
0: ਕਿਉਂਕਿ ਪਰਮਾਤਮਾ ਕਾਰ ਪੁਰਖ ਵਹਿ ਦਿੱਤੀਆਂ ਹੋਈ ਦਾਤਾਂ ਦਾ ਦਿੱਤੇ ਹੋਏ ਭੋਜਨ ਕਰਕੇ ਹੀ ਸਾਰੇ ਜਿਉਂਦੇ ਹਨ।
1: ਸੋ ਨਾ ਦੇ ਸਭ ਲਹਿ ਵਿਨਾਸ਼,
0: ਜੇ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਰਿਜਕ ਨਾ ਦੇਵੇ, ਭੋਜਨ ਨਾ ਦੇਵੇ, ਤੇ ਫਿਰ ਭਾਈ ਸਾਰਿਆਂ ਦਾ ਨਾਸ ਹੋ ਜਾਵੇਗਾ। ਲੇਕਿਨ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਨੇ ਜੇ ਪੈਦਾ ਕੀਤੇ ਜੀਵ, ਤੇ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਭੋਜਨ ਦੇ ਰਿਹਾ ਹੈ।
1: ਜਿਸ ਬਿਨ ਕਹਾ ਜੀਵਨ ਕੀ ਆਸ,
0: ਪਰਮਾਤਮਾ ਕਾਲ ਪੁਰਖ ਵਾਹਿਗੁਰੂ ਸਾਡੀ ਸੰਭਾਲ ਨਾ ਕਰੇ ਤੇ ਕੀ ਜੀਵਨ ਦੀ ਕਿਸੇ ਕੋ ਆਸ ਰਹਿ ਜਾਏਗੀ। ਜਿਹੜਾ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਆਪ ਹੀ ਸਾਨੂੰ ਸਭ ਨੂੰ ਜੀਵਨ ਦੇਣ ਵਾਲਾ, ਸਾਡੇ ਅੰਦਰ ਜੋ ਚੇਤਨ ਸੱਤਾ ਉਹ ਵੀ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਨੇ ਆਪ

0: ਕੀੜੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਜੀਵ ਭਾਵੇਂ ਕੋਈ ਗਰੀਬ ਆ ਅਮੀਰ ਹੈ, ਸਭ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਰੋਜੀ ਦਿੰਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ। ਚਿੱਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਜੀਵ ਦੀ ਸੰਭਾਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਹੈ।
1: ਸਭ ਕੋ ਦਾਤਾ ਤ੍ਰਾਤਾ ਸੋਈ,
0: ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਤੇ ਉਹ ਪਰਮਾਤਮਾ ਵਾਹਿਗੁਰੂ ਹੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਰਾਖਾ ਹੈ।
1: ਅਮਰ ਬਿਖੈ ਸਮਰੱਥ ਹੈ ਕਹਾਂ,
0: ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਬਿਨਾਂ ਕਿਸੇ ਕੋ ਕੀ ਸਮਰੱਥਾ ਹੈ ਕਿ ਕਿਸੇ ਦੀ ਪਾਲਣਾ ਕਰ ਦੇਵੇ, ਕਿਸੇ ਦੀ ਸੰਭਾਲ ਕਰ ਲਵੇ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਜਿਹੜਾ ਸਾਰੇ ਜੀਵਾਂ ਦੀ ਸੰਭਾਲ ਕਰਦਾ, ਸਭ ਦੀ ਰੱਖਿਆ ਕਰਨ ਵਾਲਾ ਹੈ।
1: ਜੀਵਨ ਜੋ ਪਲ ਹੈ ਜਹਿ ਕਹਾਂ,
0: ਜੋ ਪਰਮਾਤਮਾ ਅਕਾਲ ਪੁਰਖ ਜਿੱਥੇ ਕਿੱਥੇ ਵੀ ਜੀਵ ਹਨ, ਪਰਮਾਤਮਾ ਵਾਹਿਗੁਰੂ ਆਪ ਹੀ ਸਾਰਿਆਂ ਦੀ ਪਾਲਣਾ ਕਰਦਾ ਹੈ।
1: ਸੁਣ ਕੰਨਿਆ ਸਭ ਹੀ ਕਹੈ,
0: ਜਦੋਂ ਇਸ ਤਰ੍ਹਾਂ ਛੋਟੀ ਭੈਣ ਨੇ ਇਹ ਸਾਰੀਆਂ ਭੈਣਾਂ ਨੂੰ ਇਹਨੇ ਦੱਸਿਆ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਦਾਤਾਂ ਦੇਣ ਵਾਲਾ ਹੈ, ਤੇ ਜਦੋਂ ਇਹਨਾਂ ਦੂਜੀਆਂ ਭੈਣਾਂ ਨੇ ਸੁਣਿਆ ਹੈ,
1: ਹਮਕੋ ਪਿਤਾ ਪ੍ਰਤਿਪਾਲਤ ਰਹੇ,
0: ਉਹ ਕਹਿੰਦੇ ਨਹੀਂ ਵੀ ਸਾਨੂੰ ਤਾਂ ਸਾਡਾ ਪਿਤਾ ਸਾਡੀ ਪਾਲਣਾ ਕਰਦਾ ਹੈ, ਤੇ ਇਹ ਜਿਹੜੀਆਂ ਵੱਡੀਆਂ ਹਨ ਇਹਦੇ ਤੋਂ ਉਹ ਸਾਰੀਆਂ ਦੁਬਾਰਾ ਇਹੀ ਨੂੰ ਜਵਾਬ ਦਿੱਤੀਆਂ ਕਿ ਸਾਡੀ ਪਾਲਣਾ ਸਾਡਾ ਪਿਤਾ ਜੀ ਕਰਦੇ ਹਨ।
1: ਦੇਖਿਓ ਦੇ ਤੋ ਕਿਤ ਰਾਮ,
0: ਕਹਿੰਦੀਆਂ ਕਿ ਅਸੀਂ ਤਾਂ ਕਦੇ ਪਰਮਾਤਮਾ ਨੂੰ ਦੇਖਿਆ ਨਹੀਂ ਦਾਤਾਂ ਦਿੰਦੇ ਨੂੰ, ਸਾਡੇ ਸਾਹਮਣੇ ਸਾਡਾ ਪਿਤਾ ਸਾਨੂੰ ਲਿਆ ਕੇ ਦਿੰਦਾ ਤੇ ਅਸੀਂ ਤਾਂ ਵਰਤਦੇ ਹਾਂ ਨਾ, ਅਸੀਂ ਕਦੇ ਦੇਖਿਆ ਨਹੀਂ ਕਿ ਪਰਮਾਤਮਾ ਆ ਕੇ ਕਿਸੇ ਨੂੰ ਦੇਣ ਡਿਆ ਹੋਵੇ ਕੋਈ ਦਾਤ, ਇਹ ਤੇ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਨਹੀਂ ਹੈ।
1: ਜੀਓ ਜਾਏ ਕਿਸਕੇ ਕਬ ਧਾਮ,
0: ਇਸ ਕਰਕੇ ਕਦੀ ਨਹੀਂ ਦੇਖਿਆ ਕਿ ਕਿਸੇ ਦੇ ਘਰ ਆ ਕੇ ਪਰਮਾਤਮਾ ਕਿਸੇ ਨੂੰ ਰਿਜਕ ਦੇ ਕੇ ਜਾਂਦਾ ਹੋਵੇ ਤੇ ਹੱਥ 'ਚ ਫੜਾ ਕੇ ਜਾਂਦਾ ਹੋਵੇ। ਇਹ ਦੂਜੀਆਂ ਕਹਿੰਦੀਆਂ ਜਿਹਨਾਂ ਨੇ ਗੁਰਬਾਣੀ ਨਹੀਂ ਪੜ੍ਹੀ ਸੁਣੀ ਨਹੀਂ, ਉਹ ਕਹਿੰਦੀਆਂ ਅਸੀਂ ਤਾਂ ਕਦੀ ਪਰਮਾਤਮਾ ਨੂੰ ਦੇਖਿਆ ਨਹੀਂ ਕਿਸੇ ਦੇ ਘਰ ਆ ਕੇ ਰਿਜਕ ਦਿੰਦਾ ਹੋਵੇ ਫੜਾਉਂਦਾ ਹੋਵੇ।
1: ਅੰਨ ਵਸਤਰ ਸਭ ਕਰਕੇ ਤਿਆਰ,
0: ਇਸ ਕਰਕੇ ਇਹ ਵੀ ਨਹੀਂ ਦੇਖਿਆ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਭੋਜਨ ਤੇ ਵਸਤਰ ਤਿਆਰ ਕਰਕੇ ਲਿਆ ਕੇ ਸਾਨੂੰ ਦਿੰਦਾ ਹੋਵੇ।
1: ਕਿਸ ਕੋ ਕੌਣ ਦੇਤ ਕਿਸ ਬਾਰ,
0: ਇਸ ਕਰਕੇ ਦਾਤਾ ਤਾਂ ਕਦੀ ਦੇਖਿਆ ਨੀ ਕਿਸੇ ਨੂੰ ਦਿੰਦਾ ਹੋਇਆ।
1: ਇਮ ਸੁਣ ਕੇ ਕੰਨਿਆਂ ਲੜ ਪਰੀ,
0: ਇਸ ਤਰ੍ਹਾਂ ਫਿਰ ਇਹ ਜਿਹੜੀਆਂ ਕੰਨਿਆਂ ਨਾ ਜਿਹੜੀਆਂ ਵੱਡੀਆਂ ਇਹਦੇ ਨਾਲ ਲੜ ਪਈਆਂ ਛੋਟੀ ਦੇ ਨਾਲ, ਜਿਹੜੀ ਕਹਿੰਦੀ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੀ ਸੰਭਾਲ ਕਰਦਾ, ਪਰਮਾਤਮਾ ਹੀ ਸਭ ਕੁਝ ਦੇਣ ਵਾਲਾ ਹੈ। ਤੇ ਜਦੋਂ ਇਹਨਾਂ ਦੂਜੀਆਂ ਵੱਡੀਆਂ ਨੇ ਸੁਣਿਆ ਤੇ ਇਹਦੇ ਨਾਲ ਝਗੜਾ ਕੀਤਾ ਹੈ।
1: ਜਾਏ ਪਿਤਾ ਕੇ ਟਿਗ ਸੁਧ ਕਰੀ,
0: ਫਿਰ ਇਹਨਾਂ ਨੇ ਜਾ ਕੇ ਤੇ ਆਪਣੀ ਛੋਟੀ ਭੈਣ ਦੀ ਇਸ ਰਾਜ ਕੌਰ ਦੀ ਇਸ ਬੀਬੀ ਰਚਨੀ ਦੀ ਆਪਣੇ ਪਿਤਾ ਕੋਲ ਸ਼ਿਕਾਇਤ ਕਰ ਦਿੱਤੀ ਹੈ, ਜਿਸ ਤਰ੍ਹਾਂ ਸਾਰੀ ਵਾਰਤਾ ਹੋਈ ਹੈ ਜਾ ਕੇ ਦੱਸਿਆ ਕਿ ਪਿਤਾ

0: ਕਿਹਾ ਇਹ ਤਾਂ ਕੋਈ ਹੋਰ ਹੀ ਗੱਲ ਕਹਿੰਦੀ ਹੈ, ਇਹ ਸਾਡੀ ਗੱਲ ਨੂੰ ਕੱਟਦੀ ਹੈ। ਅਸੀਂ ਤਾਂ ਕਿਹਾ ਕਿ ਅਸੀਂ ਆਪਣੇ ਪਿਤਾ ਦਾ ਹੀ ਦਿੱਤਾ ਖਾਂਦੀਆਂ, ਇਹ ਸਾਡੀ ਗੱਲ ਨੂੰ ਕੱਟ ਕੇ ਹੋਰ ਕੁਛ ਕਹਿੰਦੀ ਹੈ।
1: ਜੋ ਪ੍ਰਤਪਾਰ ਹੈ ਦੇਤ ਹਮੇਸ਼,
0: ਜੋ ਪ੍ਰਮਾਤਮਾ ਕਾਲ ਪ੍ਰਭੁ ਕਹਿੰਦੀ ਦੇਣ ਵਾਲਾ ਨਾ ਹਮੇਸ਼ਾ ਦਾਤਾ,
1: ਲਾਗੋ ਤਨ ਤੇ ਜਿਨ ਕੀਨ ਵਿਸ਼ੇਸ਼।
0: ਇਹ ਕਹਿੰਦੀਆਂ ਕਿ ਸਾਡੀ ਪਾਲਣਾ ਕਰਨ ਵਾਲੇ ਸਾਡੇ ਪਿਤਾ ਜੀ ਹਨ, ਸਾਡੀ ਜਦੋਂ ਛੋਟੀ ਉਮਰ ਆ ਜਦੋਂ ਸਾਡੇ ਬਚਪਨ ਵਿੱਚ ਹੀ ਸਾਨੂੰ ਸਾਡੇ ਪਿਤਾ ਨੇ ਸਾਡੀ ਪਾਲਣਾ ਕੀਤੀ ਵੱਡਿਆਂ ਕੀਤਾ ਹੈ।
1: ਸੁਖ ਸੋ ਸ਼ੁਭ ਆਹਾਰ ਹਮ ਕਰਹੀ,
0: ਜਦੋਂ ਤੋਂ ਹੀ ਪਿਤਾ ਦੇ ਘਰ ਜਨਮ ਲਿਆ ਹੈ ਉਦੋਂ ਤੋਂ ਹੀ ਸੁੱਖ ਅਤੇ ਸਾਰੇ ਆਹਾਰ ਜਿਹੜੇ ਹੈ ਉਹ ਆਪਣੇ ਪਿਤਾ ਤੋਂ ਲੈ ਕੇ ਵਰਤਦੀਆਂ ਹਾਂ।
1: ਕਿਸੋ ਬਾਤ ਕੀ ਚਿੰਤਨਾ ਧਰਹੀ,
0: ਇਸ ਕਰਕੇ ਪਿਤਾ ਦੇ ਹੁੰਦਿਆਂ ਸਾਨੂੰ ਕਿਸੇ ਗੱਲ ਦੀ ਕੋਈ ਚਿੰਤਾ ਹੀ ਨਹੀਂ ਹੈ, ਜਦੋਂ ਸਾਰੀਆਂ ਲੋੜਾਂ ਜਿਹੜੀਆਂ ਸਾਡੇ ਪਿਤਾ ਸਾਡੀ ਪੂਰੀਆਂ ਕਰਦੇ ਹਨ।
1: ਇਹ ਨਹਿ ਮਨ ਮਤ ਕੀ ਨਿਆਰੋ,
0: ਇਹ ਜਿਹੜੀ ਛੋਟੀ ਆ ਇਹ ਨਹੀਂ ਸਾਡੀ ਗੱਲ ਮੰਨੀ, ਇਹਨੇ ਇਹਦੀ ਵੱਖਰੀ ਸੋਚ ਹੈ, ਇਹਦੀ ਮਤ ਹੀ ਵੱਖਰੀ ਹੈ, ਇਹਨੇ ਸਾਡੀ ਗੱਲ ਨੂੰ ਕੱਟ ਦਿੱਤਾ ਹੈ।
1: ਹਮ ਸਭ ਕਹਿ ਕੀਨਸ ਨਿਰਧਾਰੋ,
0: ਅਸੀਂ ਸਾਰੇ ਨੇ ਕਿਹਾ ਕਿ ਸਾਡੇ ਸਾਰਿਆਂ ਦੀ ਸੰਭਾਲ ਪਿਤਾ ਜੀ ਕਰਦੇ ਹਨ।
1: ਸੁਣਤ ਨਿਰਪਤ ਪਿਤ ਮੂਰਖ ਰੋਸਾ,
0: ਜਦੋਂ ਇਹਨੇ ਵੱਡੀਆਂ ਧੀਆਂ ਦਾ ਰਾਜੇ ਨੇ ਗੱਲ ਸੁਣੀ ਹੈ ਛੋਟੀ ਦੀ, ਤੇ ਫਿਰ ਇਹ ਜਿਹੜਾ ਰਾਜਾ ਬੜੇ ਗੁੱਸੇ ਵਿੱਚ ਕ੍ਰੋਧ ਵਿੱਚ ਆਇਆ ਹੈ।
1: ਨਹਿ ਈਸ਼ਵਰ ਕੋ ਲਖਿਓ ਭਰੋਸਾ,
0: ਕਿਉਂਕਿ ਇਹਦੇ ਮਨ ਵਿੱਚ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਨਹੀਂ ਸੀਗਾ, ਇਸ ਕਰਕੇ ਇਹਨੇ ਵੀ ਗੁੱਸਾ ਕੀਤਾ ਆਪਣੀ ਛੋਟੀ ਧੀ ਦਾ ਵੱਡੀਆਂ ਧੀਆਂ ਤੋਂ ਸੁਣ ਕੇ। ਫਿਰ ਕਿਸ ਤਰ੍ਹਾਂ ਸਾਰਿਆਂ ਨੂੰ ਇਕੱਠੀਆਂ ਸੱਦਦਾ, ਫਿਰ ਪੁੱਛਦਾ ਤੁਸੀਂ ਕਿਹਦਾ ਦਿੱਤਾ ਖਾਂਦੀਆਂ, ਜਿਸ ਤਰ੍ਹਾਂ ਫਿਰ ਵੱਡੀਆਂ ਜਵਾਬ ਦੇਣਗੀਆਂ ਅਤੇ ਛੋਟੀ ਜਿਹੜੀ ਆਪਣਾ ਜਵਾਬ ਦੇਵੇਗੀ। ਇਹ ਆਪਾਂ ਕੱਲ੍ਹ ਦੇ ਦੀਵਾਨ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਆਪਣੇ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼ ਕਰਨੀ ਜੀ।
1: ਸੁਣਤ ਨਿਰਪਤ ਪਿਤ ਮੂਰਖ ਰੋਸਾ, ਨਹਿ ਈਸ਼ਵਰ ਕੋ ਲਖਿਓ ਭਰੋਸਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਸਿੰਘ ਸਾਹਿਬ ਗਿਆਨੀ ਰਵੇਰ ਸਿੰਘ ਜੀ, ਜਿਨ੍ਹਾਂ ਨੇ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਬੀ ਏ। ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਆਪ ਜੀ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਗੇ। ਸਾਧ ਸੰਗਤ ਜੀ, ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਜੋ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ, ਅਤੇ ਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਗੁਰਪੁਰਬ ਨੂੰ ਸਮਰਪਿਤ ਹੀ ਅੱਜ ਦੇ ਦੀਵਾਨ ਚੱਲ ਰਹੇ ਹਨ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਦੇ ਵਿਚਾਰ ਆਪ ਜੀ ਨੂੰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कुचीलता कतेबन कुरान की, पाप पर पक जाते धर्म थक जाते, वरण गर्क जाते सहत बदान की, देवी देव जोहरे संतोख सिंगा दूर होते, रीत मिट जाती कथा वेदन पुराण की, श्री गुरु गोबिंद सिंह पावन परम सूर, मूर्ति ना होती जाओ पै करुणा निधान की। निमाणिया दे मन सतगुरु, निताणिया दे तन सतगुरु, साहिब श्री गुरु ग्रंथ साहिब महाराज सच्चे पातशाह जी तिना दे मुकद्दस दरबार दियां हाजरियां भर रहे गुरु प्यारे सत संगी जनों, फतेह दे पावन सिमरन दे नाल अपनी ते साडी हाजरी गुरु चरणा विच लवाउंदे होए गज के गजाओ जी, वाहे गुरु जी का खालसा, वाहे गुरु जी की फतेह। गुरु प्यारी साध संगत, पिछलेरे कुछ दिनों तो चल रही इतिहास की लड़ीवार सांझ जिहड़ी आप नाल पा रहे सां, कुछ विच दिन दिहाड़े आउंदे गए, जिवें बाबे बुढ़ा साहब जी का अंतम दिहाड़ा भाव उन्हां दी बरसी, जिवें धन गुरु ग्रंथ साहिब महाराज का पहला प्रकाश, इस करके विचारां उस इतिहास के प्रति करते रहे। धन गुरु रामदास महाराज सच्चे पातशाह का ज्योति जोत समाउण का दिहाड़ा है अज्ज, पर मैं जिहड़ी इतिहास की लड़ी आरंभ की उसनूं अगेरे तोरन तो पहला इशारा कर देना हाँ कि धन गुरु रामदास महाराज सच्चे पातशाह के तीन पुत्र सन। मैं कल के दीवान विच भी अर्ज की थी, वड्डे सन बाबा पिरथी चंद, उन्हां दा जन्म 1558 का है, उस तो बाद उन्हां दे छोटे भरा महादेव का जन्म होया 1560 के अंदर, धन गुरु अर्जन देव महाराज का आगमन होया 15 अप्रैल 1563 ईस्वी नूं। पर जदों गुरु अर्जन देव महाराज छोटे भरा नूं गुरियाई मिली ते वड्डा भरा पिरथी चंद बड़ा कलपिया, उन्होंने अमृतसरी जदों धन गुरु अर्जन देव महाराज नूं गुरियाई बख्शी तो उन्होंने बहुत ज़्यादा विरोध किया, वो तो पहला भी विरोध करते सन मेरे पातशाह, ता ही बाणी च लिखिया काहे पूत झगरत हो संग बाप, जिन के जने वडीरे तुम हो तिन संग झगरत पाप। वो तो पहला भी पिता के नाल बहुत सारी तकरारबाजी करता रहा, पर जदों धन गुरु अर्जन देव महाराज नूं गुरियाई मिली वह बड़ा कलपया। धन गुरु रामदास महाराज सच्चे पातशाह गोइंदवाल की धरती से चले गए, अगले दिन ज्योति जोर समा गए, उन्हें लोगों च प्रचार किया भी गुरियाई काहदी मिल गई आ, इन्हें तो एक दिन भी नहीं कढ़िया, पिता नूं जहर दे के उन्हां नूं मार दिता है, यह भी जिहड़ा रौला पृथ्वी चंद ने पाया। पर ध्यान देना गुरु प्यारे साध संगत जी, वो जदों रसम हुंदी है पगड़ी, एक हुंदी है जिम्मेवारी की पग, वह घर के अंदर वड्डे भरा नूं बन्नी जाती है जदों पिता अकाल चलाना कर जाए, तो एक सी गुरियाई की पग। बाबा बुढ़ा साहब जी दो पगां लैके गए, पग बाबा श्री चंद्र महाराज ने भी भेजी, पर जदों पिरथी चंद नूं वड्डे भरा होने के नाते दुनियावी पग दिती गई, जिहड़ी पग गुरियाई दी धन गुरु अर्जन देव महाराज नूं बख्शी गई, पिरथी चंद उठिया ते उहने उह भी खोह लई। पर धन गुरु अर्जन देव महाराज किन्ने शांति दे पुंज सन, उन्होंने आख्या कोई गल नहीं वड्डे भराता जी, पगां नाल की है, तुसीं वड्डे भरा लगदे हो, इक्को मां दे पेटों जाए आ, पगां दोवें तुसीं रख लो। पर बाबा बुढ़ा साहब जी ने धन गुरु अर्जन देव महाराज की निम्रता वेख के तन तन कर उठे, बेनती कर रहा हाँ, अगले दिन ही गुरियाई बख्श के कल दे दिन गुरु अर्जन देव महाराज का गुरता गद्दी दिहाड़ा है, आज दे दिन सतगुरु रामदास महाराज गोइंदवाल की धरती से ज्योति जोत समा गए, उन्हों का गुरियाई काल 6 साल 11 महीने 17 दिन का है। आओ जिहड़ी मैं इतिहास की लड़ी कहनी वो तुहाड़े नाल सांझी कर रहा हाँ, वो तो केवल इशारा है कि अज दिन होने करके, क्योंकि उन्होंने ज्योति जोर समाउण के उत्ते ज़्यादा लंबा प्रसंग वैसे भी नहीं बन सकता, पर चलो मैं बेनती करा जी इतिहास की लड़ी शुरू की है उन्होंने मैं आप जी के सामने अगेरे तोरना चाहता हाँ। साहबे कमाल गुरु गोबिंद सिंह महाराज चमकौर की गढ़ी नूं छड़ गए 8 ते 9 पो की दरमियानी रात 1761 बिक्रमी, 8 ते 9 पो की दरमियानी रात मेरे पातशाह के नाल 3 सिंह निकले, भाई दया सिंह, भाई धर्म सिंह, भाई मान सिंह, वक्खो वक्ख दिशावां च गए, पर तारे की निशानी रखी। अज भी जिहड़े समुद्रां दे अंदर बेड़े चलते ने, अज ते कंपास का युग है, पुरातन समय के अंदर जदों रात नूं सफ़र करना हुंदा वो तारियां दे हिसाब नाल चढ़दा लैंदा पहाड़ दक्षण वेख के तुरिया जांदा, निशानियां तय कीतियां सन कि गढ़ी च निकल तो बाद
ਅਸੀਂ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਜਾਵਾਂਗੇ। ਇਸੇ ਕਰਕੇ ਜਿਹੜੇ ਸਿੱਖ ਸਨ ਜਿੱਥੇ ਮੇਰੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ 'ਚ ਜਾ ਕੇ ਡੇਰਾ ਲਾਇਆ, ਵਾਰੀ ਵਾਰੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਉੱਥੇ ਪਹੁੰਚ ਗਏ। ਇੱਕ ਖੂਹ ਦੇ ਉੱਤੇ ਮੇਰੇ ਪਾਤਸ਼ਾਹ ਨੇ ਮਾਛੀਵਾੜੇ ਤੋਂ ਬਾਹਰ ਬਹਿਲੋਲਪੁਰ ਦੇ ਲਾਗੇ ਇੱਕ ਬਾਗ ਦੇ ਅੰਦਰ, ਖੂਹ ਹੈ, ਜੰਗਲ ਦਾ ਇਲਾਕਾ, ਉਸ ਖੂਹ ਦੀ ਟਿੰਡ ਲਾ ਕੇ ਅਤੇ ਖੂਹ ਵਿੱਚੋਂ ਪਾਣੀ ਪੀਤਾ ਹੈ। ਇੱਥੇ ਸੱਦ ਉਚਾਰਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਪਰਮਾਤਮਾ ਦੀ ਯਾਦ ਵਿੱਚ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇੱਕ ਕਵੀ ਲਿਖਦਾ ਹੈ, ਕਹਿੰਦਾ, ਮਾਛੀਵਾੜੇ ਦੇ ਜੰਗਲ ਵਿੱਚ ਕੰਡਿਆਂ 'ਤੇ ਟਿੰਡ ਰੱਖ ਸਰਾਣੇ ਦਿਲਦਾਰ ਸੁੱਤਾ, ਘਰ ਬਾਹਰ ਆਨੰਦਪੁਰ ਛੱਡ ਆਇਆ, ਕਰਜ਼ਾ ਕੌਮ ਦਾ ਸਿਰੋਂ ਉਤਾਰ ਸੁੱਤਾ, ਤਿੰਨ ਦਿਨ ਬੀਤੇ ਜੰਗ ਲੜਦਿਆਂ ਨੂੰ, ਅੱਖ ਲਾਉਣੀ ਨਾ ਰਤਾ ਨਸੀਬ ਹੋਈ, ਹੌਲੀ ਵਗਨੀ ਪੁਰੇ ਦੀ ਤੂੰ ਪਾਉਣੇ, ਜਾਗ ਪਵੇ ਨਾ ਕਿਤੇ ਸਰਦਾਰ ਸੁੱਤਾ। ਮੇਰੇ ਪਾਤਸ਼ਾਹ ਦੇ ਪੈਰਾਂ 'ਚੋਂ ਖੂਨ ਨਿਕਲਿਆ, ਜਾਮਾ ਲੀਰੋ ਲੀਰ ਹੈ, ਫਿਰ ਵੀ ਅਕਾਲ ਪੁਰਖ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ, ਸੱਜਾ ਹੱਥ ਅਜੇ ਵੀ ਤਲਵਾਰ ਦੀ ਮੁੱਠ ਦੇ ਅੰਦਰ ਹੈ, ਉਹਨਾਂ ਨੇ ਆਪਣੀ ਤਲਵਾਰ ਨੂੰ ਆਪਣੇ ਤੋਂ ਜੁਦਾ ਨਾ ਕੀਤਾ। ਇੱਥੇ ਜਦੋਂ ਤਿੰਨ ਸਿੰਘ ਆ ਮਿਲੇ, ਫਿਰ ਇੱਥੇ ਗੁਲਾਬਾ ਮਸੰਦ ਮੇਰੇ ਪਾਤਸ਼ਾਹ ਦੇ ਕੋਲ ਆਇਆ, ਉਹਨਾਂ ਨੂੰ ਆਪਣੇ ਘਰ ਲੈ ਗਿਆ। ਲੰਮਾ ਇਤਿਹਾਸ ਹੈ, ਮੈਂ ਟੂਕ ਮਾਤਰ ਬੇਨਤੀ ਕਰਨੀ ਹੈ। ਗੁਲਾਬੇ ਮਸੰਦ ਦੇ ਘਰੋਂ ਫਿਰ ਇੱਕ ਨਿਹਾਲੀ ਦੇਈ ਖੱਤਰੀ ਮਾਤਾ ਏ, ਉਹਨੇ ਇੱਕ ਚੋਲਾ ਭੇਟ ਕੀਤਾ ਖੱਦਰ ਦਾ, ਥਾਨ ਲਿਆ ਕੇ ਉਹਨਾਂ ਨੂੰ ਨੀਲੇ ਬਸਤਰ ਪਹਿਨਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਨੀ ਖਾਨ, ਨਵੀ ਖਾਨ, ਇੱਕ ਪਾਸੇ ਭਾਈ ਧਰਮ ਸਿੰਘ ਅਤੇ ਮਾਨ ਸਿੰਘ, ਭਾਈ ਦਇਆ ਸਿੰਘ ਜੀ ਮੋਹਰਾਂ ਦੇ ਖੰਭਾਂ ਦਾ ਚੌਰ ਕਰ ਰਹੇ ਸਨ, ਇੱਕ ਮੰਜੇ ਦੀ ਪਾਲਕੀ ਬਣਾ ਕੇ ਇੱਥੋਂ ਮੇਰੇ ਪਾਤਸ਼ਾਹ ਨੂੰ ਲੈ ਤੁਰੇ। ਰਸਤੇ ਵਿੱਚ ਥਾਂ ਥਾਂ 'ਤੇ ਪੁਲਿਸ ਲੱਗੀ ਹੋਈ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ 'ਚੋਂ ਨਿਕਲ ਗਏ ਨੇ, ਕਿਸੇ ਤਰ੍ਹਾਂ ਵੀ ਹੋ ਸਕੇ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ। ਗੁਰੂ ਪਿਆਰੀ ਸਾਧ ਸੰਗਤ ਰਾਹ ਵਿੱਚ ਪੁਲਿਸ ਪਾਰਟੀ ਨੇ ਰੋਕਿਆ, ਕਹਿਣ ਲੱਗੇ ਇਹ ਕਿਹਨਾਂ ਨੂੰ ਲੈ ਕੇ ਜਾ ਰਹੇ ਹੋ? ਕਹਿੰਦੇ ਸਾਡੇ ਉੱਚ ਦੇ ਪੀਰ ਨੇ, ਕਿਉਂਕਿ ਬਹਾਵਲਪੁਰ ਦੇ ਜਿੰਨੇ ਉੱਚ ਦੇ ਪੀਰ ਸਨ ਉਹਨਾਂ ਨੂੰ ਅਧਿਕਾਰ ਸੀ ਕਿ ਉਹ ਪਾਲਕੀ ਦੇ ਅੰਦਰ ਬੈਠ ਕੇ ਸਫ਼ਰ ਕਰ ਸਕਦੇ ਸਨ। ਪੀਰ ਮੁਹੰਮਦ ਸਰੋਹ ਵਾਲੇ, ਕਾਜੀ ਪੀਰ ਮੁਹੰਮਦ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਬਚਪਨ ਵਿੱਚ ਫਾਰਸੀ ਪੜ੍ਹਾਉਂਦੇ ਰਹੇ, ਉਹਨਾਂ ਨੂੰ ਪਿੰਡੋਂ ਸੱਦਿਆ ਗਿਆ, ਇਹ ਕੌਣ ਲੋਕ ਨੇ? ਪਰ ਉਹਨੇ ਆਖਿਆ, ਮਹਾਰਾਜ ਇੱਥੇ ਪੀਰਾਂ ਦੇ ਵੀ ਪੀਰ ਨੇ, ਉਹਨਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਸ਼ਰਧਾਲੂ ਸਨ, ਉਹਨਾਂ ਨੂੰ ਸਿਜਦਾ ਕਰ ਦਿੱਤਾ। ਇਸ ਤੋਂ ਬਾਅਦ ਮੇਰੇ ਪਾਤਸ਼ਾਹ ਕਨੇਜ ਪਹੁੰਚੇ, ਇੱਥੇ ਫਤਿਹ ਲੰਬੜਦਾਰ ਨੂੰ ਮਿਲੇ, ਉਹਨੇ ਆਖਿਆ ਕੋਈ ਸੇਵਾ? ਮੇਰੇ ਪਾਤਸ਼ਾਹ ਕਹਿੰਦੇ ਘੋੜੀ ਦੇ ਦਿਓ। ਕਹਿੰਦਾ ਪਾਤਸ਼ਾਹ ਘਰ ਨਹੀਂ ਹੈ, ਪਰ ਝੂਠ ਬੋਲਦਿਆਂ ਉਹਦੀ ਜ਼ਬਾਨ ਥਥਲਾ ਗਈ। ਗੁਰੂ ਮਹਾਰਾਜ ਕਹਿਣ ਲੱਗੇ, ਨਹੀਂ, ਘਰ 'ਤੇ ਨਹੀਂ ਹੋਵੇਗੀ। ਕਹਿੰਦੇ ਸੱਪ ਲੜਿਆ, ਉਹਦੀ ਘੋੜੀ ਵੀ ਮਰ ਗਈ। ਇਸ ਤੋਂ ਬਾਅਦ ਹੇਰੀ ਪਹੁੰਚੇ ਨੇ ਕਿਰਪਾਲ ਦਾਸ ਦੇ ਡੇਰੇ। ਕਿਰਪਾਲ ਦਾਸ ਨੇ ਪਹਿਲਾਂ ਤਾਂ ਆਓ ਭਗਤ ਕੀਤੀ, ਪਰ ਸਰਕਾਰ ਦੇ ਕੋਲੋਂ ਡਰਿਆ। ਹੈ ਤਾਂ ਕਿਰਪਾਲ ਦਾਸ ਉਹ ਹੀ ਜਿਹਨੇ ਭਗਾਣੀ ਦੇ ਜੰਗ ਅੰਦਰ ਸਲੋਤਰ ਦੇ ਨਾਲ ਬੜੇ ਹਯਾਤ ਖਾਂ ਵਰਗਿਆਂ ਦਾ ਸਿਰ ਫੇਰ ਦਿੱਤਾ। ਉਦੋਂ ਗੁਰੂ ਕਲਗੀਧਰ ਪਾਤਸ਼ਾਹ ਦੀ ਤਾਕਤ ਵੱਧ ਰਹੀ ਸੀ। ਜਦੋਂ ਬੰਦੇ ਦੀ ਤਾਕਤ ਵੱਧਦੀ ਹੋਵੇ ਹਰ ਕੋਈ ਨੇੜੇ ਆ ਕੇ ਬਹਿੰਦਾ, ਅਤੇ ਜਦੋਂ ਤਾਕਤ ਘੱਟ ਰਹੀ ਹੋਵੇ ਉਦੋਂ ਹਰ ਬੰਦਾ ਉਸ ਮਨੁੱਖ ਨਾਲੋਂ ਦੂਰ ਭੱਜਣਾ ਚਾਹੁੰਦਾ, ਕਿਤੇ ਮੇਰੇ ਉੱਤੇ ਕੋਈ ਆਫਤ ਨਾ ਆ ਜਾਏ। ਇਸ ਤੋਂ ਅੱਗੇ ਮੇਰੇ ਪਾਤਸ਼ਾਹ ਚੱਲਦੇ ਹੋਏ ਲੰਮੇ ਜੱਟਪੁਰੇ ਪਹੁੰਚੇ। ਇੱਥੇ ਰਾਏ ਕੱਲਾ ਚੌਧਰੀ, ਇਹ ਮੁਸਲਮਾਨ, ਇਹ ਆ ਕੇ ਮਿਲਿਆ। ਇਹਨੇ ਬੜੇ ਪਿਆਰ ਦੇ ਨਾਲ ਸਤਿਕਾਰ ਕੀਤਾ ਗੁਰੂ ਮਹਾਰਾਜ ਦਾ, ਨਾਲੇ ਘੋੜਾ ਭੇਟ ਕੀਤਾ, 100 ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ। ਕਹਿਣ ਲੱਗਾ, ਪਾਤਸ਼ਾਹ ਮੇਰੇ ਗੋਚਰੀ ਸੇਵਾ। ਮੇਰੇ ਪਾਤਸ਼ਾਹ ਕਹਿੰਦੇ, ਕਈ ਦਿਨ ਹੋ ਗਏ ਨੇ ਚਮਕੌਰ ਤੋਂ ਚੱਲਿਆ ਹੋਇਆ, ਕਈ ਗੱਲਾਂ ਕਈ ਹਵਾ 'ਚ ਉੱਡ ਰਹੀਆਂ, ਕਨਸੋਵਾਂ ਸੁਣਦੇ ਹਾਂ, ਛੋਟੇ ਸਾਹਿਬਜ਼ਾਦਿਆਂ ਨਾਲ ਕੀ ਵਾਪਰੀ? ਆਪਣਾ ਕੋਈ ਭਰੋਸੇਮੰਦ ਬੰਦਾ ਭੇਜੋ, ਆਪਣਾ ਨੂਰਾ ਮਾਹੀ ਨੌਕਰ। ਰਾਏ ਕੱਲੇ ਨੇ ਭੇਜਿਆ, ਸਰਹੰਦ ਵਿੱਚ ਇਹਦੀ ਭੈਣ ਨੂਰੀ ਵਿਆਹੀ ਹੋਈ ਏ। ਇਹਨੇ ਜਾ ਕੇ ਆਪਣੀ ਭੈਣ ਕੋਲੋਂ ਸਾਰਾ ਹਾਲ ਪੁੱਛਿਆ। ਉਹਨਾਂ ਨੇ ਦੱਸਿਆ, ਜਿਵੇਂ ਜ਼ਾਲਮਾਂ ਨੇ ਤਸੀਹੇ ਦੇ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣਿਆ, ਫਿਰ ਉਹਨਾਂ ਨੂੰ ਹੋਚ ਲਿਆ ਕੇ ਕਿਵੇਂ ਜ਼ਿਬਾ ਕੀਤਾ, ਇਹ ਸਾਰੀ ਦਾਸਤਾਨ ਨੂਰੇ ਮਾਹੀ ਨੇ ਆਪਣੀ ਭੈਣ ਕੋਲੋਂ ਸੁਣੀ। ਮਾਤਾ ਗੁਜਰ ਕੌਰ ਜੀ ਕਿਵੇਂ ਸ਼ਹੀਦ ਹੋ ਗਏ, ਇਹ ਸਾਰਾ ਕੁਝ ਸੁਣ ਕੇ ਅਤੇ ਮੇਰੇ ਪਾਤਸ਼ਾਹ ਨੂੰ ਉੱਥੇ ਆ ਕੇ ਦੱਸਿਆ, ਲੰਮੇ ਜੱਟਪੁਰੇ ਰਾਏ ਕੱਲੇ ਦੇ ਕੋਲ। ਜਦੋਂ ਦੱਸ ਰਹੇ ਸਨ, ਸਾਰੇ ਸਿੰਘਾਂ ਦੇ ਅੱਖਾਂ 'ਚੋਂ ਨੀਰ ਵਹਿ ਰਿਹਾ ਸੀ। ਮੇਰੇ ਪਾਤਸ਼ਾਹ ਦੇ ਚਿਹਰੇ ਦਾ ਜਲਾਲ ਉਸੇ ਤਰ੍ਹਾਂ ਇੱਕ ਤੀਰ ਦੀ ਨੋਕ ਨਾਲ ਕਾਈ ਦਾ ਬੂਟਾ ਪੁੱਟ ਰਹੇ ਸਨ। ਜਦੋਂ ਪੂਰੀ ਗਾਥਾ ਮੁਕੰਮਲ ਹੋਈ ਅਤੇ ਕਾਈ ਦਾ ਬੂਟਾ ਵੀ ਪੁੱਟਿਆ ਗਿਆ, ਅਤੇ ਰਾਏ ਕੱਲੇ ਨੇ ਆਖਿਆ, ਪਾਤਸ਼ਾਹ ਇਹ ਕੀ? ਮੇਰੇ ਪਾਤਸ਼ਾਹ ਕਹਿੰਦੇ, ਜ਼ੁਲਮ ਰਾਜ ਦੀਆਂ ਨੀਹਾਂ ਹੁਣ ਪੁੱਟੀਆਂ ਜਾ ਚੁੱਕੀਆਂ।
ਕਹਿੰਦਾ ਜੀ ਮੈਂ ਵੀ ਮੁਸਲਮਾਨ ਹਾਂ। ਮੇਰੇ ਪਾਤਸ਼ਾਹ ਕਹਿੰਦੇ ਸਾਡਾ ਕਿਸੇ ਮੁਸਲਮਾਨ ਦੇ ਨਾਲ ਵੈਰ ਨਹੀਂ, ਸਾਡਾ ਵੈਰ ਜ਼ੁਲਮੀ ਰਾਜ ਦੇ ਨਾਲ ਹੈ। ਇਹ ਜ਼ੁਲਮੀ ਰਾਜ ਹੁਣ ਖਤਮ ਹੋ ਕੇ ਰਹੇਗਾ। ਇੱਥੋਂ ਮੇਰੇ ਪਾਤਸ਼ਾਹ ਬਹੁਤ ਸਾਰੇ ਸਿੱਖਾਂ ਨੂੰ ਤਾਰਦੇ ਹੋਏ, ਉਹਨਾਂ ਦੀਆਂ ਸ਼ਰਧਾ ਅਤੇ ਭਾਵਨਾ ਪੂਰਤ ਕਰਦੇ ਹੋਏ, ਦਰਸ਼ਨ ਦਾਰੇ ਦਿੰਦੇ ਹੋਏ ਦੀਨੇ ਕਾਂਗੜ ਪਹੁੰਚੇ। ਰਾਏ ਜੋਧ ਦੀ ਔਲਾਦ ਵੱਲੋਂ ਦੀਨਾ ਸ਼ਮਸ਼ੀਰ ਲਖਮੀਰ ਅਤੇ ਸ਼ਮੀਰ ਅਤੇ ਬਖਤਮਲ, ਇਹ ਤਿੰਨ ਪੁੱਤਰ ਸਨ। ਰਾਏ ਜੋਧ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਆਰੇ ਸਿੱਖ ਹੋਏ ਨੇ। ਉਹਨਾਂ ਨੇ ਨਗਰ ਵਸਾਇਆ ਸੀ ਕਾਂਗੜ ਦੇ ਲਾਗੇ ਦੀਨਾ। ਉੱਥੇ ਜਾ ਕੇ ਮੇਰੇ ਪਾਤਸ਼ਾਹ ਨੇ ਦੇਸੂ ਰਾਮਗੜੀਏ ਦੇ ਚਬਾਰੇ 'ਚ ਬਹਿ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਔਰ ਉਹਦੇ ਵਿੱਚ ਅਹਿਸਾਸ ਕਰਾਇਆ ਕਿ ਤੂੰ ਝੂਠੀਆਂ ਕਸਮਾਂ ਖਾ ਕੇ ਮੁਕਰਿਆ, ਤੇਰੇ ਅਹਿਲਕਾਰ ਝੂਠੀਆਂ ਕਸਮਾਂ ਖਾ ਕੇ ਮੁਕਰ ਗਏ। ਕੀ ਹੋਇਆ ਮੇਰੇ ਨਿੱਕੇ ਨਿੱਕੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਨੇ, ਅਜੇ ਕਾਲਾ ਨਾਗ ਖਾਲਸਾ ਕੁੰਡਲ ਮਾਰ ਕੇ ਬੈਠਾ, ਤੇਰੇ ਪੈਰਾਂ ਹੇਠ ਅੰਗਿਆਰ ਵਿਛਾ ਦੇਵੇਗਾ। ਚਿਹਾ ਸ਼ੁੱਧ ਕੇ ਜੂ ਬਚ ਤੱਕ ਉਸਤੇ ਤਾਰ ਕੇ ਬਾਕੀ ਬਿਮਾਂ ਦਸ ਪੇਚੀ ਦਾ ਮਾਰ। ਕਹਿੰਦੇ ਨਾ ਇਮਾਮ ਪ੍ਰਸਤੀ ਨਾ ਆਜ਼ਾਏ ਦੀ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਮ। ਮੇਰੇ ਪਾਤਸ਼ਾਹ ਇਹ ਦੀਨੇ ਕਾਂਗੜ ਤੋਂ ਹੁੰਦੇ ਹੋਏ ਕੋਟਕਪੂਰੇ ਵਾਲੇ ਪਾਸੇ ਨੂੰ ਚਲੇ ਗਏ। ਆਓ ਤੱਕੋ ਜਰਾ, ਆਨੰਦਪੁਰ ਦੀ ਧਰਤੀ 'ਤੇ ਜਦੋਂ ਘੇਰਾ ਪਿਆ ਹੋਇਆ ਸੀ, ਕੁਝ ਦੁਨੀ ਚੰਦ ਦੇ ਨਾਲ ਭੁੱਲਣ ਸਿੱਖ ਬਦਾਵਾ ਲਿਖ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਦੇ ਕੇ ਚਲੇ ਗਏ ਸਨ। ਧਿਆਨ ਦਿਓ, ਭਾਵੇਂ ਚਮਕੌਰ ਨੂੰ ਘੇਰਾ ਪਿਆ, ਉਦੋਂ ਬਾਹਰੋਂ ਆ ਕੇ ਕੋਈ ਮਦਦ ਨਹੀਂ ਮਿਲੀ, ਪਰ ਜਦੋਂ ਲੋਕਾਂ ਨੇ ਇਹ ਖਬਰਾਂ ਸੁਣੀਆਂ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਦੋਂ ਜਿਹੜੇ ਆਨੰਦਪੁਰ ਤੋਂ ਭਗੌੜੇ ਹੋ ਕੇ ਘਰਾਂ ਨੂੰ ਆਏ ਸਨ, ਉਹਨਾਂ ਨੂੰ ਲੋਕਾਂ ਨੇ ਮਿਹਣੇ ਅਤੇ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਗੁਰੂ ਪਿਆਰਿਓ, ਜੇ ਤੇ ਆਨੰਦਪੁਰ ਹੀ ਵੱਸਦੀ ਰਹਿੰਦੀ, ਗੁਰੂ ਪਰਿਵਾਰ ਦਾ ਨੁਕਸਾਨ ਨਾ ਹੁੰਦਾ, ਫਿਰ ਤੇ ਭੱਜਣ ਵਾਲਿਆਂ ਦੀ ਕਮਜ਼ੋਰੀ ਛਿਪ ਜਾਂਦੀ, ਕਿਉਂਕਿ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ, ਭੁੱਖੇ ਭਗਤਨ ਕੀਜੈ ਜਹ ਮਾਲਾ ਆਪਣੀ ਲੀਜੈ। ਵਿਦਵਾਨ ਸੱਜਣ ਕਹਿੰਦੇ, ਗੁਰਬਾਣੀ ਕਹਿੰਦੀ ਹੈ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਰਾਏ। ਵਿਦਵਾਨ ਸੱਜਣ ਕਹਿੰਦਾ, ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸੁਬਾ ਫਿਰ ਖੜੀ। ਜਿਹੜੇ ਭੁੱਖ ਤੋਂ ਦੁੱਖ ਤੋਂ ਭਗੌੜੇ ਹੋ ਕੇ ਘਰਾਂ ਨੂੰ ਆਏ ਸਨ, ਘਰ ਵਾਲਿਆਂ ਨੇ ਉਹਨਾਂ ਦਾ ਜਿਵੇਂ ਤਾਨੇ ਮਿਹਣਿਆਂ ਦੇ ਨਾਲ ਸਵਾਗਤ ਕੀਤਾ, ਕਿਉਂਕਿ ਇਹ ਤੀਸਰਾ ਭਾਗ, ਪਹਿਲਾ ਭਾਗ ਚਮਕੌਰ ਦੀ ਜੰਗ ਵਾਲਾ 40 ਸਿੰਘ ਗੁਰੂ ਮਹਾਰਾਜ, ਦੂਸਰਾ ਭਾਗ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ, ਤੀਸਰਾ ਭਾਗ ਜਿਹੜੇ ਭਗੌੜੇ ਹੋ ਗਏ ਸਨ ਉਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਆ ਕੇ ਮਿਲਦੇ, ਚੌਥਾ ਭਾਗ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ, ਭਾਈ ਮਨੀ ਸਿੰਘ ਦਿੱਲੀ ਤੋਂ ਆ ਕੇ ਦਮਦਮਾ ਸਾਹਿਬ ਦੀ ਧਰਤੀ 'ਤੇ ਮਿਲਦੇ ਨੇ। ਇਸੇ ਤਰ੍ਹਾਂ ਮੈਂ ਇਤਿਹਾਸ ਦੀ ਲੜੀ ਆਪ ਜੀ ਨਾਲ ਸਾਂਝੇ ਕਰਦਾ ਰਹਾਂਗਾ। ਆਓ ਤੱਕੋ, ਮਾਝਾ ਗੈਰਤਮੰਦਾਂ ਦਾ ਖੇਤਰ ਹੈ। ਜਦੋਂ ਉਹ ਲੋਕ ਘਰਾਂ 'ਚ ਆਏ ਅਤੇ ਲੋਕਾਂ ਨੇ ਉਹਨਾਂ ਦਾ ਜਿਵੇਂ ਸਵਾਗਤ ਕੀਤਾ, ਪਿਆਰ ਨਾਲ ਸ਼ਰਵਣ ਕਰੋ, ਬੀਏ ਦਾ ਢਾਡੀ ਜਥਾ ਇਉਂ ਬਿਨ ਕਰ ਰਿਹਾ।

ਤੇ ਕੁੱਲ ਜਾਏ ਜੋਗ ਜਾਏ ਇੱਕ ਸੰਗ ਤੇ। ਕਹਿੰਦੇ ਚਾਰ ਕੁ ਪੈਸੇ ਆ ਜਾਣ ਬੰਦੇ ਦਾ ਕਲਹਿਣ ਪੁਣਾ ਢੱਕਿਆ ਜਾਂਦਾ ਹੈ। ਉਹ ਚਾਰ ਪੈਸੇ ਵਿੱਚੋਂ ਦਾਨ ਕਰ ਦਿੰਦਾ, ਲੋਕੀ ਆਂਦੇ ਬੜਾ ਦਾਨੀ ਹੈ, ਪਰ ਦਰਅਸਲ 'ਚ ਬੰਦਾ ਉਹ ਨਹੀਂ ਜੋ ਬਣ ਕੇ ਵਿਖਾਉਣਾ ਚਾਹ ਰਿਹਾ ਹੁੰਦਾ ਹੈ। ਮਾਇਆ ਦੇ ਨਾਲ ਬਹੁਤ ਕੁਝ ਬਦਲਿਆ ਜਾ ਸਕਦਾ। ਸਿਆਣੇ ਕਹਿੰਦੇ ਅਮੀਰਾਂ ਦੀ ਜ਼ਿੰਦਗੀ ਨੂੰ ਪੈਸੇ ਦਾ ਪੜਦਾ ਤੇ ਸ਼ਰਮਿੰਦਗੀ ਨੂੰ ਪੈਸੇ ਦਾ ਪੜਦਾ, ਅਮੀਰਾਂ ਦੇ ਕਰਮਾਂ ਨੂੰ ਪੈਸੇ ਦਾ ਪੜਦਾ, ਅਮੀਰਾਂ ਦੇ ਧਰਮਾਂ ਨੂੰ ਪੈਸੇ ਦਾ ਪੜਦਾ। ਪੈਸਾ ਤੇ ਕਤਲ ਤੱਕ ਦੇ ਕੇਸ ਮਾਫ਼ ਕਰਾ ਦਿੰਦਾ। ਅਜੇ ਤੱਕ ਤੁਹਾਨੂੰ ਪਤਾ ਬਲੱਡ ਮਨੀ ਅਰਬ ਦੇਸ਼ਾਂ ਚੱਲਦੀ ਹੈ। ਇਸ ਕਰਕੇ ਮਾਇਆ ਬੜਾ ਕੁਝ ਹੈ ਪਰ ਸਭ ਕੁਝ ਨਹੀਂ। ਮੇਰੇ ਉਸਤਾਦ ਜੀ ਇਹ ਗੱਲ ਕਰਿਆ ਕਰਦੇ ਸਨ, ਉਹ ਕਹਿੰਦੇ ਸਨ ਮਾਇਆ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ। ਇਹ ਬਹੁਤ ਕੁਛ ਤੇ ਸਭ ਕੁਝ ਦੇ ਵਿੱਚ ਬਚਦੀ ਹੈ ਜੋ ਤੂੰ ਜ਼ਿੰਦਗੀ ਜੀ ਰਿਹਾ। ਕਹਿੰਦੇ ਦਰਬ ਤੇ ਕਲੱਛ ਜਾਏ ਸੂਮਤਾ ਤੇ ਜਸ ਜਾਏ, ਕੁਨਾਰੀ ਤੇ ਕੁੱਲ ਜਾਏ ਜੋਗ ਜਾਏ ਇੱਕ ਸੰਗ ਤੇ। ਲਾਡ ਕੀ ਏ ਪੁੱਤ ਜਾਏ ਭੁੱਖ ਤੇ ਮਰਜ਼ਾਦਾ ਜਾਏ, ਸੋਚ ਤੇ ਸਰੀਰ ਜਾਏ ਬੁੱਧ ਜਾਏ ਭੰਗ ਤੇ। ਕਹਿੰਦੇ ਅਨੀਤੀ ਕੀ ਏ ਰਾਜ ਜਾਏ ਕ੍ਰੋਧ ਤੇ ਤਪੱਸਿਆ ਜਾਏ, ਤਦੋਂ ਵੀਰ ਤਾਈ ਜਾਏ ਮੁੜੇ ਜਦੋਂ ਜੰਗ ਤੇ। ਜਦੋਂ ਮੈਦਾਨੇ ਜੰਗ 'ਚੋਂ ਬੰਦਾ ਭਾਜੀ ਆਵੇ ਪਰ ਉਹਦੀ ਬਹਾਦਰੀ ਜਿੱਡੀ ਮਰਜ਼ੀ ਹੋਏ ਮੁੱਲ ਕੌਡੀ ਨਹੀਂ ਰਹਿੰਦਾ। ਉਹ ਜਦੋਂ ਘਰ ਪਹੁੰਚੇ ਤੇ ਘਰ ਵਾਲੀਆਂ ਨੇ ਮਿਹਣੇ ਮਾਰੇ, ਉਹ ਮੂੰਹ ਤੇ ਮਾਰਨ ਬੋਲੀਆਂ ਤੁਸੀਂ ਮਰਦ ਨਗੱਲੇ, ਕੀ ਹੋਇਆ ਜੇ ਆਣ ਕੇ ਦੁੱਖ ਪਏ ਸੀ ਪੱਲੇ, ਬਲਦਾਂ ਮਰਦਾਂ ਘੋੜਿਆਂ ਕੰਮ ਪੈਣ ਅਵੱਲੇ, ਉਹੀ ਉਹ ਗਾਜੀ ਮਰਦ ਹੈ ਜੋ ਸਿਰ ਤੇ ਚੱਲੇ। ਤੁਸੀਂ ਆ ਗਏ ਗੁਰੂ ਵਿਸਾਰ ਕੇ ਸਤਿਗੁਰ ਨੂੰ ਕੱਲੇ, ਅਸੀਂ ਜਾਈਏ ਚੜ ਕੇ ਤੀਵੀਆਂ ਉਸ ਗੁੱਠ ਦੀ ਵੱਲੇ, ਜਿੱਥੇ ਆ ਗਏ ਤੁਸੀਂ ਵਿਸਾਰ ਕੇ ਸਤਿਗੁਰ ਨੂੰ ਕੱਲੇ, ਅਸੀਂ ਅਚਨਕ ਚੇਤੇ ਕਰ ਦਈਏ ਵੈਰੀ ਤੇ ਹੱਲੇ, ਅਸੀਂ ਦਿਨੇ ਜ਼ਖੀਰੇ ਲੁੱਟੀਏ ਸਭ ਟਾਕੀ ਟੱਲੇ। ਜੇ ਤੁਹਾਡੇ ਵੱਸ ਦਾ ਕੰਮ ਨਹੀਂ ਮੈਦਾਨੇ ਜੰਗ 'ਚ ਲੜਨਾ ਤੇ ਫਿਰ ਅਸੀਂ ਜਾਂਦੇ ਹਾਂ। ਜਦੋਂ ਔਰਤਾਂ ਨੇ ਮਿਹਣੇ ਮਾਰੇ, ਮੈਂ ਬੇਨਤੀ ਕਰਾਂ, ਦੁੱਖ ਦਾ ਭੁੱਖ ਤੇ ਬੜਾ ਵੱਡਾ ਏ। ਕਹਿੰਦੇ ਮਹਾਰਾਣਾ ਪ੍ਰਤਾਪ ਅਰਬਲੀ ਦੇ ਜੰਗਲਾਂ ਵਿੱਚ ਘੁੰਮਦਾ ਫਿਰਦਾ ਸੀ, ਬੱਚੇ ਦੀ ਭੁੱਖ ਨੇ ਡਡਾਲ ਕਰ ਦਿੱਤਾ, ਹਾਲੋਂ ਬੇਹਾਲ ਹੋਇਆ, ਰਾਜ ਪਤੋਣੇ 'ਚੋਂ ਬਾਹਰ ਜੰਗਲਾਂ 'ਚ ਫਿਰ ਰਿਹਾ ਸੀ। ਕਹਿੰਦੇ ਉਹਦੇ ਪੁੱਤਰ ਨੇ ਰੋਟੀ ਮੰਗੀ, ਘਰ ਵਾਲੀ ਨੇ ਭੱਖੜਾ ਇਕੱਠਾ ਕੀਤਾ। ਭੱਖੜਾ, ਅੱਜ ਦੇ ਬੱਚਿਆਂ ਨੂੰ ਤੇ ਭੱਖੜੇ ਬਾਰੇ ਪਤਾ ਨਹੀਂ, ਪਹਿਲੀਆਂ ਬਾਅਦ ਹੋ ਗਈਆਂ। ਤਿੰਨ ਚਾਰ ਕੰਡੇ ਹੁੰਦੇ ਉਹਨੂੰ ਜ਼ਮੀਨਾਂ ਦੇ ਅੰਦਰ, ਆਮ ਸਾਡੇ ਇਲਾਕੇ 'ਚ ਪੰਜਾਬ 'ਚ ਵੇਖਿਆ ਜਾਂਦਾ ਸੀ। ਉਹਦਾ ਕੰਡਾ ਪੈਰ 'ਚ ਵੱਜਦਾ ਅਤੇ ਬੜਾ ਜ਼ਹਿਰੀਲਾ ਹੁੰਦਾ ਹੈ, ਉਹਦਾ ਆਟਾ ਬਣਦਾ ਹੈ। ਭੱਖੜੇ ਨੂੰ ਪੀਹ ਕੇ ਉਹਦਾ ਆਟਾ ਬਣਾਇਆ, ਪੱਥਰ 'ਤੇ ਅੱਗ ਤਿਆਰ ਕੀਤੀ, ਪੱਥਰ 'ਤੇ ਪੱਥਰ ਮਾਰ ਮਾਰ ਕੇ ਉਹਦੀ ਰੋਟੀ ਪਕਾਈ। ਉਹ ਜਿੰਨੇ ਚਿਰ ਨੂੰ ਉਹ ਰੋਟੀ ਰੋਟੀ ਕਰਦਾ ਸੌਂ ਗਿਆ ਅਤੇ ਮਹਾਰਾਣਾ ਪ੍ਰਤਾਪ ਲਾਗੇ ਨਦੀ ਵਿੱਚੋਂ ਪਾਣੀ ਲੈਣ ਚਲਾ ਗਿਆ। ਇੱਕ ਜੰਗਲੀ ਬਿੱਲੀ ਆਈ, ਉਹਨੇ ਝਰਾਟ ਮਾਰੀ, ਉਹ ਜਿਹੜੀ ਰੋਟੀ ਸੀ ਉਹ ਖੋਹ ਕੇ ਲੈ ਗਈ। ਉਸ ਵੇਲੇ ਮਹਾਰਾਣਾ ਪ੍ਰਤਾਪ ਦੀਆਂ ਡਾਢਾਂ ਨਿਕਲ ਗਈਆਂ, ਆਪਣੀ ਘਰਵਾਲੀ ਨੂੰ ਕਹਿੰਦਾ ਮੇਰਾ ਜੀ ਕਰਦਾ, ਅਕਬਰ ਦੀਆਂ ਤੋਪਾਂ ਮੈਨੂੰ ਝੁਕਾ ਨਹੀਂ ਸਕੀਆਂ, ਪਰ ਪੁੱਤਰ ਦੀ ਭੁੱਖ ਅੱਗੇ ਮੈਂ ਬੇਵੱਸ ਹਾਂ, ਮੇਰਾ ਦਿਲ ਕਰਦਾ ਮੈਂ ਉਹਦੀ ਈਨ ਮੰਨ ਲਵਾਂ। ਲਾਗੇ ਅਰਧ ਨੀਂਹ ਬੇਹੋਸ਼ੀ ਦੀ ਹਾਲਤ 'ਚ ਉਹਦੀ ਧੀ ਸੁੱਤੀ ਸੀ, ਕਹਿਣ ਲੱਗੀ ਪਿਤਾ ਅਕਬਰ ਦੀ ਈਨ ਨਾ ਮੰਨੀ, ਭਾਵੇਂ ਮੈਂ ਅੱਧੀ ਬੇਹੋਸ਼ ਹੋਈ ਹਾਂ ਭੁੱਖ ਦੇ ਨਾਲ, ਜੇ ਅਕਬਰ ਦੇ ਨਾਲ ਤੂੰ ਸਮਝੌਤਾ ਕਰ ਲਿਆ ਤਾਂ ਸਭ ਤੋਂ ਪਹਿਲਾਂ ਮੇਰਾ ਰਿਸ਼ਤਾ ਹੀ ਉਹਨੇ ਮੰਗਣਾ ਹੈ, ਕਿਉਂਕਿ ਬਹੁਤ ਸਾਰੇ ਰਾਜਪੂਤ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਬਹੁਤ ਸਾਰੇ ਖੱਤਰੀ ਲੋਕ ਡੋਲੇ ਦੇ ਕੇ, ਰਾਜਪੂਤ ਡੋਲੇ ਦੇ ਕੇ ਰਾਜ ਵਿੱਚ ਭਾਈਵਾਲ ਬਣਦੇ ਸਨ, ਐਸੇ ਹਾਲਾਤ ਸਨ। ਬੇਨੇ ਕਰ ਰਿਹਾ ਹਾਂ, ਇਹਨਾਂ ਸਾਡੀਆਂ ਮਾਤਾਵਾਂ ਭੈਣਾਂ ਅਣਖ ਤੇ ਗੈਰਤਮੰਦ ਬੀਬੀਆਂ ਨੇ ਜਦੋਂ ਆਏ ਘਰ, ਉਹਨਾਂ ਨੂੰ ਤਾਨੇ ਤੇ ਮਿਹਣੇ ਮਾਰੇ। ਇੱਕ ਬੀਬੀ ਨੇ ਆਪਣੇ ਬੱਚੇ ਅੰਦਰ ਦੇ ਕੇ ਬਾਹਰੋਂ ਕੁੰਡਾ ਮਾਰ ਦਿੱਤਾ, ਬੱਚੇ ਬਥੇਰਾ ਆਖਣ ਵੀ ਕੁੰਡਾ ਖੋਲ, ਉਸ ਔਰਤ ਨੇ ਕੁੰਡਾ ਨਾ ਖੋਲਿਆ। ਪਤੀ ਬਾਹਰੋਂ ਆਇਆ ਘਰ, ਬੜੇ ਚਾਅ ਦੇ ਨਾਲ ਸੋਚਦੇ ਸਨ, ਜਿਹੜੀ ਦੂਰੋਂ ਜ਼ਿੰਦਗੀ ਫੁੱਲਾਂ ਦੀ ਬਰਾਤ ਨਜ਼ਰ ਆਉਂਦੀ ਸੀ ਉਹ ਨੇੜੇ ਆ ਕੇ ਕੰਡਿਆਂ ਦੀ ਸੇਧ ਜਾਪੀ। ਉਹ ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਕਿਹੜੀ ਗੱਲ ਦੀ ਸਜ਼ਾ ਦਿੱਤੀ ਏ? ਉਸ ਬੀਬੀ ਨੇ ਆਖਿਆ ਕਸੂਰ ਇਹਨਾਂ ਦੇ ਬੱਚਿਆਂ ਦਾ ਨਹੀਂ, ਕਸੂਰ ਇਹਨਾਂ ਬੱਚਿਆਂ ਦੇ ਪਿਓ ਦਾ ਹੈ, ਉਹ ਗੁਰੂ ਤੋਂ ਬੇਮੁੱਖ ਹੋ ਕੇ ਆਇਆ। ਗੁਰਬਾਣੀ ਦਾ ਫਰਮਾਨ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ, ਗੁਰਮੰਤਰ ਹੀਣਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸ਼ੂਕਰ ਹੈ, ਗਰਤਬ ਹੈ ਕੰਕ ਹੈ, ਸਰਪਨ ਹੈ ਤੁਲਖਲ ਹੈ। ਇਸ ਕਰਕੇ ਜਿਉਂ ਨਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗਾਹ ਹੈ ਭ੍ਰਸ਼ਟੀ, ਤੇ ਮੇਰੇ ਬੱਚੇ ਗੁਰੂ ਤੋਂ ਭਗੌੜੇ ਦੇ ਮੱਥੇ ਨਾ ਲੱਗ ਜਾਣ, ਇਸ ਕਰਕੇ ਮੈਂ ਇਹਨਾਂ ਨੂੰ ਅੰਦਰ ਦੇ ਕੇ ਰੱਖਿਆ। ਇਸੇ ਤਰ੍ਹਾਂ ਲੋਕ ਬੋਲੀਆਂ ਤੇ ਤਾਨੇ ਮਿਹਣੇ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਧਿਆਨ ਦੇਣਾ। ਪੱਟੀ ਦੇ ਅੰਦਰ ਦੇਸ ਰਾਜ ਵੜੈਚ, ਇਹ ਬੀਬੀ ਭਾਗੋ ਦਾ ਸਹੁਰਾ ਹੈ, ਦਾਨ ਸਿੰਘ ਨਿਧਾਨ ਸਿੰਘ, ਬੀਬੀ ਭਾਗੋ ਭਾਈ ਲੰਗਾਹ ਦੇ ਭਰਾ,
ਪੈਰੋ ਸ਼ਾਹ ਦੀ ਪੁੱਤਰੀ ਏ। ਭਾਈ ਮਹਾਂ ਸਿੰਘ ਦੇ ਨਾਨਕੇ ਰਟੌਲ ਨੇ ਰਹਿਣ ਵਾਲਾ ਇਹ ਝਬਾਲਦਾ ਹੈ। ਪੱਟੀ ਦੇਸ ਰਾਜ ਵੜੈਚ ਦਾ ਭੋਗ ਹੈ ਦਸਵੇਂ ਤੇ। ਸਾਰੇ ਸਿੰਘ ਇਕੱਠੇ ਹੋਏ, ਸਿੰਘਣੀਆਂ ਇਕੱਠੀਆਂ ਹੋਈਆਂ। ਉੱਥੇ ਜਦੋਂ ਖਬਰਾਂ ਚੱਲੀਆਂ, ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰ ਜਾਏ, ਫਿਰ ਉੱਥੇ ਸਾਰੇ ਅਫਸੋਸ ਕਰਦੇ ਕਰਦੇ ਨਾਲ ਫਿਰ ਗੁਰੂ ਦੀ ਗੱਲ ਚੱਲਦੀ ਏ। ਕਹਿਣ ਲੱਗੇ, ਪਤਾ ਲੱਗਾ ਹੈ ਬਹੁਤ ਸਾਰੇ ਲੋਕ ਤੇ ਆਨੰਦਪੁਰ ਗੁਰੂ ਕਲਗੀਧਰ ਪਾਤਸ਼ਾਹ ਨੂੰ ਛੱਡ ਕੇ ਦੁਨੀ ਚੰਦ ਦੇ ਨਾਲ ਪਿੰਡਾਂ ਨੂੰ ਆ ਗਏ ਸਨ। ਦੁਨੀ ਚੰਦ ਤੇ ਸੱਪ ਲੜ ਕੇ ਮਰ ਗਿਆ, ਪਰ ਜਿਹੜੇ ਪਿੰਡਾਂ 'ਚ ਆ ਕੇ ਬੈਠੇ ਨੇ ਇਹਨਾਂ ਵਾਸਤੇ ਚੰਗੀ ਗੱਲ ਨਹੀਂ। ਉੱਥੇ ਉਹਨਾਂ ਦੇ ਭੋਗ ਦੇ ਉੱਤੇ ਫਿਰ ਇੱਕ ਸਾਰਿਆਂ ਸਲਾਹ ਕੀਤੀ, ਇੱਕ ਮੀਟਿੰਗ ਕੀਤੀ ਕਿ ਜੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੁਝ ਲੋਕ ਭੁੱਖ ਦੇ ਦੁੱਖ ਤੋਂ ਛੱਡ ਕੇ ਆ ਗਏ ਨੇ, ਇਹ ਕਲੰਕ ਮਾਝੇ ਦੇ ਮੱਥੇ 'ਤੇ ਲੱਗਾ ਨਹੀਂ ਲਵੇਗਾ। ਇਸ ਕਰਕੇ ਸਾਰੇ ਇਕੱਠੇ ਹੋ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਜਾ ਕੇ ਇਹ ਲਿਖਿਆ ਹੋਇਆ ਕਾਗਜ਼ ਦਾ ਟੁਕੜਾ ਪੜਵਾਉਣਾ ਚਾਹੀਦਾ ਹੈ। ਉਸ ਵੇਲੇ ਸਰਦਾਰ ਮਹਾਂ ਸਿੰਘ ਉੱਠਿਆ, ਇਹ ਸਰਦਾਰ ਰਾਏ ਸਿੰਘ ਦਾ ਪੁੱਤਰ ਹੈ। ਗੁਰੂ ਪਿਆਰੀ ਸਾਰ ਸੰਗਤ, ਉਸ ਭੋਗ ਦੇ ਮੌਕੇ 'ਤੇ ਜਿਹੜੇ ਲੋਕ ਇਕੱਠੇ ਹੋਏ ਸਨ, ਉਹਨਾਂ ਦੇ ਸਾਹਮਣੇ ਖਲੋ ਕੇ ਇੱਕ ਭਰਵੀਂ ਤਕਰੀਰ ਕਰਕੇ ਮਜਹਿਲਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਤੋਂ ਆਪਾਂ ਨਿਛਾਵਰ ਕਰਨ ਵਾਸਤੇ, ਮਰ ਮਿਟਣ ਵਾਸਤੇ ਜਿਵੇਂ ਪ੍ਰੇਰਨਾ ਕਰ ਰਿਹਾ, ਆਓ ਬੜੇ ਪਿਆਰ ਨਾਲ ਸਰਵਣ ਕਰੋ ਬੀਏ ਦਾ ਢਾਡੀ ਜਥਾ ਇਹਨਾਂ ਸਤਰਾਂ 'ਚ ਹੇ ਇਉਂ ਬਿਨੇ ਕਰ ਰਿਹਾ।

ਮਹਾ ਸਿੰਘ ਨੇ ਆਖਿਆ ਪਿਆਰੇ ਵੀਰੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੋਂ ਆਪਾਂ ਨਿਸ਼ਾਵਰ ਕਰਨ ਵਾਸਤੇ ਤਿਆਰ ਹੋ। ਬੀਬੀ ਭਾਗੋ ਨੇ ਲਲਕਾਰਿਆ, ਭਾਈ ਦਾਨ ਸਿੰਘ, ਭਾਈ ਨਿਧਾਨ ਸਿੰਘ, ਭਾਈ ਭਾਗ ਸਿੰਘ, ਇਹ ਸਾਰੇ ਹੋਏ ਨੇ ਤਿਆਰ। ਪਰ ਇੱਥੇ ਇੱਕ ਗੱਲ ਹੋਰ ਨਾਲ ਵਾਪਰੀ, ਕੁਝ ਲਾਹੌਰ ਤੋਂ ਆਏ ਹੋਏ ਲੋਕ ਜਿਹੜੇ ਸਰਕਾਰੀ ਬੰਦੇ ਸਨ ਉਹ ਵੀ ਇਹਨਾਂ ਦੇ ਨਾਲ ਰਲ ਗਏ, ਕਿਉਂਕਿ ਹਮੇਸ਼ਾ ਤੋਂ ਲੈ ਕੇ ਗੁਰੂ ਘਰ ਦੇ ਅੰਦਰ ਆਉਣ ਵਾਲੇ ਵੀ ਦੋ ਤਰ੍ਹਾਂ ਦੇ ਮਨੁੱਖ ਨੇ। ਇੱਕ ਤਾਂ ਸੋਚਦੇ ਨੇ ਕਿ ਗੁਰੂ ਮਹਾਰਾਜ ਦਾ ਪਰਿਵਾਰ ਸ਼ਹੀਦ ਹੋ ਗਿਆ ਹੈ, ਉਹਨਾਂ ਹਕੂਮਤ ਨਾਲ ਮੱਥਾ ਲਾ ਕੇ ਕੀ ਖੱਟਿਆ। ਇੱਕ ਉਹ ਸੋਚਦੇ ਹੈ ਕਿ ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਸ਼ਹੀਦ ਕਰਾ ਕੇ ਸਾਨੂੰ ਆਪਣੇ ਪੁੱਤਰ ਨਾ ਬਣਾਉਂਦੇ, ਅੱਜ ਸਿੱਖੀ ਦੀ ਇਹੋ ਜਿਹੀ ਨੁਹਾਰ ਨਾ ਹੁੰਦੀ। ਬਹੁਤ ਵੱਡਾ ਫਰਕ ਹੈ ਇੱਕ ਭਾਵਨਾ ਵਾਲੇ, ਇੱਕ ਕੇਵਲ ਤਰਕਵਾਦੀ, ਕਿਉਂਕਿ ਸਿੱਖੀ ਦੇ ਅੰਦਰ ਧਿਆਨ ਦੇਣਾ ਇਹ ਗੱਲ ਬੜੀ ਜ਼ਰੂਰੀ ਹੈ। ਦੋ ਕਦਮ ਨੇ, ਇੱਕ ਹੈ ਗਿਆਨ, ਇੱਕ ਹੈ ਭਾਵਨਾ। ਜੇ ਗਿਆਨ ਵਾਲਾ ਕਦਮ ਲੰਬਾ ਹੋ ਜਾਏ, ਇੱਕ ਲੱਤ ਵੱਡੀ ਹੋ ਜਾਏ, ਇੱਕ ਛੋਟੀ ਹੋ ਜਾਏ, ਬੰਦਾ ਬਹੁਤ ਲੰਬਾ ਸਮਾਂ ਤੁਰ ਨਹੀਂ ਸਕਦਾ। ਜੇ ਇਕੱਲੀ ਰਹਿ ਜਾਏ ਲੰਗੜਾ, ਬੰਦਾ ਵੀ ਸਫ਼ਰ ਨਹੀਂ ਕਰ ਸਕਦਾ। ਇਸ ਕਰਕੇ ਸਿੱਖੀ ਦੇ ਅੰਦਰ ਗਿਆਨ ਤਾਂ ਰੱਖਣਾ ਹੈ ਕਿ ਬੰਦਾ ਅੰਧ ਵਿਸ਼ਵਾਸੀ ਨਾ ਹੋ ਜਾਏ, ਬੰਦਾ ਕਬਰਾਂ ਵਾਲੇ ਬੰਨੇ ਨਾ ਤੁਰ ਪਏ। ਇਸ ਕਰਕੇ ਗਿਆਨ ਦੀ ਲੋੜ ਹੈ। ਅਤੇ ਉਸ ਗਿਆਨ ਦੇ ਨਾਲ ਜਦੋਂ ਭਾਵਨਾ ਦਾ ਦੂਜਾ ਕਦਮ ਮਿਲ ਜਾਂਦਾ ਹੈ, ਦੋਵਾਂ ਕਦਮਾਂ ਦੇ ਨਾਲ ਅਧਿਆਤਮਿਕ ਮਾਰਗ ਦਾ ਪੰਧ ਕਰਦਿਆਂ ਕਰਦਿਆਂ ਬੰਦਾ ਸਿਖਰ 'ਤੇ ਪਹੁੰਚ ਜਾਂਦਾ ਹੈ। ਧਰਮਖੰਡ, ਗਿਆਨਖੰਡ, ਸ਼ਰਮਖੰਡ, ਹੌਲੀ ਹੌਲੀ ਉਹ ਸੱਚਖੰਡ ਤੱਕ ਪਹੁੰਚ ਜਾਂਦਾ ਹੈ। ਕਰਮਖੰਡ, ਸ਼ਰਮਖੰਡ ਅਤੇ ਸੱਚਖੰਡ, ਕਿਉਂਕਿ ਗਿਆਨ ਨਾਲ ਭਾਵਨਾ ਅਤਿਅੰਤ ਲਾਜ਼ਮੀ ਹੈ। ਕਰਨਾ ਕੀ ਹੈ ਇਹ ਪਤਾ ਹੋਣਾ ਚਾਹੀਦਾ, ਭਾਵਨਾ ਦੇ ਨਾਲ ਹੀ ਕਰਨਾ ਜੋ ਕਰਨਾ। ਇਸ ਤਰ੍ਹਾਂ ਇੱਕ ਤਾਂ ਮਹਾਂ ਸਿੰਘ ਤਿਆਰ ਹੋਇਆ, ਇਹਨਾਂ ਦੇ ਨਾਲ ਮਰਜੀਵੜੇ ਸਿੰਘ ਤਿਆਰ ਹੋਏ, ਮਾਤਾ ਭਾਗੋ ਤਿਆਰ ਹੋਈ, ਕੁਝ ਲਾਹੌਰ ਤੋਂ ਆਏ ਹੋਏ ਸਰਕਾਰੀ ਬੰਦੇ ਨਾਲ ਰਲ ਗਏ। ਜੇ ਤੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਬਖਸ਼ ਦਿੱਤਾ, ਸਾਡਾ ਵੀ ਨਾਲ ਹੀ ਸੂਤਰ ਕੰਮ ਆ ਜਾਏਗਾ। ਜੇ ਨਾ ਬਖਸ਼ੇ ਗਏ, ਜਿੱਦਾਂ ਦੇ ਇਹ ਉਦਾਂ ਦੇ ਅਸੀਂ। ਇਸ ਕਰਕੇ ਇੱਥੋਂ ਇਹ ਸਾਰੇ ਜਥੇਬੰਦੀ ਤਿਆਰ ਹੋ ਕੇ ਇਹਨਾਂ ਮਾਲਵੇ ਵਾਲੇ ਪਾਸੇ ਨੂੰ ਰੁਖ ਕੀਤਾ ਹੈ। ਉੱਧਰ ਗੁਰੂ ਕਲਗੀਧਰ ਪਾਤਸ਼ਾਹ ਕੋਟ ਕਪੂਰੇ ਦੇ ਕੌਲ ਪਹੁੰਚੇ, ਉਂਝ ਬੜੀ ਸ਼ਰਧਾ ਜ਼ਾਹਰ ਕਰਦਾ ਹੈ। ਆਪਣਾ ਭਤੀਜਾ ਦਾਨਾ ਉਹ ਗੁਰੂ ਮਹਾਰਾਜ ਦੇ ਨਾਲ ਦਾਨੇ ਬਰਾੜ ਨੂੰ ਤੋਰਿਆ, ਆਪਣੇ ਭਤੀਜੇ ਭਤੀਜੀਆਂ ਨੂੰ ਅੰਮ੍ਰਿਤ ਵੀ ਛਕਾਇਆ ਹੈ। ਗੁਰੂ ਮਹਾਰਾਜ ਤੋਂ ਸ਼ਰਧਾ ਵੀ ਪੂਰੀ ਨਿਸ਼ਾਵਰ ਕਰਦਾ ਹੈ, ਆਸਥਾ ਵੀ ਪੂਰੀ ਰੱਖਦਾ ਹੈ। ਅਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਨਾ ਕਿ ਆਹ ਜਿਹੜਾ ਕੋਟ ਕਪੂਰਾ ਉਹਦਾ ਕਿਲ੍ਹਾ ਸੀ, ਕਪੂਰੇ ਦਾ ਕਿਲ੍ਹਾ, ਕਹਿਣ ਲੱਗੇ ਸਾਨੂੰ ਪਤਾ ਹੈ ਵਜ਼ੀਰ ਖਾਨ ਫੌਜਾਂ ਲੈ ਕੇ ਮਗਰ ਆਵੇਗਾ, ਆਹ ਆਪਣਾ ਕਿਲ੍ਹਾ ਸਾਨੂੰ ਜੰਗ ਲੜਨ ਵਾਸਤੇ ਦੇ ਦੇ। ਹੁਣ ਅਮੀਰ ਬੰਦਾ ਚਾਹੁੰਦਾ ਹੋਇਆ ਵੀ ਮਦਦ ਨਹੀਂ ਕਰ ਸਕਦਾ। ਇੱਕ ਤਾਂ ਉਹ ਸਰਕਾਰੀ ਚੌਧਰੀ, ਭਾਵੇਂ ਭਾਵਨਾ ਪੂਰੀ ਏ, ਉਹ ਆਪਣੀ ਚੌਧਰੀ ਵੀ ਗਵਾਉਣਾ ਨਹੀਂ ਚਾਹੁੰਦਾ, ਪਰ ਗੁਰੂ 'ਤੇ ਸ਼ਰਧਾ ਵੀ ਰੱਖਦਾ। 84 ਪਿੰਡਾਂ ਦਾ ਮਾਲਕ ਹੈ ਔਰ ਪਤਾ ਹੈ ਸਰਕਾਰ ਨੇ ਜਗੀਰ ਖੋਹ ਲੈਣੀ ਹੈ, ਨਾ ਇਹ ਘਰ ਰਹਿਣਾ, ਨਾ ਐਸ਼ੋ ਆਰਾਮ ਰਹਿਣਾ, ਉਂਝ ਭਾਵਨਾ ਜ਼ਾਹਰ ਕਰਦਾ ਗੁਰੂ ਮਹਾਰਾਜ। ਉਹ ਕਪੂਰੇ ਕੋਲੋਂ ਗੱਲ ਸੁਣ ਕੇ ਅਗਾਂਹ ਤੁਰ ਪਏ, ਜਿੱਥੇ ਰਾਮੇਆਣੇ ਦਾ ਇਲਾਕਾ ਰੂਪੇਆਣੇ ਤੋਂ ਰਾਮੇਆਣੇ ਨੂੰ ਜਾ ਰਹੇ ਸਨ। ਕਪੂਰੇ ਨੇ ਫਿਰ ਮਗਰ ਆਪਣੇ ਬੰਦੇ ਭੇਜੇ ਅਤੇ ਆਪ ਫਿਰ ਪਿੱਛੇ ਆਇਆ, ਛਲਾਵਾਂ ਵੀ ਦੇ ਰਿਹਾ, ਅੰਮ੍ਰਿਤ ਵੀ ਛਕਾਇਆ। ਇਸ ਇਲਾਕੇ ਵਿੱਚ ਫਿਰ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਮਾਲਵੇ ਨੂੰ ਬੜੇ ਵਰ ਦਿੱਤੇ। ਅੱਜ ਵੀ ਉਹ ਮਾਲਵਾ ਹਰਿਆ ਭਰਿਆ ਹੈ, ਜਿੱਥੇ ਕੋਈ ਫਸਲ ਨਹੀਂ ਸੀ ਹੁੰਦੀ ਮੇਰੇ ਪਾਤਸ਼ਾਹ ਨੇ ਉੱਥੇ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਕਿ ਜਿੰਨਾ ਚਿਰ ਵਜ਼ੀਰ ਖਾਂ ਨਹੀਂ ਆਇਆ ਗੁਰੂ ਮਹਾਰਾਜ ਨੂੰ ਇੱਥੇ ਮੌਕਾ ਮਿਲ ਗਿਆ। ਇੱਧਰੋਂ ਮੇਰੇ ਪਾਸੇ ਸੱਚੇ ਪਾਤਸ਼ਾਹ ਰਾਮੇਆਣੇ ਦੀ ਰੋਹੀ 'ਚ ਜਾ ਰਹੇ ਨੇ, ਇੱਧਰੋਂ ਮਾਝੇ ਤੋਂ ਤੁਰੇ ਹੋਏ ਸਿੰਘ ਮੰਜਲਾਂ ਨੂੰ ਮਾਰਦੇ ਹੋਏ ਚਾਰ ਚਾਰ ਪੜਾਅ ਇੱਕ ਦਿਨ 'ਚ ਪਾਰ ਕਰਦੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਪਹੁੰਚ ਗਏ, ਜਾ ਕੇ ਨਮਸਕਾਰ ਕੀਤੀ, ਹੱਥ ਜੋੜੇ, ਮੱਥਾ ਟੇਕਿਆ, ਭੁੱਲਾਂ ਬਖਸ਼ਾਉਂਦੇ ਹੋਏ ਜਿਵੇਂ ਗੁਰੂ ਪਾਤਸ਼ਾਹ ਨਾਲ ਮਿਲਾਪ ਹੋਇਆ। ਆਓ ਅੱਜ ਦੇ ਜਵਾਨ ਵਿੱਚ ਇੱਕ ਬਿੱਤੀਆਂ ਸਤਰਾਂ ਕਹਿ ਕੇ ਖਿਮਾ ਦੇ ਜਾਜ ਹੋ ਜਾਣਾ, ਕੱਲ੍ਹ ਨੂੰ ਇਸੇ ਪੜਾਅ ਤੋਂ ਅੱਗੇ ਚੱਲਾਂਗੇ। ਇਹਨਾਂ ਮਜਾਇਲਾਂ ਨੇ ਫਿਰ ਮੁਕਤਸਰ ਦੀ ਜੰਗ ਵਿੱਚ ਕਿਵੇਂ ਜੀ ਲਾ ਕੇ, ਜਾਨ ਲਾ ਕੇ, ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ, ਸ਼ਹੀਦੀਆਂ ਪਾ ਕੇ ਮੁਕਤਿਆਂ ਦਾ ਖਿਤਾਬ ਕਿਵੇਂ ਹਾਸਲ ਕੀਤਾ ਹੈ, ਉਹ ਮੁਕਤਸਰ ਦੀ ਧਰਤੀ ਅੱਜ ਵੀ ਆਵਾਜ਼ਾਂ ਮਾਰ ਕੇ ਬਿਆਨ ਕਰਦੀ ਏ। ਇੱਥੇ ਕੋਈ ਕਲਗੀਧਰ ਪਾਤਸ਼ਾਹ ਨੇ ਕੌਤਕ ਰਚਿਆ ਅਤੇ ਸਿੰਘਾਂ ਨੇ ਮੁਕਤੀ ਹਾਸਲ ਕੀਤੀ ਏ, ਮੇਰੇ ਪਾਤਸ਼ਾਹ ਨੇ ਮੁਕਤੀ ਪ੍ਰਦਾਨ ਕੀਤੀ ਏ। ਉਹ ਸਿੰਘਾਂ ਦਾ ਜਥਾ ਮਾਤਾ ਭਾਗੋ ਸਮੇਤ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਇਆ ਹੈ। ਪਿਆਰ ਨਾਲ ਸਰਨ ਕਰੋ, ਸਾਥ ਦੇ ਰਹੇ ਨੇ ਕੌਮ ਦੇ ਮਹਾਨ ਢਾਡੀ ਗਿਆਨੀ ਬਲਕਾਰ ਸਿੰਘ ਜੀ ਗੁਰਦਾਸਪੁਰੀ, ਸ਼ਰੰਗੀ ਮਾਸਟਰ ਪ੍ਰੋਫੈਸਰ ਸੁਖਵਿੰਦਰ ਸਿੰਘ ਸਭਰਾ, ਦਾਸ ਗਿਆਨੀ ਗੁਰਮੇਜ ਸਿੰਘ ਵੀ ਇਹਨਾਂ ਸਤਰਾਂ 'ਚ ਹੇ ਕਿਉਂ ਬਣੇ ਕੀਤਾ।

ਨੂੰ ਮੱਥਾ ਟੇਕਿਆ ਤੇ ਮਾਤਮ ਪੁਰਖੀ ਕੀਤੀ ਕਿ ਪਾਤਸ਼ਾਹ ਪਤਾ ਲੱਗਾ ਹੈ ਵੱਡੇ ਸਾਹਿਬਜ਼ਾਦੇ 40 ਸਿੰਘ ਚਮਕੌਰ ਦੀ ਗੜੀ ਅੰਦਰ ਸ਼ਹੀਦ ਹੋ ਗਏ ਤੇ ਪਾਤਸ਼ਾਹ ਪਤਾ ਲੱਗਾ ਹੈ ਬਜ਼ੁਰਗ ਮਾਤਾ ਵੀ ਸਮੇਂ ਨੇ ਨਾਲ ਨਹੀਂ ਰਹਿਣ ਦਿੱਤੀ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਜ਼ਾਲਮਾਂ ਸ਼ਹੀਦ ਕਰ ਦਿੱਤਾ ਹੈ ਸਾਰਿਆਂ ਦੀਆਂ ਅੱਖਾਂ ਵਿੱਚ ਅੱਥਰੂ ਸਨ ਪਰ ਮੇਰੇ ਪਾਤਸ਼ਾਹ ਇਹ ਸਾਰਿਆਂ ਦੀਆਂ ਵਿਚਾਰਾਂ ਸੁਣ ਰਹੇ ਸਨ ਇਸ ਮੌਕੇ ਦਾ ਫਾਇਦਾ ਉਠਾ ਕੇ ਗਮਗੀਨ ਮਾਹੌਲ ਸੋਗ ਦਾ ਮਾਹੌਲ ਵਿੱਚੋਂ ਕੁਝ ਲਾਹੌਰ ਦੇ ਜਿਹੜੇ ਚੌਧਰੀ ਗਏ ਹੋਏ ਸਨ ਉਹਨਾਂ ਨੇ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ ਕਹਿਣ ਲੱਗੇ ਪਾਤਸ਼ਾਹ ਵੇਖੋ ਨਾ ਸਰਕਾਰਾਂ ਨਾਲ ਮੱਥਾ ਲਾ ਕੇ ਵੀ ਕਦੇ ਕੋਈ ਕਾਮਯਾਬ ਹੁੰਦਾ ਹੈ ਮਹੱਲਾਂ ਵਰਗਾ ਆਨੰਦਪੁਰ ਸਾਹਿਬ ਨਹੀਂ ਰਿਹਾ ਕਿਲਿਆਂ ਵਰਗੇ ਘਰ ਸਨ ਪਾਤਸ਼ਾਹ ਸਮੇਂ ਨੇ ਨਾਲ ਨਹੀਂ ਰਹਿਣ ਦਿੱਤੇ ਸਰਕਾਰ ਨਾਲ ਮੱਥਾ ਲਾਉਣ ਦਾ ਨਤੀਜਾ ਹੈ ਸਰਸਾ ਨਦੀ ਦੇ ਕੰਢੇ 'ਤੇ ਪਰਿਵਾਰ ਵਿਛੜਿਆ ਮੁੜ ਮਿਲਿਆ ਨਾ ਇਹ ਸਰਕਾਰਾਂ ਨਾਲ ਮੱਥਾ ਲਾਉਣ ਦਾ ਨਤੀਜਾ ਹੈ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਜੇਕਰ ਤੁਸੀਂ ਕਹੋ ਸਾਡੀ ਸਰਕਾਰ ਦੇ ਨਾਲ ਗੱਲਬਾਤ ਹੈ ਅਸੀਂ ਵਿੱਚ ਪੈ ਕੇ ਸਰਕਾਰ ਨਾਲ ਤੁਹਾਡਾ ਸਮਝੌਤਾ ਕਰਾ ਦਿੰਦੇ ਹਾਂ ਤੁਸੀਂ ਮਾਝੇ ਦੀ ਧਰਤੀ 'ਤੇ ਆ ਕੇ ਤੁਸੀਂ ਗੁਰੂ ਬਣ ਕੇ ਰਹੋ ਅਸੀਂ ਸਿੱਖ ਬਣ ਕੇ ਤੁਹਾਡੀ ਪੂਜਾ ਕਰਦੇ ਹਾਂ ਮੇਰੇ ਪਾਤਸ਼ਾਹ ਸੁਣਦੇ ਰਹੇ ਫਿਰ ਜਵਾਬ ਦਿੱਤਾ ਕਹਿਣ ਲੱਗੇ ਵੱਡੇ ਦਾਨਿਓ ਏਡੇ ਸਿਆਣਿਓ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਹਾਇਆ ਤੁਸੀਂ ਲਾਹੌਰੋਂ ਆਏ ਉਦੋਂ ਤੁਹਾਡੇ ਵਰਗੇ ਦਾਨੇ ਕਿੱਥੇ ਸੀ ਤੁਹਾਡੇ ਵੱਡ ਵਡੇਰੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਸ਼ਹੀਦ ਕਰ ਦਿੱਤਾ ਗਿਆ ਜਦੋਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਦਿਆਲੇ ਨੂੰ ਦੇਗ 'ਚ ਬਾਲਿਆ ਗਿਆ ਭਾਈ ਸਤੀ ਦਾਸ ਨੂੰ ਰੂਹ 'ਚ ਬੰਨ ਕੇ ਸਾੜਿਆ ਗਿਆ ਅਜੇ ਕੱਲ੍ਹ ਚਮਕੌਰ ਦੀ ਗੜੀ ਦੇ ਅੰਦਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਛੋਟਿਆਂ ਨੂੰ ਕੋਹ ਕੋਹ ਕੇ ਜ਼ਿਬਾ ਕੀਤਾ ਗਿਆ ਉਦੋਂ ਤੁਸੀਂ ਸਰਕਾਰ ਨਾਲ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਦੁਸ਼ਮਣ ਕਦੇ ਸਮਝੌਤਿਆਂ ਨਾਲ ਬਾਜ ਨਹੀਂ ਆਉਂਦਾ ਸਾਡੀ ਤੇਗ ਬੇਮਿਆਨ ਹੋ ਚੁੱਕੀ ਏ ਜਿੰਨਾ ਚਿਰ ਜ਼ੁਲਮ ਨੂੰ ਠੱਲ ਨਹੀਂ ਪੈ ਜਾਂਦੀ ਉਨਾ ਚਿਰ ਇਹ ਤੇਗ ਮਿਆਨ 'ਚ ਨਹੀਂ ਪਏਗੀ ਜੇ ਆਇਓ ਮੈਨੂੰ ਭੁੱਲਿਆ ਜਾਣ ਕੇ ਸਮਝਾਉਣ ਗੁਰੂ ਨਾਨਕ ਵਰਗੇ ਮੁਰਸ਼ਦ ਹੁੰਦਿਆਂ ਮੈਨੂੰ ਤੁਹਾਡੇ ਵਰਗੇ ਉਸਤਾਦਾਂ ਦੀ ਲੋੜ ਨਹੀਂ ਤੇ ਜੇ ਆਇਓ ਸਿੱਖ ਬਣਨ ਤੁਹਾਡੇ ਵਰਗੇ ਜਿਹੜੇ ਜਾਨ ਪਿਆਰੀ ਕਰਨ ਮੌਤ ਤੋਂ ਡਰਨ ਇਹੋ ਜਿਹੇ ਦੁੱਕੀ ਤਿੱਕੀ ਲੱਲੀ ਛੱਲੀ ਮੈਨੂੰ ਤੁਹਾਡੇ ਵਰਗੇ ਡਰਾਕੜ ਸਿੱਖਾਂ ਦੀ ਵੀ ਲੋੜ ਨਹੀਂ ਇਹੋ ਜਿਹਾ ਸਿੱਖ ਵੀ ਕਾਮਯਾਬ ਨਹੀਂ ਮੈਂ ਤੇ ਉਹ ਖਾਲਸਾ ਪੈਦਾ ਕੀਤਾ ਹੈ ਜਿਹੜਾ ਸੱਚ ਦੀ ਖਾਤਰ ਸੀਸ ਲਾ ਦੇਵੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਫਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਮੈਂ ਖਾਲਸਾ ਮੌਤ ਤੋਂ ਡਰਨ ਵਾਲਾ ਪੈਦਾ ਨਹੀਂ ਕੀਤਾ ਮੈਂ ਖਾਲਸਾ ਪੈਦਾ ਕੀਤਾ ਜਿਹਨੇ ਮੌਤ ਤੇ ਫਤਿਹ ਪਾ ਲਈ ਉਹ ਮੌਤ ਤੋਂ ਕਦੇ ਪਛਾਣ ਨਹੀਂ ਹਟਦਾ ਤੁਹਾਡੇ ਵਰਗੇ ਸਮਝੌਤਾ ਕਰਾਉਣ ਵਾਲਿਆਂ ਦੀ ਲੋੜ ਨਹੀਂ ਕੀ ਜਵਾਬ ਦਿੱਤਾ ਮੇਰੇ ਪਾਤਸ਼ਾਹ ਨੇ ਕੱਲ੍ਹ ਦੇ ਦੀਵਾਨ ਵਿੱਚ ਸਾਂਝਾ ਕਰਾਂਗਾ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਬਹੁਤ ਬਹੁਤ ਧੰਨਵਾਦ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜੇ ਪਿਆਰ ਦੇ ਨਾਲ ਉਹਨਾਂ ਹੁਕਮ ਲਾ ਕੇ ਆਪ ਜੀ ਦੇ ਜੋੜੇ ਚੜ੍ਹਨ ਦਾ ਮੌਕਾ ਬਖਸ਼ਿਸ਼ ਕੀਤਾ ਸਾਰੀਆਂ ਗੁਰੂ ਦੀਆਂ ਪਿਆਰੀਆਂ ਸੰਗਤਾਂ ਦਾ ਧੰਨਵਾਦ ਤੁਸੀਂ ਬੜੇ ਪਿਆਰ ਦੇ ਨਾਲ ਚੌਂਕੜੇ ਮਾਰ ਕੇ ਸਮਾਧੀਆਂ ਲਾ ਕੇ ਸ਼ਰਵਣ ਕਰਦੇ ਹੋ ਸਾਰੇ ਹੈੱਡ ਗ੍ਰੰਥੀ ਸਾਹਿਬ ਪਾਠੀ ਸਿੰਘ ਸਾਹਿਬਾਨ ਸੇਵਾਦਾਰ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਕਹਿੰਦਿਆਂ ਇੱਕ ਨਹੀਂ ਅਨੇਕਾਂ ਵਗਿਆ ਹੋ ਜਾਂਦੀਆਂ ਸਾਧ ਸੰਗਤ ਬਖਸ਼ਣ ਯੋਗ ਹੈ ਆਓ ਢਾਡੀ ਸਿੰਘਾਂ ਕੋਲੋਂ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਸਰਣ ਕਰੋ ਦਾਸ ਨੂੰ ਮਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ, ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦੀਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਓ ਕੀ ਓਟ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ।

ਸਤਿਗੁਰੂ ਜੀ ਆਪ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦਿਆਂ ਅਤੇ ਆਸ ਦੀ ਕਥਾ ਵਿਚਾਰ ਕਰਦਿਆਂ ਢਾਡੀ ਵਾਰਾਂ ਰਾਹੀਂ ਹਰ ਜਾ ਸਰਵਣ ਕਰਵਾਉਂਦਿਆਂ ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਜੀਓ, ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀਆਂ ਨੇ ਜੋ ਸਾਡੇ ਜੀਵਾਂ ਦੀ ਕਲਿਆਣ ਦੇ ਵਾਸਤੇ ਗੁਰਮਤ ਪੂਰਨੇ ਪਾਏ ਹਨ, ਉਹਨਾਂ ਦੇ ਅਨੁਸਾਰ ਚੱਲ ਕੇ ਮਨੁੱਖਾ ਜਨਮ ਸਫਲ ਕਰਨ ਦੀ ਦਾਤ ਬਖਸ਼ਿਸ਼ ਕਰੋ।

ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀਆਂ ਦੇ ਦਰ ਕਰਦੇ ਸੇਵਕ ਭਾਈ ਮਨਵੀਰ ਸਿੰਘ ਦੇ ਜਨਮ ਦਿਨ ਤੇ ਪਰਿਵਾਰ ਵੱਲੋਂ ਸ਼ੁਕਰਾਨੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ। ਮਨਜੀਤ ਸਿੰਘ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਰੱਖਣਾ, ਪਰਿਵਾਰ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ, ਸਿਮਰਨ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਜੀ। ਦੇਖ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ, ਹੁਣ ਲਾਭ ਹੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ।

ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਅੰਮ੍ਰਿਤ ਵੇਲੇ ਤੋਂ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਨਿਤ ਨੇਮ ਕੀਰਤਨ ਕਥਾ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਹੁਣ ਸੰਗਤ ਜੀ ਸੁੱਖ ਆਸਣ ਸੇਵਾ ਹੋਵੇਗੀ। ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚਾਉ ਕੀ ਚਾਉ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨਾ ਲੱਗਾਈ ਪਾਰ ਬ੍ਰਹਮ ਸ਼ਰਣਾਈ ਚਾਉ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਦ ਦੀ ਆਏ ਕਲ ਵਲਾਈ ਰਹਾਉ ਰਾਖ ਲੀਏ ਤਨ ਰੱਖਣ ਹਾਰ ਸਾ ਵਿਆਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਾਉਣਾ ਤੋਣਾ ਛੁਟੈ ਨਿਕਟ ਨਾ ਜਾਇਓ ਦੂਸ ਲੋਕ ਮਹੱਲਾ ਪੰਜਵਾ ਮਨ ਮੈਂ ਚਿਤਵ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਨਾਨਕ ਸੋਹੇ ਲਾਰਾ ਗੌੜੀ ਦੀ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹੇ ਲਾ ਸਿਵਰਿਹ ਸਿਰਜਣਹਾਰੋ ਤੁਮ ਗਾਵੋ ਮਰਿੰਦਰ ਭਾਉ ਕਾ ਸੋਹੇ ਲਾ ਹਾਂ ਵਾਰੀ ਜਿਤ ਸੋਹੇ ਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲਿਆ ਨ ਦੇਖੇ ਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਹ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੈ ਸਭ ਸਿਓ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਾਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਝਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਾਵਣ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵਖਣ ਨਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਨਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵਡਾ ਹੈ ਕਾਢਣ ਡਾਉਤ ਪੁਨ ਵਡਾ ਹੈ ਰਹਾਉ ਸਾਕਤ ਹਰਾ ਸਾਧ ਨ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਚੌ

0: KRPI Radio ਤੇ ਤੁਸੀਂ ਸੁਣ ਰਹੇ ਸੀ Live from Guru Nanak Sikh Gurdwara Sahib, Scott Road, Surrey.
1: You're listening to KRPI 1550 Radio, Ferndale, Washington.
2: Main nahi kach ho nahi kach aaye na mora ausar lajja rakh le सदना जन तोरा। भगत सदना जी भगती काल दे दौर दे च ही सिंध प्रांत हाल पाकिस्तान दे च पैदा हो जे। पेशे तो आप कसाई सन, रोज बकरे वड़ के ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੀ ਕਠੋਰ ਕਿਰਤ ਨੇ ਕਿਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ? ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ? ਇਹਦਾ ਇੱਕ ਪਿਛੋਕੜ ਹੈ। ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਏ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ, ਥੋੜੇ ਜਿਹਾ ਸੇਰ ਦੋ ਸੇਰ। ਤੇ ਸਦਨਾ ਸੋਚੀ ਪੈ ਗਿਆ, ਜੇ ਬੱਕਰਾ ਮੈਂ ਵੱਢਿਆ ਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਤੱਕ। ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਤੇ ਬਈ ਬਾਕੀ ਇਸ ਨੂੰ ਸਵੇਰੇ ਜ਼ਬਾ ਕਰਾਂਗੇ। ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ, ਇਸੇ ਹੀ ਕਠੋਰਤਾ ਦੇ ਚੋਂ ਦਇਆ ਉਤਪੰਨ ਹੋਈ। ਇਸੇ ਹੀ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ। ਜ਼ਮੀਰ ਦੀ ਆਵਾਜ਼ ਇਹ ਸਾਰੀ ਰਾਤ ਤੜਪੇਗਾ। ਬੱਕਰਾ ਛੁਰਾ ਹੱਥੋਂ ਗਿਰ ਗਿਆ। ਬਾਦਸ਼ਾਹ ਦੇ ਅਹਿਲਕਾਰਾਂ ਨੂੰ ਕਹਿ ਦਿੱਤਾ, ਅੱਜ ਤੋਂ ਮੈਂ ਕਸਾਈ ਨਹੀਂ, ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੱਢਿਆ ਕਰਾਂਗਾ, ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵੱਢਣਾ ਹੈ, ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾ ਕਰਨਾ ਹੈ, ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾ ਕਰਨਾ ਹੈ, ਮੈਂ ਇਸ ਤਰੀਕੇ ਨਾਲ ਧੰਦਾ ਬਦਲ ਲਿਆ। ਕਦੀ ਵਿਚਾਰ ਕਰੀਏ, ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੱਢਦੇ ਨੇ, ਔਗੁਣਾਂ ਨੂੰ ਵੱਢਦੇ ਨੇ, ਪਾਪਾਂ ਨੂੰ ਵੱਢਦੇ ਨੇ। ਤੇ ਜੋ ਆਪਣੇ ਪਾਪਾਂ ਨੂੰ ਜ਼ਬਾ ਕਰਨ ਵਿੱਚ ਅਸਮਰਥ ਹੋਇਆ, ਜੋ ਆਪਣੇ ਔਗੁਣਾਂ ਨੂੰ ਜ਼ਬਾ ਕਰਨ ਵਿੱਚ ਅਸਮਰਥ ਹੋਇਆ, ਕੁਦਰਤੀ ਗੱਲ ਹੈ ਉਹ ਬਾਹਰ ਕਤਲੋ ਗਾਰਤ ਕਰਦਾ ਹੈ, ਉਹ ਬਾਹਰ ਮਾਰ ਕੁਟਾਈ ਕਰਦਾ ਹੈ। ਆਪਣੇ ਆਪ ਨੂੰ ਜ਼ਬਾ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ, ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ, ਜਿਸਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ। ਸੱਚ ਕੀ ਕਾਤੀ ਸੱਚ ਸਭ ਸਾਰ, ਗਾੜਤ ਤਿਸਕੀ ਆਪਰ ਆਪਾਰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਹੀ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦਿੱਤੀ ਉਸਦੀ ਘਾੜਤ ਹੋਵੇ, ਸੱਚ ਦੀ ਉਸਨੂੰ ਪਾਣ ਧਾਰ ਲੱਗੀ ਹੋਈ ਹੋਵੇ। ਸੱਚ ਕੀ ਕਾਤੀ ਸੱਚ ਸਭ ਸਾਰ, ਸਾਰੇ ਦਾ ਸਾਰਾ ਲੋਹਾ ਸੱਚ ਦਾ ਹੋਵੇ, ਉਹਦੀ ਧਾਰ ਸੱਚ ਦੀ ਹੋਵੇ, ਛੁਰਾ ਸੱਚ ਦਾ ਹੋਵੇ। ਤੇ ਐਸਾ ਛੁਰਾ ਜੇ ਚਲਾਈਏ ਆਪਣੇ ਵਿਕਾਰਾਂ ਤੇ, ਐਸਾ ਛੁਰਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰਿਆ ਹੋਇਆ, ਤੋ ਸਾਹਿਬ ਕਹਿੰਦੇ ਤਿਸਕਾ ਕੁੱਠਾ ਹੋਵੇ ਸੇਖ, ਲਹੂ ਲਭ ਨਿਖੱਥਾ ਵੇਖ। ਅਗਰ ਇਸ ਛੁਰੇ ਦਾ ਕੁੱਠਿਆ ਹੋਇਆ ਇਹ ਮਨ ਹੋਵੇ ਤਾਂ ਫਿਰ ਮਨ ਵਿੱਚੋਂ ਸਾਰਾ ਲਹੂ ਨਿਕਲ ਜਾਏਗਾ। ਕਿਹੜਾ? ਲੋਭ ਦਾ, ਵਿਕਾਰ ਦਾ, ਦੁਸ਼ਟਪਣੇ ਦਾ, ਵੈਰ ਵਿਰੋਧ ਦਾ। ਕਿਸੇ ਹੱਦ ਤੱਕ ਇਹ ਸਹੀ ਹੈ ਕਿ ਜੋ ਆਪਣੇ ਮਨ ਨੂੰ ਜ਼ਬਾ ਕਰਨ ਵਿੱਚ ਅਸਮਰਥ ਹੋਏ ਨੇ ਉਹ ਬਾਹਰ ਜ਼ਬਾਹ ਕਰਨ ਦਾ ਕੰਮ ਕਰਦੇ ਨੇ। ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ ਉਹ ਦੁਨੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ ਉਹ ਦੁਸ਼ਟ ਹੈ, ਜ਼ਾਲਮ ਹੈ, ਪਾਪੀ ਹੈ। ਪਰ ਕੋਈ ਆਪਣੇ ਮਨ ਨੂੰ, ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ, ਉਹ ਭਗਤ ਹੈ, ਪੂਜਨੀਕ ਹੈ, ਪੁਨੀਤ ਆਤਮਾ ਹੈ। ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਦੇ ਵਿੱਚ ਪੈਦਾ ਹੋਈ, ਜਿਸ ਦਾ ਨਾਮ ਹੈ ਭਗਤ ਸਦਨਾ। ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੁਛ ਭਗਤ ਐਸੇ ਨੇ ਜੋ ਮੁਸਲਮਾਨ ਨੇ, ਬਾਬਾ ਫਰੀਦ, ਸਦਨਾ, ਸੈਨ, ਬੇਖਨ ਇਤਿਆਦਿ। ਇਹ ਭਗਤ ਮੁਸਲਮਾਨ ਘਰਾਣਿਆਂ ਨਾਲ ਸੰਬੰਧ ਰੱਖਦੇ ਨੇ, ਲੇਕਿਨ ਜਦ ਖੁਦਾ ਦਾ ਨੂਰ ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ, ਕੌਣ ਹਿੰਦੂ, ਕੌਣ ਮੁਸਲਮਾਨ, ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪ੍ਰਾਣ, ਇਹ ਸਰੀਰ ਅੱਲਾ ਦਾ ਹੈ, ਇਹ ਪ੍ਰਾਣ ਰਾਮ ਦੇ ਨੇ। ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਵਿੱਚ, ਰਾਮ ਦੇ ਗੀਤ ਗਾਣ ਵਿੱਚ ਸੰਕੋਚ ਨਹੀਂ ਕਰੇਗਾ। ਇਹ ਸਾਰੇ ਭਗਤ ਬੜੇ ਫਰਾਗ ਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ। ਔਰ ਇਹਨਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦਾ ਇੱਕ ਬੜਾ ਹੀ ਪਾਵਨ ਤੇ ਫਿਲਸਫੇ ਨਾਲ ਪੂਰਤ ਇੱਕ ਸ਼ਬਦ ਹੈ, ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਸਾਡੇ ਦੇਸ਼ ਵਿੱਚ ਕਰਮ ਸਿਧਾਂਤ ਦੀ ਬੜੀ ਚਰਚਾ ਹੈ ਔਰ ਆਖਿਆ ਸਭ ਕੁਛ ਕਰਮਾਂ ਤੇ ਹੀ ਨਿਬੜਦਾ ਹੈ। ਜੈਸੇ ਕੋਈ ਕਰਮ ਕਰਦਾ ਹੈ ਵੈਸੇ ਕੋਈ ਉਹਦਾ ਫਲ ਭੋਗਦਾ ਹੈ। ਭੋਗੇ ਬਿਨਾਂ ਕਰਮ ਨਾਸ਼ ਨਹੀਂ ਆਉਂਦੇ। ਭਾਰਤ ਦਾ ਧਾਰਮਿਕ ਚਿੰਤਨ, ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ, ਜੇ ਕਰਮ ਕੁਛ ਹੋਇਆ ਤੇ ਭੋਗੇ ਬਿਨਾਂ ਉਸਨੇ ਨਸਣਾ ਨਹੀਂ, ਜੇ ਕਰਮ ਕੁਛ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਉਣਾ ਹੀ ਪਏਗਾ। ਭਗਤ ਸਦਨਾ ਜੀ ਤੋਂ ਕਿਉਂਕਿ ਕੁਛ ਕਰਮ ਐਸੇ ਹੋਏ ਨੇ, ਕਸਾਈ ਸਨ, ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ, ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ, ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ, ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ, ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ। ਤੋ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤੋ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਗੁਰੂ, ਹੇ ਜਗਤ ਨੂੰ ਪ੍ਰੇਰਣਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ, ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦਿਆਂ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤੋ ਗੁਣ ਕਹਾ, ਤੇਰੇ ਵਿੱਚ ਗੁਣ ਕੀ ਹੈ, ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ, ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ। ਤੋ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ, ਗਿੱਦੜ ਝਪਟਾ ਮਾਰ ਕੇ ਨਾਸ਼ ਕਰ ਦੇਵੇ, ਤਾਂ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ। ਪ੍ਰਭੂ ਦੀ ਸ਼ਰਨ ਵਿੱਚ ਜਾਈਏ, ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ, ਤਾਂ ਫਿਰ ਬੰਦਗੀ ਦਾ ਫਲ ਕੀ ਹੈ, ਇਬਾਦਤ ਦਾ ਫਲ ਕੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਲਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ, ਲੋਕਾ ਮਤ ਕੋ ਫੱਕੜ ਪਾਏ, ਲਖ ਮੜੀਆ ਕਰ ਇਕੱਠੇ ਏਕ ਰਤੀਲੇ ਭਾਏ। ਐ ਬੰਦੇ ਮਤਾ ਕਿਧਰੇ ਭੁਲੇ ਖਿੱਚ ਤੋਂ ਪੈ, ਲੱਖਾਂ ਮਣ ਲੱਕੜੀਆਂ ਇੱਕ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ। ਰੰਚਕ ਮਾਤਰ ਨਾਮ ਦਾ ਜਾ, ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ, ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ, ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ, ਸਵਾ ਕਰ ਦਿੰਦਾ ਹੈ। ਇਹ ਇਨਾਮ ਦੀ ਬਰਕਤ ਹੈ, ਇਨਾਮ ਦੀ ਮਹਿਮਾ ਹੈ, ਇਨਾਮ ਦੀ ਤਾਕਤ ਹੈ। ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ, ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ, ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ, ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ, ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ, ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ, ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ, ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਭਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਜ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ, ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਿਆ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ, ਕਿਹੜੇ ਕੰਮ ਨੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ, ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ, ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਤ ਕਰ ਦਿੰਦਾ ਹੈ, ਮਹਿਲਾ ਕਰ ਦਿੰਦਾ ਹੈ। ਇਹ ਤੇ ਤਤ ਛਿੰਨ ਫਲ ਹੈ, ਪ੍ਰਭੂ ਦੇ ਦਰਬਾਰ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। प्राण जो थाके थिर नहीं कैसे बिरमाऊं। भई हुण मेरे प्राण टुटन लगे ने, श्वास टुटन लगे ने, कि तू बोणे ना, तू मददगार ना होवे, तू सहायक ना होवे। प्राण जो थाके थिर नहीं कैसे बिरमाऊं, बूढ़ मुए नौका मिले कहो काहे चढ़ाऊं। डुब गया मैं ते हुण तू नौका भेजी है, दस हुण कौन बैठेगा उस नौका ते। डुब गया गला ते, गर्क होण वाला गर्क हो गया, हुण नौका किड़े काम दी। दरअसल वक्त सिर प्रभु बोलदा है, वक्त सिर ही वो सहायक होंदा है। और सतगुरां दी बाणी कहिंदी है, अचिंत कम करे प्रभु तिनके, जिन हर का नाम प्यारा, जिन्हां नूं हरी दा नाम प्यारा लगदा है, जो हरी नाल जुड़े हुए ने, उते मंग भी ना करन तां वी अचनचेत प्रभु उहनां दे कम सवार छड़दा है, उहनां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखिया है कि जिस कम बारे सोचिया भी नहीं कि हो सकदा है, वो भी हो जांदा है। अचिंत कम करे प्रभु तिनके, जिन हर का नाम प्यारा। तो भगत सदना जी कहिंदे ने, प्राण गए सागर मिले हुन काम ना आवे, या डूब मुए नौका मिले कौ काए चढ़ाऊं। मर गए, डूब गए, हुन नौका मिली ते केड़े काम दी। अखीर विच आप कहिंदे ने, मैं ना ही कछ हो नहीं, कछ आए न मोरा, अवसर लज्जा राख ले सदना जन तोरा। हे प्रभु, समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उहनां दी लज्जा रखण वाला है। प्रभु जू तो कैलाज हमारी, नीलकंठ नर हर नारायण, नील बसन बनवारी। गुरु गोबिंद सिंह जी महाराज कहिंदे ने, हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कहिंदे ने, समय सिर मेरी लज्जा रख, समय सिर मेरा काम कर, वक्त सिर मेरा काम कर। सारी रात मैं तड़पदा रहा रोशनी लई, घर विच मेरे चानना होवे, दीवा जले ते दीवा ना मुयसर होवे, तेल ना मिल सके, दीवा ना मिल सके, ते सवेरे सूरज चढ़े है ते तू दीवा देवे किड़े काम दा, वो मेरे किस काम दा। दरअसल वक्त सिर जो मदद है वही मदद है, बेवक्ती मदद बेमैनी हो जाती है। इस वास्ते ये जिहड़े शब्द जुड़े हुए ने ईश्वर दे नाल, कि उहदे घर विच देर है अंधेर नहीं, दरअसल बेमैनी ने। अगर देर हो गई तो फिर अंधेर हो गया। भगत सदना जी दे इस शब्द विच इस तरह के भाव प्रगट हो रहे ने, और आप साफ कह रहे ने कि हे प्रभु, जे कर्म सिद्धांत मेरे ते लागू होया ते वाकई मैं कर्मां दी मार भोगनी है, तो फिर मैं समझांगा तेरे च गुण की है। तो गुण कहा जगत गुरा जो कर्म न नासे। भारत दा सारे दा सारा जिहड़ा चिंतन है वो कर्मां दे खड़ा है। पर थोड़ा जिहा सोचिए, पहले मनुख सी कि पहले कर्म सन? अकर कीते होए कर्मा करके जन्म है, कीते होए कर्मा करके मनुख दुखी है। तो सवाल पैदा होता है, पहले कर्म सन कि पहले मनुख सी? ये तो सवाल ऐसा होया, फिर पहले मुर्गी सी कि पहले अंडा सी? आखिर गल इत्थे ही आउंदी है, नहीं प्रभु एक तेरी लीला है, एक तेरा खेल है। ना कर्म पहले, ना मनुख पहले, जैसे तू चाया वैसा जो है संसार साज देता है खेल। ते इस तो बाद तू कुछ विधान बनाए, लेकिन ए विधान भी ऐसे ने कि तेरी एक मौज, तेरी एक मस्ती। अगर कोई भगत प्रार्थना करे, निम्रता सहित जोदड़ियां करे, ते तू उसके जन्मा जन्मांतरा के कर्मा नु धो देना, छिन दे च उसनु चैन दे देना है, छिन दे च उसनु शांति दे देना है। तो भगत सदना जी का पावन पवित्र वाक गुरु ग्रंथ साहब जी महाराज के अंदर दर्ज है, और पाठक जन बड़ी श्रद्धा नाल पढ़ के बहुत वड्डा ज्ञान लेंदे ने। गुरु ग्रंथ साहब जी महाराज ਇੱਕ ਐਸੇ ਖਜ਼ਾਨੇ ਨੇ ਜਿਹਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ, ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਚ ਅਨੇਕ ਵਿਅਕਤੀ ਬੈਠੇ ਹੋਣ। ਇੱਕੋ ਹੀ ਹੈ, ਇਹਦੇ ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਨੇ। ਇਹ ਭਗਤ ਵੱਖ ਵੱਖ ਪ੍ਰਾਂਤਾਂ ਦੇ ਨੇ ਤੇ ਵੱਖ ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ, ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ। ਗਰਜ ਕੇ ਇਹ ਸਾਰੇ ਭਗਤ ਵੱਖ ਵੱਖ ਨਾਮਾਂ ਨੂੰ ਜਪਦੇ ਨੇ, ਵੱਖ ਵੱਖ ਬੋਲੀਆਂ ਬੋਲਦੇ ਨੇ, ਵੱਖ ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੇ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਵਿੱਚ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ ਵੱਖ ਮਜ਼ਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ, ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਤੋ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ ਚ ਅੱਲਾ ਦੇ ਗੀਤ ਹੋਣ, ਜਿਹਦੇ ਚ ਰਾਮ ਦੀ ਧੁਨ ਹੋਵੇ, ਜਿਹਦੇ ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ ਚ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਹੋਵੇ, ਜਿਹਦੇ ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਤਾਂ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਖਸ਼ਮ ਸੋਚਣੇ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ, ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, उस लई परमात्मा दी प्राप्ति करनी बड़ी कठिन है, बहुत कठिन है। कई दफा देखण दे चाव आंदा है कि बड़े बड़े धर्मात्मा बंदे भी कसाई ने, दूसरे नूं चोट पहुंचाण लगे आ संकोच नहीं करते, चाहे वह चोट जहनी होवे, शरीरक होवे, आर्थिक होवे, किसे भी तरीके दी होवे, चोट पहुंचाण तो बाज नहीं आउंदे। और ऐसा दिसदा है कि बड़े बड़े धार्मिक भी कसाई ने, पर सदना कसाई होंदा होया भी भगत है, वो कसाई होंदा होया भी धार्मिक है। वो बाहरों ते पेशे च कसाई सी, पर अंदरों हिरदा उसका अत्यंत कोमल, मिलन सारी दे जज्बियां नाल भरे होया, प्रभु गीत दे नाल जो है परे होया। ये भगत प्रेरणा दे रहे ने कि कोई भी पेशा होवे, कोई भी किरत होवे, परमात्मा की प्राप्ति विच बाधा नहीं बनती। चाहे वह किरत कपड़े बुनना होवे, चाहे वह किरत जुतियां गनना होवे, चाहे वह किरत मांस वेचना होवे, ते चाहे वह किरत कपड़िया नूं छिंबना होवे, चाहे वह किरत दुकानदारी दी होवे, कोई भी किरत कीर्ति विच बाधा नहीं खड़ी करती। कोई भी धंधा धर्म विच दीवार नहीं है। ये एक भावना है जिहड़े कहिंदे ने की करिए, धंधे तो वेल मिले ते धार्मिक बणीए, की करिए कम धंधिया तो ही वेल नहीं मिलती, किवें भजन करिए, किवें बंदगी करिए। और वह कहिंदे ने धंधा दीवार की तरह खड़ा हो गया, ते भगत कहिंदे ने धंधे नूं ही धर्म बना लो, धंधे नूं ऐसा समझो कि ये प्रभु की तरफों दित्ती हुई सेवा है, सेवा करने आ। धंधा सेवा बन सकता है, रोटी ते हर एक ने खानी है। तो जब धंधे विच भी कोई ऐसी भावना जोड़ लैंदा है कि मैं कपड़े बुन लिया और ये सेवा करने आ, जगत का नंगेज ढकना है, जगत के पैरों च जुत्ती पवानी है, जगत नूं सुख देने ने, जगत नूं आराम देना है धंधे दे राही, तो धंधा भी धर्म बन जाता है। तो धार्मिक मनुखां तो भी जे किसी नूं चोट पहुंचे तो ऐसा धर्म भी वास्तविक धंधा है, उस धंधे की जो है बदबू है। भगत सदना जी धंधिया दे चों बड़ा कठोर धंधा करते ने। अमृत वेले उठ के दो चार बकरे रोज जबा करने, ते सारा दिन मांस वेचना। पर कमाल की गल, इस धंधे दे चों भी धर्म की इतनी उज्जवल महक पैदा हुई। आपने सिंध प्रांत दे च थां थां ते भ्रमण करके लोगां नूं खुदा दे नाल जोड़िया, जीवां नूं परमात्मा दी धुन दे नाल जोड़िया। जद एक फुल खिड़ पैंदा है, महक वंडन लग पैंदा है, जद एक दीवा जल पैंदा है, रोशनी वंडन लग पैंदा है, जद किसी हिरदे विच आत्म प्रकाश हो जांदा है, वह चानना वंडन लग पैंदा है, वह सुख चैन वंडन लग पैंदा है, वह आनंद वंडन लग पैंदा है। और यह वंडना उस तों सुते सुत आउंदा है, अपने आप हुंदा है। जैसे फुल दे चों सुगंधी दा निकलना, दरअसल उस दे च महक दा अदक होना है। इस वास्ते डुल डुल के वो बाहर पई पैंदी है। भगत दा हिरदा इतना आनंद नाल भर जांदा है, इतना गुणा नाल भर जांदा है, इतना शांति ते चैन नाल भर जांदा है कि वो डुल डुल के बाहर पैंदा है। सजना जी भगती भाव विच ऐसे लीन होए और अध्यात्मक गुणा नाल ऐसे भरपूर होए, थां थां ते भ्रमण करके इन्हां ही गुणा नूं वंडदे रहे, इसी सच्ची दौलत नूं वंड वंड के जगत नूं अकाल पुरख दे नाल जोड़दे रहे। अनेकां भगतां दे चों गुरु ग्रंथ साहिब जी महाराज दे च इक ए सदना कसाई पेशे दे च ए भी भगत है, इसका भी कलाम है, और इसका कलाम भी रहिंदी दुनिया तक अध्यात्मक शांति वंडदा रहेगा।
0: You're listening to KRPI 1550 Radio, Ferndale, Washington.
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
2: 1746 'ਚ ਸਿੱਖ ਸ਼ਹੀਦ ਹੁੰਦਾ ਰਿਹਾ 1846 'ਚ ਸਿੱਖ ਸ਼ਹੀਦ ਹੁੰਦਾ ਰਿਹਾ 1946 'ਚ ਸਿੱਖ ਸ਼ਹੀਦ ਹੋਇਆ ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ ਇਹ ਆਪਣਾ ਕੰਮ ਕੇਵਲ ਸ਼ਹੀਦ ਕਰਾਉਣ

भगत रविदास जी महाराज उस दौर विच बनारस विच पैदा होए ने, जद के भगती भाव दे संगीत नाल भारत दा कौणा कौणा सरशार होया होया सी। हर पासे भगती लहर, हर पासे भगत भावना विच डुबे हुए महापुरुष साहिब गुरु नानक देव जी महाराज दा वाक है, वैसे ता हर जुग जुग भगत उपाया, पैज रखदा आया राम राजे, हर युग विच हर समय विच भगत होंदे रहने, संत होंदे रहने, लेकिन भारत दा मध्य काल भगती काल मनिया गया, जिस विच चौं दिशां विच भगत ही भगत पैदा होए। उसी भगती काल विच सूफी फकीरां ने भी अपने अमर संगीत दे राहीं इस देश नूं अध्यात्मक तौर ते सरसब्ज कीता और मानसिक तौर ते उच्चा कीता, जीवन दी जाच दसी। रविदास जी महाराज उन्हां ही सिरमौर भगतां विचों एक महान भगत ने, पेशे दे चमार पर चमड़े तो उच्चे जीण वाले, पेशे तो मोची चमड़े दा कम करन वाले, पर शरीर दे चमड़े तो उच्चे होके उन्होंने सारी जिंदगी बतीत की। शरीर दे तल दे उते जो जी रहा है, चमड़ी दे तल दे उते जो जी रहा है, इंद्रियां दे तल दे उते जो जी रहा है, वास्तविक चमार ते ओही है, क्योंकि वो वेखदा है चमड़े नू, चमड़े नू ही सवारना जिंदगी दा मनोरथ है, चमड़े खलड़ी दा ही रस मारना जीवन दा लक्ष्य है। ऐसे पुरुषां नू चमार आख्या जा सकदा है। चमड़े दा कम करदिआं होइआं सुरत चमड़े तो उच्ची रखनी, ए कोई भगत रविदास जी महाराज तो सिखे। उन्हां दा काल ऐसा सी कि चारों पासे रविदास ने अपनी भक्ति संगीत नाल प्रभावित कीता। हैरानगी दी गल है कि अनपढ़ जद विद्यक मंदरां दे दरवाजे भी आप लई बंद ने, धार्मिक मंदरां दे द्वार ते बंद ही सन, लेकिन ऐसी अगम्मी विद्या आप दे अंदरों फुटी, ऐसा अगम्मी संगीत आप दी चेतना दे चों प्रफुल्लत होया। दरअसल ये हकीकत है कि परमात्मा जद भी किसी दे अंदरों प्रगट होंदा है, बस वो गीत राही संगीत राही। संगीत और गीत परमात्मा दे बहुत निकट है, बहुत निकट है। संगीत एक कला है, गीत एक कला है, ते परमात्मा स्वयं भी एक कलाकार है, ऐसा महान कलाकार कि उसकी कला चारों पासे सानू देखण नूं मिलदी है। एक निक्का जिहा बीज धरती विच बो के जदों अंकुरित होंदा है, कोमल रूप उसका धरती तो बाहर निकलता है, सहजे सहजे विकसित होंदा है, शाखा पत्ते फिर उस दे चों जद फुल खिड़दे ने, फल लगदे ने, एक ऐसी महान कला है कि उस अदुत्ती कलाकार नूं दाद दित्ते बिना रह नहीं सकदा मनुख अध्यात्म वासी। उसकी कला चारों पासे फैली हुई है, सागर दे चों भाप उठती है, उमड़ उमड़ के वो चारों पासे बरसती है, एक महान कला है। पहाड़ां दे च झरनियां दी रफ्तार और ए गुंजार, चारों पासे दाए वातावरण दरअसल उस महान कलाकार दी कला दी ही प्रदर्शनी है। कदी कदी संगीतकार, चित्रकार, मूर्तिकार और लेखक लोग अपनी कला दी खास रूप विच प्रदर्शनी कराया करदे ने, पर उस महान कलाकार दी प्रदर्शनी कला दी हर वक्त हो रही है, हर थां ते हो रही है, जिस पासे भी निगाह मारी है कला ही कला है, चाहे आसमान ते झात मारीए, चाहे सागर ते निगाह मारीए, चाहे पहाड़ां दीआं चोटियां नूं वेखीए, ते चाहे धरती ते निगाह मारीए, चाहे पशुआं नूं वेखीए, पक्षियां नूं वेखीए, बनस्पति नूं वेखीए, हर थां ते उसदी कला उजागर हो रही है, प्रगट हो रही है, और वो ऐसा कलाकार है,
ਕਿ ਹਰ ਕਲਾ ਵਿੱਚ ਉਹ ਨਿਪੁੰਨ ਹੈ। ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਕਾ ਗਿਆਤਾ, ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ, ਔਰ ਮੋਏ ਹੋਏ ਢੋਰਾਂ ਦੀ ਖੱਲ ਲਾਉਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ, ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ। ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ, ਅੰਦਰੋਂ ਪਰਮਾਤਮਾ ਬੋਲ ਰਿਹਾ ਹੈ, ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛਿੰਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛਿੰਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ ਹੈ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ ਹੈ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਂ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ, ਕਿਸੇ ਮੁਲਕ ਦੇ ਇੱਕ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮ ਪੁਰਾ ਸਹਿਰ ਕੋ ਨਾਂ, ਦੁੱਖ ਅੰਦੋ ਨਾਹੀਂ ਤੈ ਠਾਂ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ। ਜਦਕਿ ਹਰ ਬੰਦਾ
ਗਮ ਦੀ ਸੇਜਾ ਤੇ ਹੀ ਸੁੱਤਾ ਹੈ। ਹਰ ਬੰਦਾ ਪੀੜਾ ਤੇ ਆਹ ਹੌਕਿਆਂ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਯੇ ਪਹਿਲੂ, ਤੋ ਵੋ ਪਹਿਲੂ ਬਦਲਤੇ ਹੈ। ਇਤਨੀ ਦੁੱਖ ਹੈ, ਇਤਨੀ ਪੀੜਾ ਹੈ, ਇਤਨਾ ਕਲੇਸ਼ ਹੈ। ਇਸ ਦੁੱਖ ਭਰੇ ਵਾਤਾਵਰਣ ਵਿੱਚ, ਇਸ ਕਲੇਸ਼ ਭਰੇ ਸੰਸਾਰ ਵਿੱਚ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ, ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ। ਕੀ ਨਾ ਤਸ਼ਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਣ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ, ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ, ਚਿੰਤਾ ਦੇ ਵਿੱਚ ਹੀ ਜੀ ਰਿਹਾ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੀ ਚਿੰਤਾ, ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ। ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ, ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ, ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਆਪਣਾ ਸਕੂਨੇ ਕਲਬ ਨਾਸ ਨਾ ਕਰ, ਜੋ ਕੁਛ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ, ਰੁਕਣਾ ਨਹੀਂ। ਹਾਂ, ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਜੋ ਕੁਛ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਛ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਚਿੰਤਾ ਨਹੀਂ ਹੈ, ਨਾ ਤਸ਼ਵੀਸ ਖਿਰਾਜ ਨਾ ਮਾਲ, ਖਿਰਾਜ ਟੈਕਸ। ਦੁਨੀਆਂ ਵਿੱਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤੋ ਟੈਕਸ ਵੀ ਵੱਧਦਾ ਹੈ, ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਨੇ, ਖਿਰਾਜ ਵੀ ਦੇਣਾ ਪੈਂਦਾ ਹੈ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ ਹੈ, ਪਰਮ ਆਨੰਦ ਵੱਧਦਾ ਜਾ ਰਿਹਾ ਹੈ, ਪਰ ਮੇਰੇ ਤੇ ਕੋਈ ਟੈਕਸ ਨਹੀਂ, ਮੇਰੇ ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆਂ 'ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ, ਖਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਰਾਜ ਨਾ ਮਾਲ, ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ, ਮਾਲ ਕੀ ਹੈ? ਮਾਲ ਐਸਾ ਹੈ, ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ
ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਐ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ? ਕਿ ਐਸਾ ਬੈਰੂਨੀ ਦੁਨੀਆਂ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰ ਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ, ਜੇ ਮਬਾ ਦਾ ਇਸ ਅਮਰ ਪਦਾਰਥ ਨੂੰ, ਇਸ ਦੈਵੀ ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆਂ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ, ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ, ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ, ਕੋਈ ਹੀਰੇ ਲਾਲ ਪੰਨੇ ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਵਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ, ਜੋ ਬਾਜ਼ਾਰ ਹੀ ਪੱਥਰਾਂ ਦਾ, ਜੋ ਬਾਜ਼ਾਰ ਹੀ ਲੋਹੇ ਦਾ। ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਦਰਅਸਲ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ, ਸਬਰ ਕਿੱਥੋਂ ਮੰਗੀਏ, ਸੰਤੋਖ ਕਿੱਥੋਂ ਮੰਗੀਏ, ਕਿਹੜੀ ਦੁਕਾਨ ਤੋਂ ਮੰਗੀਏ, ਸੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ। ਇਹ ਦੈਵੀ ਗੁਣਾਂ ਦੀ ਦੌਲਤ, ਇਸਦੇ ਕੋਈ ਬਾਜ਼ਾਰ ਨਹੀਂ ਹੈ। ਨਹੀਂ ਪਠਣ ਨਹੀਂ ਪਾਰ ਖੋ। ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਹੀ ਕਹਿਣੀਆਂ ਪੈਂਦੀਆਂ, ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ, ਜਿੱਥੇ ਵਾਕਈ ਐਸਾ ਦੇਖਣ ਵਿੱਚ ਆਇਆ ਹੈ ਕੋਈ ਪਾਰਖੂ ਹੀ ਨਹੀਂ ਆਉਂਦਾ। ਕਿਉਂਕਿ ਕੋਲਿਆਂ ਦੀ ਮੰਡੀ ਵਿੱਚ ਤੇ ਕੋਲਿਆਂ ਦੇ ਪਾਰਖੂ ਆਣਗੇ, ਪੱਥਰਾਂ ਦੀ ਮਾਰਕੀਟ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ, ਲੱਕੜ ਮੰਡੀ ਵਿੱਚ ਲੱਕੜਾਂ ਦੇ ਖਰੀਦਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ ਮਾੜੀ ਹੈ, ਇਮਾਰਤੀ ਹੈ ਜਲਾਊ ਹੈ, ਲੱਕੜਾਂ ਦੇ ਹੀ ਖਰੀਦਦਾਰ ਆਉਣਗੇ ਲੱਕੜ ਮੰਡੀ ਵਿੱਚ, ਤੇ ਲੋਹਾ ਮੰਡੀ ਵਿੱਚ ਲੋਹੇ ਦੇ ਹੀ ਖਰੀਦਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ, ਹੀਰਿਆਂ ਦੀ ਪੰਡ ਖੋਲ੍ਹ ਕੇ ਮੈਂ ਉੱਥੇ ਬੈਠ ਗਿਆ। ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ, ਸੰਸਾਰ ਵਿਰੋਧਤਾ ਕਰਦਾ ਰਿਹਾ। ਤਾਂ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ, ਮੈਂ ਬੈਠਾ, ਲੋਕੀ ਕੋਲੇ ਖਰੀਦਦੇ ਪਏ ਨੇ, ਇੱਟਾਂ ਖਰੀਦਦੇ ਪਏ ਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ, ਲੱਕੜਾਂ ਖਰੀਦ ਰਹੇ ਨੇ, ਤੇ ਮੈਂ ਪੋਟਲੀ ਖੋਲ ਕੇ ਬੈਠਾ, ਮੇਰੀ ਤਰਫ ਕੋਈ ਆਉਂਦਾ ਹੀ ਨਹੀਂ, ਕੋਈ ਖਰੀਦਦਾਰ ਹੀ ਨਹੀਂ, ਕੋਈ ਪਾਰਖੋ ਨਹੀਂ। ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ, ਫਿਰ ਕੋਈ ਖਰੀਦਦਾਰ ਹੀ ਨਹੀਂ, ਗਾਹਕ ਹੀ ਨਹੀਂ। ਜੋ ਚੀਜ਼ ਮੇਰੇ ਕੋਲ ਹੈ ਇਸਦਾ ਕੋਈ ਖਰੀਦਦਾਰ ਹੀ ਨਹੀਂ ਹੈ, ਦੇਖਣ ਵਿੱਚ ਆਇਆ ਹੈ। ਇੱਕ ਰਾਜਨੀਤਿਕ ਦੇ ਪਿੱਛੇ ਜਿਤਨੀ ਭੀੜ ਚੱਲ ਪੈਂਦੀ ਹੈ, ਇੱਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ, ਅਧਿਆਤਮ ਦਰਸੀ ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ। ਉਹਦੇ ਬੋਲਾਂ ਨਾਲ, ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ। ਤਾਂ ਸ੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ, ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ, ਲੋਹੇ ਦੇ ਗ੍ਰਾਹਕ ਨੇ, ਕਿਧਰੇ ਇੱਕ ਅੱਧ
ਇਸ ਹੀਰੇ ਦਾ ਗ੍ਰਾਸ ਆ ਵੀ ਜਾਏ, ਪਾਰਖੂ ਆ ਵੀ ਜਾਏ, ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ, ਉਹ ਮੁੱਲ ਨਹੀਂ ਉਤਾਰਦਾ। ਸਮਝ ਤੇ ਹੈ ਇਹ ਹੀਰਾ ਹੈ, ਪਰਖ ਤੇ ਹੈ ਉਸਨੂੰ, ਔਰ ਉਹ ਖਰੀਦਾਰ ਵੀ ਹੈ, ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ। ਇੱਥੇ ਸਵਾਲ ਪੈਦਾ ਹੁੰਦਾ ਹੈ, ਮੁੱਲ ਕੀ ਹੈ?

ਦੇਣਾ ਚਾਹੁੰਦੇ। ਤੋ ਆਮ ਇਹਨਾਂ ਬ੍ਰਹਮ ਗਿਆਨੀਆਂ ਨੂੰ, ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਮਾਲ ਮੇਰਾ ਵੱਧਦਾ ਜਾ ਰਿਹਾ ਹੈ, ਧਨ ਪਦਾਰਥ ਮੇਰਾ ਵੱਧਦਾ ਜਾ ਰਿਹਾ ਹੈ, ਪਰ ਇਸ ਤੇ ਮੈਨੂੰ ਕੋਈ ਖਿਰਾਜ ਨਹੀਂ ਦੇਣਾ ਪੈਂਦਾ, ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ, ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ, ਡਰ ਨਹੀਂ। ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ, ਸ਼ਹਿਰਾਂ ਵਿੱਚ ਖੌਫ ਵੱਧਦਾ ਜਾ ਰਿਹਾ ਹੈ। ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ। ਚਾਰ ਪੈਰਾਂ ਵਾਲੇ ਚੌਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ, ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ। ਤੇ ਅਜੋਕੇ ਯੁੱਗ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ, ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ। ਪ੍ਰਾਚੀਨ ਸਮੇਂ ਵਿੱਚ ਚੌਪਾਇਆਂ ਦਾ ਖਤਰਾ ਸੀ, ਔਰ ਉਹਨਾਂ ਤੋਂ ਬਚਾਓ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਣੇ ਪੈਂਦੇ ਸਨ, ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ, ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ, ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ, ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਅਤ ਕਰੀਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉਸ ਸ਼ਹਿਰ ਵਿੱਚ ਖੌਫ ਨਹੀਂ ਹੈ, ਡਰ ਨਹੀਂ ਹੈ, ਨਾ ਕੋਈ ਡਰਾਂਦਾ ਹੈ, ਨਾ ਕੋਈ ਡਰਦਾ ਹੈ। ਦਰਅਸਲ ਇਹੀ ਬ੍ਰਹਮ ਗਿਆਨੀ ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਭੈ ਕਾਹੋਂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਡਰਾਉਣਾ ਦੁਸ਼ਟਪਣਾ ਹੈ, ਡਰਨਾ ਕਾਇਰਤਾ ਹੈ, ਬੁਜ਼ਦਿਲੀ ਹੈ। ਬੁਜ਼ਦਿਲ ਵੀ ਪਰਮਾਤਮਾ ਤੋਂ ਦੂਰ ਹੈ, ਪਰ ਜ਼ਾਲਮ ਵੀ ਪਰਮਾਤਮਾ ਤੋਂ ਦੂਰ ਹੈ। ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਉਣਾ, ਇਸ ਤੋਂ ਭਗਤ ਉੱਚਾ ਜੀਵਦਾ ਹੈ। ਤੋ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਖੌਫ ਨਹੀਂ ਹੈ, ਖਤਾ ਉੱਥੇ ਧੋਖੇ ਵੀ ਨਹੀਂ ਹੈ, ਉੱਥੇ ਛਲ ਨਹੀਂ ਹੈ, ਉੱਥੇ ਕਪਟ ਨਹੀਂ ਹੈ। ਜਿਸ ਦੁਨੀਆਂ ਦਾ ਮੈਂ ਵਾਸੀ ਹਾਂ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਧੋਖਾ ਨਹੀਂ ਹੈ। ਧੋਖਾ ਦੇਣਾ, ਧੋਖਾ ਖਾਣਾ, ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ, ਇਹਨਾਂ ਦੋਹਾਂ ਤੋਂ ਉੱਚਾ ਜੀਵਣ ਹੈ। ਤੇ ਜ਼ਵਾਲ ਕਹਿੰਦੇ ਨੇ ਢਹਿੰਦੀ ਕਲਾ ਨੂੰ, ਪਸਤੀ ਨੂੰ। ਉਨ ਤੇ ਆਲਮਾਂ ਦਾ ਕਹਿਣਾ ਹੈ, ਹਰ ਕਮਾਲੇ ਰਾ ਜ਼ਵਾਲ, ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ, ਕੋਈ ਐਸਾ ਚੜ੍ਹਨਾ ਨਹੀਂ ਜੋ ਢਹਿੰਦੀ ਕਲਾ ਦੀ ਤਰਫ ਨਹੀਂ ਜਾਂਦਾ। ਊਚੰਗ ਧਨੀ ਚੰਗ ਨਾਨਾ ਸੁਮ ਊਚੰਗ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਊਚਾ ਚੜ੍ਹੇ ਸੋ ਜਾਏ ਭਿਆਲਾ, ਜੋ ਉੱਪਰ ਜਾ ਰਿਹਾ ਆਖਿਰ ਥੱਲੇ ਆਏਗਾ, ਜੋ ਉੱਚਾ ਉੱਠ ਰਿਹਾ ਹੈ ਆਖਿਰ ਥੱਲੇ ਆਏਗਾ। ਬੱਚਾ ਵੱਧ ਰਿਹਾ ਹੈ, ਵੱਧ ਰਿਹਾ ਹੈ, ਤਾਕਤ ਵੱਧ ਰਹੀ ਹੈ, ਸੁੰਦਰਤਾ ਵੱਧ ਰਹੀ ਹੈ, ਸ਼ਕਤੀ ਵੱਧ ਰਹੀ ਹੈ, ਅੱਜ ਬੁੱਢਾ ਹੋ ਗਿਆ, ਹੁਣ ਘਟਣਾ ਘਟਣਾ ਘਟ ਜਾਏਗਾ, ਹੁਣ ਢਹਿੰਦੀ ਕਲਾ, ਹੁਣ ਜ਼ਵਾਲ। ਸਰੀਰ ਜ਼ਵਾਲ ਦੀ ਤਰਫ ਜਾਂਦੇ ਨੇ, ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ, ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ। ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰ ਤਰਸ ਖੰਡਨ ਘਟੰਤ ਲਲਨਾ ਭਰਾਤ ਮੋਹਿਤੰ। ਆਖਿਰ ਇਸਤਰੀ ਦਾ ਮੋਹ, ਭਰਾਵਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ, ਪੁੱਤਰਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ, ਚੰਦਰਮਾ ਵੀ ਘਟਦਾ ਹੈ, ਪਹਾੜ ਵੀ ਘਟਦੇ ਨੇ, ਜ਼ਮੀਨ ਵੀ ਘਟਦੇ ਨੇ, ਤੇ ਜੋ ਘਟਦਾ ਹੈ ਆਖਿਰ ਮਿਟਦਾ ਹੈ, ਜੋ ਵੱਧਦਾ ਹੈ
ਉਹ

0: ਘਟਦਾ ਹੈ, ਜੋ ਘਟਦਾ ਹੈ ਉਹ ਮਿਟਦਾ ਹੈ। ਇਹ ਨਿਯਮ ਸਭ ਤੇ ਲਾਗੂ ਹੈ, ਇੱਕ ਤੇ ਨਹੀਂ ਲਾਗੂ, ਉਹ ਪਰਮਾਤਮਾ ਜਾਂ ਜੋ ਪਰਮਾਤਮਾ ਨਾਲ ਜੁੜ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਈਸ਼ਵਰ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਨਾ ਘਟਣਾ ਹੈ ਨਾ ਵਧਣਾ ਹੈ। ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ, ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ, ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਵਧਣਾ, ਘਟਣਾ, ਮਿਟਣਾ, ਇਹ ਨਿਯਮ ਹਰ ਇੱਕ ਤੇ ਲਾਗੂ ਹੈ, ਹਰ ਵਸਤੂ ਤੇ, ਹਰ ਜੀਵ ਤੇ, ਹਰ ਆਕਾਰ ਤੇ। ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ, ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ। ਅਮਿਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ, ਅਮਿਟ ਸੰਸਾਰ, ਅਮਿਟ ਆਨੰਦ, ਅਮਿਟ ਸੁੱਖ, ਜੋ ਨਿਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਆਂ ਖੈਰ ਸਦਾ ਮੇਰੇ ਭਾਈ। ਉਸ ਸ਼ਹਿਰ ਦੇ ਵਿੱਚ ਸਦੀਵੀ ਖੈਰ ਬਣਿਆ ਹੋਇਆ ਹੈ, ਸਦਾ ਹੀ ਖੈਰ, ਸਦਾ ਹੀ ਚੜ੍ਹਦੀਆਂ ਕਲਾਂ, ਕਦੀ ਮਾੜੀ ਖਬਰ ਨਹੀਂ ਆਉਂਦੀ। ਜ਼ਮੀਨ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ, ਕੋਈ ਐਸਾ ਸ਼ਹਿਰ ਨਹੀਂ, ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲ ਜੋ ਹੈ ਨਾ ਮਿਲਣ। ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ, ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਹੂਬ ਵਤਨ ਗਹਿ ਪਾਈ, ਉਆਂ ਖੈਰ ਸਦਾ ਮੇਰੇ ਭਾਈ। ਹੇ ਮੇਰੇ ਗ੍ਰਾਹ, ਉੱਥੇ ਸਦੀਵੀ ਖੈਰ, ਉੱਥੇ ਸਦੀਵੀ ਆਨੰਦ ਹੈ। ਮੈਂ ਉਸ ਸ਼ਹਿਰ ਦਾ ਵਾਸੀ, ਮੈਂ ਉਸ ਨਗਰੀ ਦਾ ਵਾਸੀ, ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ। ਹਕੀਕਤ ਹੈ, ਬੈਰੂਨੀ ਦੁਨੀਆ ਵਿੱਚ ਜਿਸ ਮੁਲਕ ਦੇ ਸੁੱਖ ਜ਼ਿਆਦਾ ਹੋਵੇ, ਉਹ ਮੁਲਕ ਬਾਕੀ ਲੋਕਾਂ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ। ਦੁਖੀ ਲਈ, ਕਮਜ਼ੋਰ ਲਈ, ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ। ਇੱਕ ਪ੍ਰਾਂਤ ਦੇ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕਿਰਤਿਕ ਸੰਪਦਾ ਹੋਵੇ, ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ। ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁਝ ਦੇ ਹੁੰਦਿਆਂ ਹੀ ਉਹ ਦੂਸਰਿਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਰਵਿਦਾਸ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਬੇਗਮਪੁਰੇ ਦਾ, ਇਸ ਸ਼ਹਿਰ ਦੇ ਬੂਹੇ ਹਰ ਇੱਕ ਲਈ ਖੁੱਲ੍ਹੇ ਨੇ। ਕੋਈ ਵੀ ਆਵੇ ਇਸ ਬੇਗਮਪੁਰੇ ਦੇ ਵਿੱਚ ਵਸੇ ਤੇ ਆਨੰਦ ਲਵੇ, ਸੁੱਖ ਚੈਨ ਲਵੇ। ਮੈਂ ਸਭ ਨੂੰ ਆਵਾਜ਼ ਮਾਰਿਆ, ਸਭ ਨੂੰ ਢਡੋਰਾ ਪਿੱਟ ਕੇ ਬੁਲਾ ਰਿਹਾ।
1: You're listening to KRPI 1550 Radio, Ferndale, Washington.

0: ਇਹ ਮਾਰਗ ਬਣਦਾ ਹੈ। ਆਸਮਾਨ ਦਿੱਤੇ ਬਣੇ ਬਣਾਈ ਕੋਈ ਸੜਕ ਨਹੀਂ ਹੈ। ਪੰਛੀ ਉੱਡਦਾ ਹੈ ਤੇ ਮਾਰਗ ਬਣਦਾ ਹੈ, ਉਂਜ ਕੋਈ ਮਾਰਗ ਨਹੀਂ, ਉਂਜ ਕੋਈ ਰਸਤਾ ਨਹੀਂ, ਬਸ ਉੱਡਦਿਆਂ ਹੀ ਰਸਤਾ ਬਣਦਾ ਹੈ ਤੇ ਮੱਛੀ ਦੇ ਚੱਲਦਿਆਂ ਹੀ ਸਾਗਰ ਵਿੱਚ ਮਾਰਗ ਬਣਦਾ ਹੈ, ਉਂਜ ਕੋਈ ਮਾਰਗ ਨਹੀਂ। ਮਨੁੱਖ ਜੈਸੇ ਜੈਸੇ ਰਾਮ ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ, ਰਾਮ ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ। ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ, ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਦਿੰਦਾ ਹੈ, ਤਾਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ। ਬਣਾ ਬਣਾਇਆ ਮਾਰਗ ਨਹੀਂ ਹੈ, ਇੱਥੇ ਜਪਦਿਆਂ ਮਾਰਗ ਬਣੇਗਾ, ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ। ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬਣਾਈਆਂ ਸੜਕਾਂ ਮਿਲ ਸਕਦੀਆਂ, ਚੱਲਣਾ ਸਾਨੂੰ ਪੈਂਦਾ, ਸੜਕ ਨਹੀਂ ਬਣਾਉਣੀ ਪੈਂਦੀ। ਪਰ ਇੱਥੇ ਅਧਿਆਤਮਕ ਮੰਡਲ ਦੇ ਉੱਤੇ ਐਸਾ ਹੈ ਕਿ ਅਸੀਂ ਜਦ ਚਲਾਂਗੇ ਤਾਂ ਚੱਲਦਿਆਂ ਹੀ ਸੜਕ ਬਣੇਗੀ। ਜੈਸੇ ਅਸੀਂ ਪ੍ਰਿਥਵੀ ਤੇ ਵੀ ਕਈ ਦਫਾ ਦੇਖਦੇ ਹਾਂ ਕਿ ਲਗਾਤਾਰ ਮਨੁੱਖ ਕਿਸੇ ਇੱਕ ਥਾਂ ਤੋਂ ਲੰਘਣ ਤੋਂ ਆਪਣੇ ਆਪ ਪਗਡੰਡੀ ਬਣ ਜਾਂਦੀ, ਇੱਕ ਰੇਖਾ ਬਣ ਜਾਂਦੀ ਹੈ, ਇੱਕ ਮਾਰਗ ਬਣ ਜਾਂਦਾ ਹੈ। ਅਧਿਆਤਮਕ ਮੰਡਲ ਵਿੱਚ ਐਸਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ, ਬਸ ਆਰੰਭ ਕਰਦਿਆਂ ਹੀ ਮਾਰਗ ਬਣਦਾ ਹੈ। ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ। ਇੱਥੇ ਇੰਜ ਪਹੁੰਚਣਾ ਹੈ ਪ੍ਰਮਾਤਮਾ ਤੱਕ, ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ, ਜਿਵੇਂ ਪਕਸ਼ੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ। ਇਸ ਨੂੰ ਖੋਲਿਆ ਪਰਮ ਦਾਰਸ਼ਨਿਕ ਸੰਤ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਨੇ। ਗੁਰਮੁਖ ਖੋਜ ਅਗਮ ਹੈ, ਜਿਉ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਖ ਹੈ, ਜਿਉ ਆਕਾਸ਼ੇ ਪੰਖ ਉਡੰਦਾ। ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਹੈ, ਜਿਵੇਂ ਪਕਸ਼ੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ। ਬਿਨਾਂ ਮਾਰਗ ਦੇ ਉੱਡਦਿਆਂ ਹੀ ਮਾਰਗ ਬਣਦਾ ਹੈ, ਚੱਲਦਿਆਂ ਹੀ ਮਾਰਗ ਬਣਦਾ ਹੈ। ਇਸ ਤਰ੍ਹਾਂ ਗੁਰੂ ਕਾ ਸਿੱਖ ਜਦ ਜਪਦਾ ਹੈ ਤੋ ਜਪਦਿਆਂ ਹੀ ਜਪਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ, ਈਸ਼ਵਰ ਤੱਕ ਪਹੁੰਚ ਜਾਂਦਾ ਹੈ, ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ। ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਛ ਕਹਿ ਰਹੇ ਨੇ, ਮਾਰਗ ਬਣਾ ਬਣਾਇਆ ਨਹੀਂ ਹੈ। ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲੀਨਤਾ ਨਸੀਬ ਹੋਵੇਗੀ। ਰਾਮ ਨਾਮ ਵਿੱਚ ਲੀਨ, ਬਿੱਠਲ ਬਿੱਠਲ ਵਿੱਚ ਲੀਨ, ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਬਿੱਠਲ ਵਿੱਚ ਲੀਨ ਕਰਦੇ ਰਹੇ, ਰਾਮ ਵਿੱਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ ਅਨੇਕਾਂ ਨੂੰ ਆਪ ਨੇ ਰਾਮ ਵਿੱਚ ਲੀਨ ਕੀਤਾ, ਬਿੱਠਲ ਵਿੱਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਬਿੱਠਲ ਵਿੱਚ ਲੀਨ ਹੋ ਗਏ, ਉਸ ਪ੍ਰਭੂ ਵਿੱਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਇੰਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ

0: फल मिलना है। महाराज हस के कहिंदे नहीं, परमार्थ च नहीं, कई बार घट मेहनत नाल भी फल ज्यादा मिल जाता। सतगुरु भाई मालो भाई मांगा कहिंदे ने, इह किवें? महाराज कहिंदे आ लकड़हारा लकड़ा वढ़दा है, उहदी मेहनत किन्नी है पर पैसे किन्ने के लैके आउंदा है वेच के, निक्के जे कपड़े च बन के लै आउंदा है, मेहनत उहदी ज्यादा। किसान किन्नी मेहनत करदा है, गड्ढे भर भर के टांडे भर भर के लिजांदा है, टांडे दर च भी गड्ढा, खच्चरां घोड़े भर के लिजांदा है, पर जिहड़ियां खच्चरां लद के जांदियां ने आउंदियां खाली आउंदियां ने। मेहनत बड़ी करदा है पर पैसे थोड़ी मिलदे आ। पर कहन लगे लूण तेन वाले दी वेचण वाले दी करियाना जिहनूं कहिंदे, जिमीदार जिनी मेहनत नहीं मुनाफा ज्यादा है, रोज ही मिलता है। कहन लगे जिहड़ा बजाज दा काम करदा है कपड़े वाला, कहन लगे ओहदी मेहनत ओनी नहीं पर पैसे ओह भी ज्यादा कमा जांदा है। कहन लगे एदू अगे सुनार दी मेहनत है बरीकी दी, पर भारा काम ते कोई नहीं ना, पैसे ओह ज्यादा कमा जांदा है। गुरु साहिब कहिंदे आ भाई सज्जनो, हीरियां दे व्यापारी चिट्टे कपड़े पा के आउंदे आ दुपहर को, नूं दुकान नौकर ने खोली एक हीरा विक जाए, कहिंदे ने बस कोई गल नहीं करो दुकान बंद, उन्हूं दस पुश्तां बह के खाई जो कोई नहीं। महाराज कहिंदे हीरे वाले दी मेहनत की, हुण हीरे वाले नूं लक्कड़ वाला कहे भी तेरी मेहनत कोई नहीं, निक्का जिहा कच्च वेच गया तू, मेरे इन्नियां लकड़ां वड्डियां। चेते रखियो लकड़ वाले दी मेहनत ज्यादा है पर कमाई मुनाफा ज्यादा नहीं। कर्म कांडी लकड़हारे दी तरह मेहनत करता रहिंदा है, मुनाफा ज्यादा नहीं मिलता। बंदगी करने वाला व्यापारी हीरियां दा बन के आउंदा, एक छिन विच किते जुड़ जाए वह कुछ मिल जाता है जिदा कर्म कांडा चो कदी भी नहीं मिल सकता। इनू महाराज ने कहा, उन्हें पढ़िया तीर तप दया दत्त दान जे को पावे तिलका मान। तिलका मान ना जी, पर जे सिमरन करोगे प्रभ घालिया किसै का एक तिल ना गवाई, फर्क है ना जी। उथे साला बद्धी कीता ते तिलका मान, इथे तिल जिन्ना कीता ते गुरु ने साला बद्धी बख्शिश कर दिती। बस इस नुक्ते नूं सुनियो भाई मालो भाई मांगा। महाराज कहिंदे हुण असीं ते दोवें इकट्ठे रहिंदे आ जी, संगत नहीं याद इकट्ठी। सतगुरु कहिंदे तां की होया, तुसीं एक जना पोथी दा पाठ करिया करो, दूजा मन नाल जुद्ध करके पाठ नूं सुनिया करो, तुहाडी सत संगत बन जाएगी। मैं तां थोड़ा जिहा नूं खोलिया महाराज, उस दम नूं उस संजम नूं खंडन कर रहा कि जिहड़ा बाहर मुखी विखावे दा है। तीर्थ नान दया दमदान सो संयम नेम अनेक बसेख है, दे अर्थ फिर कर देना। तीर्थ दा इशनान अज्ञानता दी दया, महाराज कहिंदे ने दमन करना इंद्रियां दा, विखावे दा दान करना, इंद्रियां नूं बन्नण दी क्रिया संयम रखना, अपनी मर्जी अनुसार कई तरह दे नेम बना ले, विशेष करके भी आ दिना साडा विशेष नेम चलदा पिया जी। अगे महाराज कहिंदे ने वेद पुराण हिंदुइज्म दे ग्रंथ पूर्व दे ग्रंथ कां जी सिद्धे, चार वेद अठारह पुराण, कतेब कुरान चार कतेबा, तुरेत जंबूर अंजील जेड़े असीं पढ़ने जी, पछम मत दियां किताबां, इहदे विच तुसीं बाइबल लै लो, तुसीं कुरान लै लो, यहूदी मत, ओल्ड टैस्टामेंट न्यू टैस्टामेंट, चलो इहो किताबां पूर्व ते पछम दे ग्रंथ। महाराज कहिंदे वेद पुराण चारे वेद अठारह पुराण कतेब कुरान कतेबा अते कुरान जमीन आ धरती ते जमान, वैसे जमान दा लफ्जी अर्थ आकाश भी है, कुछ विद्वाना ने जमान दा अर्थ समा भी कीता जमाने नाल, पर जमीन ते जमान शब्द दोनों टुकणगे, अर्थ जमीन ते आकाश होवेगा। इहदा मतलब इस धरती ते इस आकाश दे थले जिन्ने भी धर्म ग्रंथ ने, मान ले तू सारे पढ़ी जा रहा है, वेद पुराण कतेब कुरान जमीन जबान सबान सबना ने सारिया दे, सब ने देखे कोखे, जमीन जबान सबान के पेख है सारिया नूं चंगी तरह कोख्या। हुण इत्थे भी थोड़ी जी मैं बेनती करदिया, मन च आवेगा भी पाठ पढ़न दी गल तां गुरबाणी भी कहिंदी। हुण गुरु ग्रंथ साहिब जदों पाठ दी गल करदे आ उत्थे नाल विचार दी गल करदे आ, जिथे विचार दी गल करदे आ उत्थे गुरु ग्रंथ साहिब आचार दी गल करदे आ। पाठ विचार और उचार, महाराज ने देखो बाणी च सी, मेरा ख्याल इत्थे कथा कीती सी जी, पढ़ पढ़ गड्डी लदियां, ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸ਼ਾ ਕੀ ਵਾਰ ਚ, ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ, ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ। ਮੈਂ ਤਾਂ ਏਡਾ ਵੱਡਾ ਪਾਠੀ ਹੈ, ਇਹਦੇ ਕਦੀ ਪਾਠ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖੈ ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖੈ ਇੱਕ ਗੱਲ ਹੋਰ ਖੌਮੈ ਝਕਣਾ ਝਾਖ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ। ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਖਾਂ। ਵੇਦ ਪੁਰਾਨ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਕਬੀਰ ਸਾਹਿਬ। ਵੇਦ ਪੜੇ, ਪੁਰਾਣ ਪੜੇ, ਕੁਰਾਨ ਪੜੇ, ਕੀ ਪਰ ਕੀ ਭਲਾ ਹੋਇਆ? ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ। ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ ਹੈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨਹੀਂ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜੇ ਕਿਆ ਕਾ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਉਸ ਕੋਨਸੈਪਟ ਚ ਗੱਲ ਕਹੀ ਗਈ, ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਅਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ ਸੱਚੇ ਪਾਤਸ਼ਾਹ। ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ, ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ। ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ। ਬਾਹਰਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ, ਕੀ ਇਹ ਖੰਡਨ ਦੀ ਗੱਲ ਥੋੜਾ ਜੀ? ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਹੇ ਆ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ। ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ। ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ। ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਬੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ। ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦਾ ਜਤੇ ਜਤਾਰ, ਸਵੈ ਸੋ ਵਿਚਾਰ ਹਜ਼ਾਰ ਕਾ ਦੇਖ ਹੈ, ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਕੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਦ ਜਾ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: ਭਗਤ ਕਬੀਰ ਸਾਹਿਬ ਜੀ ਦਾ ਇਹ ਬਚਨ ਜਿਸ ਦਾ ਪਾਠ ਆਪਾਂ ਕੱਲ ਵੀ ਕੀਤਾ ਸੀ ਪਰ ਸਮਾਂ ਸਮਾਪਤ ਹੋਣ ਕਰਕੇ ਦੇ ਅਰਥ ਨਹੀਂ ਸਾਂ ਕਰ ਸਕੇ। ਪਹਿਲਾ ਸ਼ਲੋਕ ਦੇ ਅਰਥ ਨੇ ਕਬੀਰ, ਇਹਦਾ ਭਾਵ ਹੈ ਕਿ ਭਗਤ ਕਬੀਰ ਜੀ ਬਚਨ ਕਰ ਰਹੇ ਨੇ, ਫੁਰਮਾ ਰਹੇ ਨੇ, ਕਹਿ ਰਹੇ ਨੇ ਰਾਤੀ ਹੋਵੇ ਕਾਰੀਆਂ। ਰਾਤੀ ਰਾਤ ਦਾ ਬਹੁ ਵਚਨ ਹੈ, ਇਹਦਾ ਅਰਥ ਹੋ ਗਿਆ ਰਾਤਾਂ। ਹੋਵੇ ਦਾ ਅਰਥ ਇਹ ਹੁੰਦੀਆਂ ਨੇ, ਤੇ ਕਾਰੀਆਂ ਇਹਦਾ ਮਤਲਬ ਇਹ ਵੇ ਕਿ ਕਾਲੀਆਂ। ਭਗਤ ਜੀ ਸ਼ਬਦ ਵਰਤ ਰਹੇ ਨੇ ਕਬੀਰ, ਰਾਤੀ ਹੋਵੇ ਕਾਲੀਆਂ, ਜਿਹੜੀਆਂ ਰਾਤਾਂ ਨੇ ਕਾਲੀਆਂ ਨੇ, ਕਾਲੀ ਰਾਤ ਵਿੱਚ ਕਾਰੇ ਉਭੇ ਜੰਤ। ਫਿਰ ਸ਼ਬਦ ਆਇਆ ਕਾਰੀ, ਇਹਦਾ ਅਰਥ ਵੀ ਕਾਲੀ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂ ਜੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ ਜਾਂ ਬੋਲੀ ਹੈ ਨਾ, ਇਹ ਸੰਨ 1170 ਤੋਂ ਲੈ ਕੇ ਤੇ 1675 ਤੱਕ ਮੈਂ ਸ਼ਬਦ ਵਰਤਾਂ, ਜਿਹੜੀ ਸ਼ਬਦਾਵਲੀ ਭਗਤੀ ਭਾਵਨਾ ਵਾਲੇ ਵਰਤਦੇ ਰਹੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮੈਂ 1170 ਤਾਂ ਕਿਹਾ ਹੈ, ਭਾਵਾਂ ਕਿ ਭਗਤ ਜੈਦੇਵ ਜੀ ਨੇ ਬਾਣੀ ਬਾਅਦ ਵਿੱਚ ਉਚਾਰਨ ਕੀਤੀ, ਪਰ ਬਾਣੀਕਾਰ ਜਿਹੜੇ ਭਗਤ ਨੇ ਉਹ ਸਭ ਤੋਂ ਪਹਿਲਾਂ ਭਗਤ ਜੈਦੇਵ ਜੀ ਨੇ। ਇਹਦਾ ਮਤਲਬ 1170 ਤੋਂ ਲੈ ਕੇ 1675 ਤਾਂ ਕਿਹਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ 11 ਨਵੰਬਰ 1675 ਨੂੰ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਹੁਣ ਤੁਸੀਂ ਦੇਖੋ ਇਹਨਾਂ ਸਦੀਆਂ ਦਾ ਜਿਹੜਾ ਸਮਾਂ ਹੈ ਉਸ ਵਿੱਚ ਬੋਲੀ ਵੀ ਬਦਲਦੀ ਹੈ, ਲੋਕਾਂ ਦੀ ਸ਼ਬਦਾਵਲੀ ਵਰਤਦੀ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅਤੇ ਜਿਵੇਂ ਸਤਿਗੁਰਾਂ ਨੇ ਦਰਜ ਕੀਤਾ ਹੈ ਨਾ, ਸਾਡੇ ਨਾਲ ਭਾਵੇਂ ਉਹ ਬੋਲੀ ਮੇਲ ਨਹੀਂ। ਹੁਣ ਆਪਾਂ ਸ਼ਬਦਕਾਰੀਆਂ ਕਦੀ ਵਰਤਨੇ, ਆਪਾਂ ਤਾਂ ਕਹਿੰਦੇ ਕਾਲੀ ਬੋਲੀ ਰਾਤ, ਆਪਾਂ ਕਹਿੰਦੇ ਜਦੋਂ ਕਾਲੀਆਂ ਰਾਤਾਂ ਆ ਗਈਆਂ ਆਪਾਂ ਸ਼ਬਦ ਵਰਤਦੇ ਜੀ। ਕਾਲੇ ਬੰਦੇ ਕਹਾਂਗੇ, ਮਨ ਦਾ ਕਾਲਾ, ਮਨ ਦਾ ਕਾਲਾ ਤਾਂ ਨਹੀਂ ਕਹਿੰਦੇ, ਪਰ ਉਸ ਇਲਾਕੇ ਵਿੱਚ ਭਗਤ ਜੀ ਇਹ ਸ਼ਬਦਾਵਲੀ ਵਰਤ ਰਹੇ ਆ। ਪਰ ਅਸੀਂ ਉਸ ਸ਼ਬਦਾਵਲੀ ਨੂੰ ਆਪਣੀ ਸ਼ਬਦਾਵਲੀ ਮਤ ਵਿੱਚ ਮਤ ਚੇਂਜ ਕਰੀਏ। ਇਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ, ਮਹਾਰਾਜ ਆਪ ਦਰਜ ਕਰਕੇ ਗਏ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਇੱਥੇ ਕਾਰੀਆਂ ਕਾਰੇ ਸ਼ਬਦ ਆਇਆ, ਅਸੀਂ ਇਹਦੇ ਅਰਥ ਕਰ ਰਹੇ ਹਾਂ ਕਾਲੀਆਂ ਅਤੇ ਕਾਲੇ। ਪਹਿਲਾ ਅਖਰੀ ਅਰਥ ਨੇ ਕਬੀਰ, ਰਾਤੀ ਹੋਵੇ ਕਾਰੀਆਂ, ਜਦੋਂ ਕਾਲੀਆਂ ਰਾਤਾਂ ਹੁੰਦੀਆਂ ਨੇ। ਕਾਰੇ ਉਭੇ ਜੰਤ, ਕਾਰੇ ਦਾ ਅਰਥ ਕਾਲੇ ਅਤੇ ਉਭੇ ਦਾ ਅਰਥ ਹੁੰਦਾ ਉੱਠ ਖਲੋਣਾ, ਇਹ ਖੜ੍ਹੇ ਹੋ ਜਾਣਾ। ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ, ਹਸਤੀ ਸਿਰ ਜੋ ਅੰਕ ਸਿਖੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖੈ ਉਭੀ, ਖੜਾ ਹੋ ਕੇ ਸਾਵਧਾਨ ਹੋ ਕੇ। ਉਭੇ ਦਾ ਅਰਥ ਖੜੇ ਹੋ ਜਾਣਾ। ਮਹਾਰਾਜ ਕਹਿ ਰਹੇ ਆ ਕਾਰੇ ਉਭੇ ਜੰਤ, ਜੰਤ ਦਾ ਲਫਜ਼ੀ ਅਰਥ ਜੀਵ ਹੈ ਜੀ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਜੰਤ ਦਾ ਜਿਹੜਾ ਲਫਜ਼ੀ ਅਰਥ ਇੱਕ ਹੋਰ ਆਉਂਦਾ ਉਹ ਹੁੰਦਾ ਵਾਜਾ। ਜਿਵੇਂ ਭਾਈ ਸਾਹਿਬ ਜੀ ਕੀਰਤਨ ਕਰਕੇ ਗਏ, ਭਾਈ ਸਾਹਿਬ ਵਾਜਾ ਵਜਾ ਰਹੇ ਸਨ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਾਜ਼ ਲਈ ਵਾਜੇ ਲਈ ਸ਼ਬਦ ਜੰਤ ਵਰਤਿਆ। ਕਬੀਰ ਜੋ ਹਮ ਜਬਤ ਜੰਤ ਬਜਾਵ ਤੇ ਟੂਟ ਗਈ ਸਭ ਤਾਰ, ਉੱਥੇ ਜੰਤ ਦਾ ਅਰਥ ਹੈ ਉਹ ਸਾਜ਼ ਜਿਹੜਾ ਵਜਾਇਆ ਜਾ ਰਿਹਾ ਤਾਰਾਂ ਵਾਲਾ। ਇੱਥੇ ਜੰਤ ਦਾ ਲਫਜ਼ੀ ਅਰਥ ਹੈ ਜੀਵ। ਮੈਂ ਫਿਰ ਆਪ ਜੀ ਨੂੰ ਇੱਕ ਬੇਨਤੀ ਕਰਾਂ, ਇਹ ਕਥਾ ਇਸ ਕਰਕੇ ਨਹੀਂ ਕਿ ਵਿਦਵਤਾ ਕਰਾਂ ਜੀ, ਮੈਂ ਆਹ ਕੋਈ ਜਾਣਨਾ। ਮੇਰੀ ਇੱਛਾ ਹੈ ਜੋ ਕੁਝ ਸਤਿਗੁਰੂ ਸੋਝੀ ਦੇਣ, ਮੈਂ ਇਮਾਨਦਾਰੀ ਨਾਲ ਸੰਗਤ ਤੱਕ ਉਸ ਜਾਣਕਾਰੀ ਨੂੰ ਸੇਵਾ ਦੇ ਰੂਪ ਵਿੱਚ ਪਹੁੰਚਾ। ਇਸ ਕਰਕੇ ਮੈਂ ਥੋੜ੍ਹਾ ਜਿਹਾ ਭਾਸ਼ਾ ਦਾ ਕਈ ਵਾਰੀ ਜ਼ਿਕਰ ਕਰ ਦੇਣਾ। ਇੱਥੇ ਜੰਤ ਦਾ ਅਰਥ ਹੈ ਮਨੁੱਖ, ਅਸੀਂ ਜੀਵ ਸ਼ਬਦ ਵੀ ਵਰਤਨੇ। ਕਾਲੀਆਂ ਰਾਤਾਂ ਨੇ ਅਤੇ ਕਾਲੀਆਂ ਰਾਤਾਂ ਦੇ ਵਿੱਚ ਜਿਹੜੇ ਜੀਵ ਨੇ ਮਨੁੱਖ ਨੇ ਉਹ ਉੱਠ ਖੜੇ ਹੋਏ, ਕਿਹੜੇ? ਜਿਹੜੇ ਮਨ ਦੇ ਕਾਲੇ ਨੇ, ਜਿਹੜੇ ਅੰਦਰੋਂ ਕਪਟੀ ਨੇ, ਜਿਹੜੇ ਹੰਸਿਆਰੀ ਬਿਰਤੀ ਰੱਖਦੇ ਨੇ, ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਦੀ ਹਨੇਰੀ ਝੁੱਲੀ ਹੋਈ ਹੈ। ਕਾਲੀਆਂ ਰਾਤਾਂ ਨੇ ਅਤੇ ਕਾਲੀਆਂ ਰਾਤਾਂ ਦੇ ਵਿੱਚ ਥਾਂ ਪੁਰ ਥਾਂ ਵੱਖ ਵੱਖ ਨਗਰਾਂ ਸ਼ਹਿਰਾਂ ਪਿੰਡਾਂ ਵਿੱਚ ਮਨ ਦੇ ਕਾਲੇ ਬੰਦੇ ਉੱਠ ਕੇ ਖੜੇ ਹੋ ਗਏ। ਕੀ ਕਰਦੇ ਨੇ ਉੱਠ ਕੇ? ਕਹਿਣ ਲੱਗੇ ਲੈ ਫਾਹੇ ਉੱਠ ਧਾਵ ਤੇ। ਵੈਸੇ ਫਾਹੇ ਦਾ ਅਰਥ ਇੱਕ ਸ਼ਬਦ ਵਰਤਿਆ ਗਿਆ ਜੀ, ਇਫਾਹੀ ਜਿਹਨੂੰ ਆਪਾਂ ਕਹਿੰਦੇ। ਜਿਹੜੇ ਪਿੰਡਾਂ 'ਚ ਕੰਮ ਕਰਦੇ ਰਹੇ ਉਹਨੂੰ ਪਤਾ ਹੋਣਾ ਇੱਕ ਗਲਾਵਾਂ ਰੱਸਾ ਹੁੰਦਾ ਸੀ, ਗਲਾਵਾਂ ਉਹਨੂੰ ਆਪਾਂ ਥੋੜੀ ਗੰਢ ਢਿੱਲੀ ਪਾਉਂਦੇ ਸਾਂ ਤੇ ਬੰਦੇ ਪਸ਼ੂ ਨੂੰ ਜਾਂ ਕਈ ਵਾਰੀ ਜਿਹੜੇ ਫੰਦਕ ਹੁੰਦੇ ਸਨ ਲੰਘਦੇ ਬੰਦੇ ਦੇ ਗਲੇ ਵੀ ਸੱਟ ਕੇ ਉਹਨੂੰ ਖਿੱਚ ਲੈਂਦੇ ਸਨ, ਉਹ ਜਿਹੜਾ ਗਲਾ ਸੀ ਉਹ ਘੁੱਟਿਆ ਜਾਂਦਾ ਸੀ। ਹੁਣ ਇੱਥੇ ਸ਼ਬਦ ਹੈ ਲੇ ਲੈ ਫਾਹੇ, ਮੈਂ ਇਹਦਾ ਅਰਥ ਫੰਦਾ ਨਹੀਂ ਕਰ ਰਿਹਾ, ਇਹ ਸ਼ਬਦ ਬਣਿਆ ਜੀ ਫਾਰਸੀ ਦਾ ਇੱਕ ਸ਼ਬਦ ਹੈ ਕਮੰਦ, ਉਹਦੇ ਸ਼ਬਦ ਇਹ ਫਾਹ ਉਹਦੇ ਅਰਥ ਰੱਖਦਾ। ਕਮੰਦ ਕਿਹਨੂੰ ਕਹਿੰਦੇ ਆ ਜੀ, ਕਿ ਜਿਹੜੇ ਲੋਕਾਂ ਦੇ ਘਰ 'ਚ ਚੋਰੀ ਕਰਦੇ ਸਨ ਨਾ ਜੀ, ਉਹ ਰੱਸਾ ਲੈਣਾ, ਉਸ ਰੱਸੇ ਦੇ ਉੱਤੇ ਇੱਕ ਇੱਕ ਸਿਰੇ ਦੇ ਉੱਤੇ ਉਹਨਾਂ ਲੋਹੇ ਦਾ ਔਜ਼ਾਰ ਬੰਨ੍ਹ ਦੇਣਾ, ਉਹਨੂੰ ਪੂਰੇ ਜ਼ੋਰ ਨਾਲ ਉਹ ਛੱਤ ਉੱਤੇ ਸੜਦੇ ਸਨ, ਉਹ ਛੱਤ ਦੇ ਬਨੇਰੇ ਨਾਲ ਅੜ ਜਾਂਦਾ ਸੀ ਅਤੇ ਫਿਰ ਲੋਕ ਰੱਸੇ ਦਾ ਸਹਾਰਾ ਲੈ ਕੇ ਚੜ੍ਹ ਕੇ ਉਹਨਾਂ ਦੀ ਛੱਤ ਵਿੱਚ ਵੀ ਸੰਨ ਲਾ ਲੈਂਦੇ ਹੁੰਦੇ ਸਨ। ਉਹਦੇ ਲਈ ਸ਼ਬਦ ਫਾਹੇ ਵਰਤਿਆ ਹੈ ਜੀ। ਕਹਿੰਦੇ ਕਾਲੀ ਰਾਤ ਮਨ ਦੇ ਕਾਲੇ ਬੰਦੇ ਉੱਠ ਖਲੋਤੇ, ਉਹਨਾਂ ਨੇ ਰੱਸੇ ਪਕੜ ਲਏ, ਚਲੋ ਆਪਾਂ ਸੌਖੇ ਅਰਥ ਕਰਾਂਗੇ, ਲੈ ਫਾਹੇ ਉੱਠ ਧਾਵਤੇ, ਉਹ ਦੌੜ ਗਏ ਨੇ ਲੋਕਾਂ ਦੇ ਘਰ ਲੁੱਟਣ ਵਾਸਤੇ। ਅਤੇ ਭਗਤ ਜੀ ਕਹਿ ਰਹੇ ਨੇ ਸੇ ਜਾਨ ਮਾਰੇ ਭਗਵੰਤ, ਉਹਨਾਂ ਬੰਦਿਆਂ ਦੀ ਕੋਈ ਜ਼ਿੰਦਗੀ ਥੋੜ੍ਹਾ ਹੈ, ਉਹਨਾਂ ਨੂੰ ਪਰਮਾਤਮਾ ਨੇ ਜਿਉਂਦਿਆਂ ਨੂੰ ਹੀ ਮਾਰ ਦਿੱਤਾ ਹੈ, ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਜਿਉਂਦੇ ਹੀ ਮਰੇ ਹੋਏ ਨੇ। ਇਹਦਾ ਭਾਵ ਇੱਕ ਹੋਰ ਵੀ ਹੈ ਕਿ ਜਿਹੜੇ ਬੰਦੇ ਸਮਾਜ ਦੇ ਉਹ ਅੰਸਰ ਜਾਂ ਗਲਤ ਅੰਸਰ, ਜਿਹੜੇ ਠੱਗੀਆਂ ਮਾਰਦੇ ਆ, ਚੋਰੀਆਂ ਕਰਦੇ ਆ, ਸੰਨਾ ਲਾਉਂਦੇ ਆ, ਲੋਕਾਂ ਦਾ ਹੱਕ ਖੋਹ ਕੇ ਖਾਂਦੇ ਆ, ਇੱਥੇ ਭਗਤ ਜੀ ਕਹਿ ਰਹੇ ਨੇ ਜਿਉਂਦੇ ਵੀ ਰੱਬ ਨੇ ਮਾਰੇ ਹੋਏ ਆ, ਉਹਨਾਂ ਦੀ ਜਿਉਂਦਿਆਂ 'ਚ ਗਿਣਤੀ ਨਹੀਂ, ਅਤੇ ਮਰਨ ਤੋਂ ਬਾਅਦ ਉਹਨਾਂ ਦੀ ਆਤਮਾ ਨੂੰ, ਉਹਨਾਂ ਦੇ ਸੂਖਸ਼ਮ ਸਰੀਰ ਨੂੰ, ਉਹਨਾਂ ਦੀ ਜੀਵ ਆਤਮਾ ਨੂੰ ਪਰਮਾਤਮਾ ਦੇ ਘਰ ਵਿੱਚ ਲੇਖਾ ਦੇਣਾ ਪੈਣਾ। ਥੋੜ੍ਹਾ ਜਿਹਾ ਤੁਹਾਨੂੰ ਹੋਰ ਤਰ੍ਹਾਂ ਲੱਗੇਗਾ ਕਿਉਂਕਿ ਇਹ ਵਿਸ਼ਾ ਐਸਾ ਹੈ। ਆਪ ਜੀ ਪ੍ਰੇਮਾ ਭਗਤੀ ਵਾਲਾ ਸ਼ਬਦ ਭਾਈ ਸਾਹਿਬ ਤੋਂ ਸੁਣ ਰਹੇ ਸੀ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਉਸ ਪਰਮੇਸ਼ਵਰ ਦੀ ਰਚਨਾ ਵਿੱਚ ਨਾ ਜੀ ਦੋ ਚੀਜ਼ਾਂ ਨੇ, ਇੱਕ ਤਾਂ ਦੇਖੋ ਇੱਥੇ ਜਿੱਥੇ ਚੰਗਿਆਈ ਹੈ ਉੱਥੇ ਬੁਰਿਆਈ ਵੀ ਹੈ, ਜਿੱਥੇ ਨੇਕੀ ਹੈ ਉੱਥੇ ਬਦੀ ਵੀ ਹੈ, ਜਿੱਥੇ ਪਰਮਾਤਮਾ ਨੇ ਸੰਤ ਪੈਦਾ ਕੀਤੇ ਆ ਉੱਥੇ ਸੱਚ ਏਵੇਂ ਨਿੰਦਕ ਦੇ ਦੁਸ਼ਟ ਵੀ ਪੈਦਾ ਕੀਤੇ ਆ, ਜਿੱਥੇ ਆਪਣਾ ਗਵਾ ਕੇ ਲੋਕਾਂ ਦਾ ਭਲਾ ਕਰਨ ਵਾਲੇ ਪੈਦਾ ਕੀਤੇ ਆ ਸੱਚ ਏਵੇਂ ਉੱਥੇ ਭਲਾ ਕਰਨ ਵਾਲਿਆਂ ਦਾ ਬੁਰਾ ਕਰਨ ਵਾਲੇ ਵੀ ਪਰਮਾਤਮਾ ਨੇ ਸ੍ਰਿਸ਼ਟੀ 'ਚ ਪੈਦਾ ਕੀਤੇ ਆ। ਹੈ ਤਾਂ ਉਸ ਦੀ ਕਾਰ ਨਾ, ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਜਪਜੀ ਸਾਹਿਬ ਦੀਆਂ ਇਹ ਦੋ ਪੌੜੀਆਂ ਜ਼ਿਆਦਾ ਡੀਟੇਲ 'ਚ ਲਿਖੀ, ਜਿਹੜਾ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਇਹ ਸਾਰੀ ਪੌੜੀ ਵਿੱਚ ਭਲੇ ਨੇ, ਧਰਮ ਦੇ ਕਰਮ ਕਰਨ ਵਾਲੇ ਨੇ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਮੋਨੀ ਹੈ, ਕੋਈ ਦਾਨੀ ਹੈ, ਕੋਈ ਸੂਰਮਾ ਹੈ, ਕੋਈ ਵੀਰ ਬਹਾਦਰ ਹੈ, ਕਈ ਜਿਹੜੇ ਨੇ ਉਹ ਖਾਮੋਸ਼ੀ ਵੀ ਜੀ ਰਹੇ ਨੇ, ਵੱਖ ਵੱਖ ਧਰਮਾਂ ਦੇ ਬੰਦੇ ਵੱਖ ਵੱਖ ਤਰੀਕਿਆਂ ਨਾਲ ਰੂਹਾਨੀਅਤ ਨੂੰ ਕਮਾਉਣ ਤੁਰੇ ਆ। ਉਹਦੇ ਵਿੱਚ ਸਤਿਗੁਰੂ ਅਖੀਰ 'ਤੇ ਇੱਕ ਬਚਨ ਕਰਦੇ ਆ, ਉਹ ਰਚਨਾ ਸਾਰੀ ਪਰਮਾਤਮਾ ਦੀ ਹੈ, ਸਤਿਗੁਰੂ ਬਚਨ ਕਰਦੇ ਆ ਭਾਈ ਕਿ ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਵਾਹਿਗੁਰੂ ਜੀ, ਜੇ ਤੁਹਾਨੂੰ ਇਹ ਭਾਰਿਆ ਹੈ, ਇਹ ਤੁਹਾਡੀ ਕਾਰ ਹੈ, ਇਹ ਤੁਹਾਡਾ ਭਲਾ ਕੰਮ ਹੈ, ਇਹ ਤੁਹਾਨੂੰ ਚੰਗੇ ਲੱਗ ਰਹੇ ਨੇ, ਜਪ ਵਾਲੇ, ਤਪ ਵਾਲੇ, ਦਾਨ ਵਾਲੇ, ਹੁਣ ਇਸ ਤੋਂ ਅਗਲੀ ਜਿਹੜੀ ਪੌੜੀ ਹੈ ਉਹ ਸਮਝੋ ਵੀ ਗੁਨਾਹ ਨਾਲ ਭਰੇ ਕੋਈ ਬੰਦੇ, ਜਿਹਨੂੰ ਔਗਣਾਰੇ ਕਹਿ ਲਓ, ਖੰਸਿਆਰੇ ਕਹਿ ਲਓ, ਉਸ ਵਿੱਚ ਹਜ਼ੂਰ ਨੇ ਫਰਮਾਇਆ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੀਂ ਸਾਰਾ ਪੜ੍ਹਦੇ ਹਾਂ ਅਖੀਰ 'ਤੇ ਹੈ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਅਤੇ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਵੀ ਤੇਰੀ ਰਚਨਾ ਹੈ ਨਾ, ਤੇਰੇ ਬਣਾਏ ਕੋਈ ਇਹ ਖੇਡ। ਪਰ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਜਿੰਨੀ ਦੇਰ ਤੱਕ ਖੇਡ ਹੈ ਓਨੀ ਦੇਰ ਤੱਕ ਨੰਬਰ ਗਿਣੇ ਜਾਣੇ ਨੇ। ਫਿਰ ਅਰਜ਼ ਹੈ, ਆ ਖੇਡ ਹੈ ਨਾ ਜੀ, ਇਹ 'ਚ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਪਰ ਜਿੱਦਣ ਇਹ ਸਾਰੀ ਖੇਡ ਹੀ ਖਤਮ ਕਰ ਦਿੱਤੀ, ਜਿੱਦਣ ਇਹ ਸਭ ਕੁਝ ਸਮੇਟ ਕੇ ਆਪਣੇ ਆਪ ਵਿੱਚ ਇਕੱਲਾ ਵਾਹਿਗੁਰੂ ਜੀ ਜੋਨ ਸਭ ਰਚਿਆ ਹੋਇਆ, ਆ ਧਰਤੀ ਹੈ, ਇਸ ਤੋਂ ਅੱਗੇ ਪਤਾ ਨਹੀਂ, ਕਰਤੇ ਪੁਰਖ ਦੀ ਤਾਂ ਸੱਚ ਇਵੇਂ ਰਚਨਾ ਦਾ ਬੰਦਾ ਅੰਤ ਨਹੀਂ ਪਾ ਸਕਦਾ, ਅਤੇ ਰਚਨ ਵਾਲੇ ਦਾ ਅੰਤ ਕਿੱਥੇ ਪਾਏਗਾ। ਤੇਰਾ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾ। ਉਸ ਦੇ ਕੀਤੇ ਹੋਏ ਇਸ ਸਾਰੇ ਕਾਇਨਾਤ ਦਾ ਅੰਤ ਨਹੀਂ ਪੈ ਸਕਦਾ ਜੀ, ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਉਸ ਕਰਤੇ ਪੁਰਖ ਦਾ ਅੰਤ ਕਿਸੇ ਨੇ ਪਾਉਣਾ ਜਿਸ ਪਰਮਾਤਮਾ ਨੇ ਸਭ ਕੁਝ ਰਚਿਆ। ਪਰ ਜਿੱਦਣ ਸਭ ਕੁਝ ਸਮੇਟ ਦੇਣਗੇ ਜੋ ਕੁਝ ਉਹਨਾਂ ਪੈਦਾ ਕੀਤਾ, ਚੰਗੇ ਨੇ ਮੰਦੇ ਨੇ ਜੋ ਕੁਝ ਬਣਿਆ, ਜੜ ਨੇ ਚੇਤਨ ਨੇ, ਜਿੱਥੇ ਮਾਨਵ ਜਾਤੀ ਵੀ ਨਹੀਂ, ਜਿਸ ਦਿਨ ਸਭ ਕੁਝ ਸਮੇਟ ਦਿੱਤਾ ਨਾ, ਉੱਦਣ ਨਾ ਕੋਈ ਪੁੰਨ ਹੈ ਅਤੇ ਨਾ ਕੋਈ ਪਾਪ ਹੈ, ਨਾ ਕੋਈ ਧਰਮ ਹੈ ਅਤੇ ਨਾ ਕੋਈ ਕਰਮ ਹੈ। ਬਸ ਇਹਨੂੰ ਸਮਝਣ ਵਾਸਤੇ ਇੱਕਵੀਂ ਪੌੜੀ ਦਾ ਅਸ਼ਟਪਦੀ ਦਾ ਪਾਠ ਧਿਆਨ ਨਾਲ ਕਰੀਏ ਅਤੇ ਸਭ ਪਤਾ ਲੱਗ ਜਾਂਦਾ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ। ਜਬ ਆਕਾਰ ਕਛ ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਣ ਤਾਂ ਦੇਖੋ ਕਿੱਡੇ ਕਮਾਲ ਦੇ ਵਚਨ ਕੀਤੇ, ਕਹਿੰਦੇ ਆਕਾਰ ਬਣੇ ਅਤੇ ਪੁੰਨ ਪਾਪ ਬਣ ਕੇ, ਅਤੇ ਜਿਸ ਦਿਨ ਇਹ ਆਕਾਰ ਨਹੀਂ ਸੀ ਉਦਨ ਪਾਪ ਪੁੰਨ ਕਿੱਥੇ ਸੀ। ਮੈਂ ਫਿਰ ਵੀ ਇਸ ਕਰਕੇ ਥੋੜ੍ਹੀ ਜਿਹੀ ਵਿਸ਼ੇ ਤੋਂ ਹਟ ਕੇ ਬੇਨਤੀ ਕੀਤੀ, ਪਰ ਉਹਦੀ ਰਚਨਾ 'ਚ ਕੋਈ ਜੀਵ ਐਸੇ ਨੇ ਜਿਹੜੇ ਪਰਮਾਤਮਾ ਨੇ ਪੱਥਰ ਦਿਲ ਬਣਾ ਦਿੱਤੇ ਹੈ ਖੇਡ ਉਸ ਦੀ। ਪਰ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜੇ ਰਾਤ ਤੁਰੇ ਫਿਰਦੇ ਆ ਉਹ ਮਤ ਸਮਝੋ ਜਿਉਂਦੇ ਨੇ, ਉਹ ਲੁੱਟਾਂ ਖੁਆ ਕਰਦੇ ਨੇ, ਐਸ਼ੋ ਇਸ਼ਰਤ ਸੱਚ ਇਵੇਂ ਦਿਨ ਰਾਤ ਪ੍ਰਵਿਰਤ ਰਹਿੰਦੇ ਨੇ, ਪਰ ਗੁਰਮੁਖੋ ਅਸਲ 'ਚ ਉਹ ਬੰਦੇ ਜਿਉਂਦੇ ਨੇ, ਉਹ ਜਿਉਂਦੇ ਹੀ ਮਰੇ ਹੋਏ। ਰੱਬ ਨੇ ਉਹਨਾਂ ਨੂੰ ਮਾਰ ਦਿੱਤਾ ਜੀ, ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਜਿਉਂਦੇ ਨੇ। ਇਹਦੇ ਨਾਲ ਇੱਕ ਸਲੋਕ ਦੀ ਵਿਆਖਿਆ ਲਈ ਨਾ ਸੌਖਾ ਹੋ ਜਾਏਗਾ ਸਾਨੂੰ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਵਿਖੰਮ ਥਾਏ। ਉੱਥੇ ਸ਼ਬਦ ਵਰਤ ਰਹੇ ਨੇ, ਮਿੱਠਾ ਮਦਮਾਣੀ ਕਰਮੀ ਆਪੋ ਆਪਣੀ, ਆਪੇ ਪਛਤਾਣੀ ਅਜ਼ਰਾਈਲ ਫਰੇਸ਼ਤਾ ਤਿਲ ਪੀੜੈ ਕਾਣੀ। ਬੜਾ ਸੌਖਾ ਹੋ ਜਾਏਗਾ ਇਸ ਸਲੋਕ ਦੇ ਅਰਥ ਕਰਨ ਲਈ ਜੀ। ਕਿਵੇਂ ਗਏ ਇਹ ਰਾਤ ਨੂੰ ਤੁਰਦੇ ਨੇ ਫਾਹੀਆਂ ਲੈ ਕੇ ਜ਼ੁਲਮ ਪਾਪ ਕਰਨ ਵਾਸਤੇ। ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਭੈੜੀ ਬੁੱਧੀ ਵਾਲੇ ਜਿਹੜੇ ਲੋਕ ਨੇ, ਲੈ ਫਾਹੇ ਰਾਤੀ ਤੁਰੇ, ਜਦੋਂ ਰਾਤ ਪੈਂਦੀ ਏ ਇਹ ਬੰਦੇ ਆਪਣੇ ਹੱਥਾਂ 'ਚ ਫਾਹੇ ਲੈ ਕੇ, ਕਮੰਧ ਲੈ ਕੇ, ਰੱਸੀਆਂ ਲੈ ਕੇ, ਸੌਖਾ ਰਥ ਰੱਸੀਆਂ ਕਰ ਲਈ, ਰੱਸੀਆਂ ਲੈ ਕੇ ਤੁਰ ਪੈਂਦੇ ਨੇ। ਪਰ ਮਹਾਰਾਜ ਕਹਿੰਦੇ ਤੂੰ ਹਨੇਰੇ 'ਚ ਲੁਕਾ ਰਿਹਾ ਨਾ, ਤੈਨੂੰ ਕੋਈ ਦੇਖ ਨਹੀਂ ਰਿਹਾ, ਤੈਨੂੰ ਇਹ ਹੀ ਹੈ ਨਾ ਮੈਂ ਹਨੇਰੇ 'ਚ ਚੱਲਿਆ, ਮੇਰਾ ਤਾਂ ਚਿਹਰਾ ਵੀ ਨਹੀਂ ਦਿਸਦਾ, ਮੇਰਾ ਤਾਂ ਫੇਸ ਦਿਸਣੇ ਨਹੀਂ। ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਸਮਤ ਦਿੰਦੇ ਨੇ। ਉਂਝ ਵੈਸੇ ਦੇਖੋ ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ ਤੀਹ ਰਾਗਾਂ 'ਚ ਨਾ ਜੀ ਪ੍ਰੇਮ ਹੀ ਹੈ, ਬਿਰਹਾ ਹੀ ਹੈ, ਆਪਣੇ ਸਤਿਗੁਰੂ ਤੋਂ ਵਾਰ ਵਾਰ ਕੁਰਬਾਨ ਜਾਂਦੇ ਆ। ਪਰ ਜਿਹੜੇ ਗੁਰੂ ਅਮਰਦਾਸ ਜੀ ਦੇ, ਗੁਰੂ ਅੰਗਦ ਸਾਹਿਬ ਜੀ ਦੇ, ਧੰਨ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਨਿੰਦਕ ਬੰਦੇ ਹੋਏ ਨਾ, ਗੁਰੂ ਘਰ ਦੇ ਵਿਰੋਧੀ। ਮੈਂ ਜਦੋਂ ਗੌੜੀ ਕੀ ਵਾਰ ਜਿਹੜੇ ਸਿੰਘ ਪਾਠ ਕਰ ਰਹੇ ਨੂੰ ਪਤਾ, ਗੌੜੀ ਕੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਨੇ ਸਭ ਦੇ ਪਾਜ ਖੋਲ੍ਹ ਕੇ ਰੱਖ ਦਿੱਤੇ, ਭਾਵੇਂ ਉਹ ਪੁੱਤਰ ਸਨ ਭਾਵੇਂ ਹੋਰ ਵਿਰੋਧੀ ਸਨ, ਗੁਰੂ ਰਾਮਦਾਸ ਨੇ ਸਭ ਦਾ ਜ਼ਿਕਰ ਕੀਤਾ, ਨਿੰਦਕਾਂ ਦਾ, ਸਾਕਤਾਂ ਦਾ, ਚੁਗਲਖੋਰਾਂ ਦਾ, ਇੱਥੋਂ ਤੱਕ ਕਿ ਜਿਹੜੀਆਂ ਗੁਰੂ ਅਮਰਦਾਸ ਦੇ ਵੇਲੇ ਤਪੇ ਨੇ ਅੱਤ ਚੁੱਕੀ ਪਈ ਸੀ, ਤਪਾ ਨਾ ਹੋਵੇ ਅੰਦਰੋਂ ਤਪਾ ਨਾ ਹੋਵੀ ਅੰਦਰੋਂ ਲੋਭੀ, ਉਹਦਾ ਜ਼ਿਕਰ ਵੀ ਗੁਰੂ ਰਾਮਦਾਸ ਜੀ ਨੇ ਕੀਤਾ। ਉਸੇ ਹੀ ਵਾਰ ਦੀ ਇਹ 27ਵੀਂ ਪੌੜੀ ਹੈ ਜਿਹੜੀ ਮੈਂ ਆਪ ਨੂੰ ਬੇਨਤੀ ਕਰ ਰਹੀ। ਇਹਦੇ ਅਰਥ ਫਿਰ ਸੁਣਿਓ, ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਰਾਤ ਹਨੇਰੀ ਹੈ। ਤੂੰ ਸੋਚ ਰਿਹਾ ਮੈਂ ਤੁਰਿਆ ਪਿੰਡ ਵਾਲੇ ਨਹੀਂ ਮੈਨੂੰ ਦੇਖਣਗੇ, ਜਿਸ ਘਰ 'ਚ ਚੋਰੀ ਕਰਨ ਚੱਲਿਆ ਮੈਨੂੰ ਉਹ ਵੀ ਨਹੀਂ ਦੇਖਣਗੇ। ਮਹਾਰਾਜ ਕਹਿੰਦੇ ਨੇ ਨਹੀਂ, ਯਾਦ ਰੱਖੀ ਤੇਰੇ ਅੰਦਰ ਬੈਠਾ ਜਿਹਨੇ ਜੋਤ ਜਗਾਈਏ ਉਹ ਤੇਰੇ ਫੁਰਨਿਆਂ ਨੂੰ ਵੀ ਦੇਖਦਾ ਪਿਆ। ਬੰਦਾ ਬੰਦੇ ਦੇ ਕੈਮਰਿਆਂ ਤੋਂ ਡਰਦਾ ਹੈ, ਰੱਬ ਦੇ ਕੈਮਰੇ ਤੋਂ ਨਹੀਂ ਜੇ ਡਰਦਾ। ਮਹਾਰਾਜ ਕਹਿੰਦੇ ਲੈ ਫਾਹੇ ਰਾਤੀ ਤੁਰੈ, ਤੂੰ ਰਾਤ ਨੂੰ ਤੁਰ ਪਿਆ, ਪ੍ਰਭ ਜਾਣੈ ਪ੍ਰਾਣੀ, ਹੇ ਪ੍ਰਾਣੀ ਉਹ ਕਰਤਾ ਪੁਰਖ ਵਾਹਿਗੁਰੂ ਤੇਰੇ ਅੰਦਰ ਨੂੰ ਜਾਣਦਾ, ਤੂੰ ਇਸ ਹਨੇਰੇ 'ਚ ਮੂੰਹ ਤੇ ਲਕਾ ਲਏਗਾ। ਪਰ ਪਿਆਰਿਓ ਉਹ ਤਾਂ ਮਸ਼ੀਨਾਂ ਵਿੱਚ ਵੀ ਨਹੀਂ ਆਉਂਦਾ ਜੋ ਕੁਝ ਪਰਮੇਸ਼ਵਰ ਦੀ ਮਸ਼ੀਨ ਜਾਣਦੀ ਹੈ। ਇੱਕ ਸ਼ਬਦ ਸਾਡਾ ਪੁਰਾਣਾ ਵਰਤਿਆ ਚਿੱਤਰ ਗੁਪਤ, ਹਾਂਜੀ ਉਹ ਵੀ ਕਿਹਾ ਜਾਂਦਾ ਵੀ ਬੰਦੇ ਦੇ ਮੋਢਿਆਂ 'ਤੇ ਬੈਠਿਆ ਲੇਖਾ ਲਿਖਦਾ। ਇੱਕ ਸਿਆਣਾ ਬੰਦਾ ਕਹਿੰਦਾ ਸੀ, ਕਹਿੰਦਾ ਵੀ ਇਹ ਤਾਂ ਰੱਬ ਦੀ ਉਹ ਬਣਾਈ ਕੋਈ ਤਾਕਤ ਹੈ ਜਿਹੜੀ ਬੰਦੇ ਦੀ ਤੁਰ ਅੰਦਰ ਵਿੱਚ ਜਿਹੜੇ ਗੁਪਤ ਚਿੱਤਰ ਪਏ ਨੇ, ਗੁਪਤ ਫੁਰਨੇ ਪਏ ਨੇ, ਉਹਨਾਂ ਨੂੰ ਵੀ ਜਾਣਦੇ ਪਏ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ। ਅੱਗੇ ਮਹਾਰਾਜ ਕਹਿੰਦੇ ਤੱਕੈ ਨਾਰ ਪਰਾਈਆਂ ਲੁੱਕ ਅੰਦਰ ਠਾਣੀ। ਕਿਵੇਂ ਉਹ ਚੋਰੀ ਕਰਦੇ ਸਨ? ਮੰਨ ਲਓ ਇਹ ਅਰਥ ਫਿਰ ਸੁਣਿਓ, ਕੋਈ ਔਰਤ ਤੁਰੀ ਜਾ ਰਹੀ ਹੈ, ਉਹਨੇ ਤਨ ਤੇ ਗਹਿਣੇ ਪਾਏ ਆ, ਉਹਦੇ ਕੰਨ ਨੱਕ ਜਾਂ ਹਾਰ ਜੋ ਕੋਈ ਸੋਨੇ ਦੇ ਗਹਿਣੇ ਪਾਏ, ਉਹਨਾਂ ਨੂੰ ਤੱਕਦੇ ਨੇ। ਤੱਕਦੇ ਦਾ ਮਤਲਬ ਇਹ ਸੋਚਦੇ ਨੇ ਇਹ ਕਿਸ ਘਰ ਚੋਂ ਆਈ ਹੈ, ਇਹ ਕਿੱਥੇ ਜਾਏਗੀ। ਕਹਿਣ ਲੱਗੇ ਉਹਦਾ ਪਿੱਛਾ ਕਰਨ ਵਾਲੇ ਬੰਦੇ ਵੱਖਰੇ ਨੇ, ਉਸ ਔਰਤ ਨੂੰ ਤੱਕਿਆ ਜਿਹੜੀ ਸੋਨੇ ਨਾਲ ਲੱਦੀ ਹੋਈ ਹੈ, ਜਿਹਨੇ ਅਨੇਕਾਂ ਗਹਿਣੇ ਪਾਏ, ਰਾਤ ਨੂੰ ਉਹਦੇ ਘਰ ਦੇ ਵਿੱਚ ਜਾ ਕੇ ਸੰਨ ਲਾ ਦਿੰਦੇ, ਕਿਉਂਕਿ ਪਤਾ ਵੀ ਇਹਦੇ ਕੋਲ ਸੋਨਾ ਹੈ। ਤੱਕੈ ਨਾਰ ਪਰਾਈਆਂ ਲੁੱਕ ਅੰਦਰ ਠਾਣੀ, ਲੁੱਕ ਕੇ ਔਰਤਾਂ ਨੂੰ ਦੇਖਦੇ ਨੇ। ਫਿਰ ਅੱਗੇ ਕਹਿੰਦੇ ਸੰਨੀ ਦੇਨ ਬਿਖੰਮ ਥਾਏ। ਆਪ ਨੂੰ ਪਤਾ ਉਹਨੇ ਇੱਕ ਸ਼ਬਦ ਹੁੰਦਾ ਸੀ ਸੰਨ ਲਾਉਣਾ। ਸਾਡੇ ਸਤਿਗੁਰਾਂ ਦੇ ਇਤਿਹਾਸ ਨਾਲ ਇੱਕ ਗੁਰਦੁਆਰਾ ਸੰਬੰਧਿਤ ਹੈ, ਸੰਨ ਸਾਹਿਬ, ਪਿੰਡ ਬਾਸਰ ਕੇ ਕਿਲਾ, ਜਿੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਾਬਾ ਦਾਤੂ ਜੀ ਨੇ ਆ ਕੇ ਕਬੂਲ ਬੋਲੇ ਹਮਲਾ ਕੀਤਾ, ਸੱਚੇ ਪਾਤਸ਼ਾਹ ਆਪਣੇ ਪਿੰਡ ਬਾਸਰ ਕੇ ਗਿੱਲਾਂ ਚਲੇ ਗਏ ਸੀ। ਬਾਬਾ ਬੁੱਢਾ ਸਾਹਿਬ ਨੇ ਸੰਨ ਲਾਈ। ਸੰਨ ਦਾ ਮਤਲਬ ਹੁੰਦਾ ਕਿਸੇ ਨੂੰ ਪਤਾ ਨਾ ਲੱਗੇ, ਇਸ ਢੰਗ ਨਾਲ ਲਾਈ ਜਾਂਦੀ ਹੈ। ਪਿੱਛੋਂ ਵੀ ਸੰਨ ਲਾਉਂਦੇ ਆ, ਕਈ ਬੰਦੇ ਛੱਤ ਪਾੜ ਲੈਂਦੇ। ਇੱਥੇ ਮਹਾਰਾਜ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਔਖੀ ਥਾਂ ਜਿੱਥੇ ਨਜ਼ਰ ਨਾ ਆਵੇ, ਸੰਨੀ ਦੇਨ ਬਿਖੰਮ ਥਾਏ, ਉਸ ਘਰ 'ਚ ਚਲੇ ਗਏ। ਉੱਥੇ ਜਾ ਕੇ ਉਸ ਥਾਂ 'ਤੇ ਸੰਨ ਲਾ ਦਿੱਤੀ ਜਿੱਥੇ ਸੰਨ ਲਾਉਣੀ ਬੜੀ ਔਖੀ ਹੈ। ਫਿਰ ਕੀ ਕੀਤਾ ਜੀ? ਉਹ ਪੈਸਾ ਕਿਸੇ ਧਰਮਕਾਰੇ 'ਤੇ ਥੋੜ੍ਹਾ ਲੱਗਣਾ ਜੀ। ਪਾਪਾਂ ਦੀ ਕਮਾਈ ਕਦੇ ਧਰਮ ਨਹੀਂ ਬਣ ਸਕਦੀ, ਯਾਦ ਰੱਖਿਓ, ਅਤੇ ਪਾਪਾਂ ਦੀ ਕਮਾਈ ਅੱਗੇ ਵੀ ਨਹੀਂ ਜਾਂਦੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ, ਪਾਪਾਂ ਬਾਝੋ ਹੋਵੇ ਨਾਹੀਂ, ਮੋਇਆ ਸਾਥ ਨਾ ਜਾਏ। ਸੰਨੀ ਦੇਣ ਬਿਖੰਮ ਥਾਏ, ਅਤੇ ਉਹਨਾਂ ਨੇ ਸੰਨ ਲਾ ਕੇ ਉਹ ਸੋਨਾ ਚੁਰਾ ਲਿਆ। ਉਹਦਾ ਕੀ ਕੀਤਾ ਜੀ? ਮਿੱਠਾ ਮਦ ਮਾਣੀ, ਮਿੱਠਾ ਮਦ ਪਾਣੀ। ਮਹਾਰਾਜ ਕਹਿੰਦੇ ਉਹਨਾਂ ਨੇ ਉਸੇ ਪੈਸੇ ਦਾ ਸ਼ਰਾਬ ਖਰੀਦਿਆ, ਉਸੇ ਪੈਸੇ ਦਾ ਨਸ਼ਾ ਖਰੀਦਿਆ। ਸੱਚੇ ਪਾਤਸ਼ਾਹ ਕਹਿੰਦੇ ਉਸ ਨਸ਼ੇ ਨੂੰ ਮਿੱਠਾ ਕਰਕੇ ਉਹਨਾਂ ਨੇ ਪੀ ਲਿਆ, ਮਿੱਠਾ ਮਦ ਮਾਣੀ। ਅਗਲੇ ਬਚਨ ਨੇ ਕਰਮੀ ਆਪੋ ਆਪਣੀ, ਸੰਨ ਤਾਂ ਲਾ ਦਿੱਤੀ, ਘਰਦਿਆਂ ਨੂੰ ਖਵਾਉਂਦੇ ਪਏ ਹੋ, ਕਰਮ ਦਾ ਭੁਗਤਣਾ ਤਾਂ ਆਪਾਂ ਨੂੰ ਪੈਣਾ ਨਾ। ਇੱਕ ਵਾਰੀ ਅਸੀਂ ਸਾਰੇ ਪੁੱਛ ਜਾਣਦੇ ਹਾਂ ਕਿ ਰਿਸ਼ੀ ਤੁਰੇ ਸਨ, ਚਲੋ ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹਦੇ ਅਰਥ ਬੜੇ ਅੱਜ ਕੱਲ੍ਹ ਪੰਜਾਬ 'ਤੇ ਹੋਰ ਕੀਤੇ ਜਾਂਦੇ। ਉਹ ਲੋਕਾਂ ਨੂੰ ਮਾਰਦੇ ਸਨ, ਲੁੱਟਦੇ ਸਨ, ਅਤੇ ਚਾਰ ਰਿਸ਼ੀ ਮਿਲ ਗਏ। ਜਦੋਂ ਉਹਨਾਂ ਨੂੰ ਲੁੱਟਣ ਲੱਗੇ, ਉਹਨਾਂ ਕਿਹਾ ਕਾਸ ਲਈ ਲੁੱਟਣਾ? ਕਹਿੰਦਾ ਜੀ ਮੈਂ ਆਪਣੇ ਪਰਿਵਾਰ ਲਈ। ਕਹਿੰਦੇ ਤੈਨੂੰ ਪਤਾ ਹੈ ਤੇਰੇ ਪਰਿਵਾਰ ਨੇ ਸਾਥ ਦੇਣਾ? ਕਹਿੰਦਾ ਕਿਉਂ ਨਹੀਂ ਦੇਣਗੇ? ਕਹਿੰਦੇ ਨੇ ਸਿਰਫ ਦੌਲਤ ਕਰਕੇ ਸਾਥ ਦਿੰਦੇ ਆ, ਇਹ ਸੋ ਕਰਕੇ ਦਿੰਦੇ ਆ, ਸਾਨੂੰ ਤੂੰ ਲੁੱਟ ਲਈ, ਜੀ ਸਦਕੇ ਲੁੱਟ, ਪਰ ਘੱਟੋ ਘੱਟ ਪਰਿਵਾਰ ਤੂੰ ਤਾਂ ਪੁੱਛਿਆ, ਤੇਰੇ ਨਾਲ ਕੋਈ ਮਰਨ ਨੂੰ ਤਿਆਰ ਹੈ? ਜੋ ਤੂੰ ਕਰ ਰਿਹਾ ਇਹਦਾ ਲੇਖਾ ਕੋਈ ਦਏਗਾ? ਉਹ ਕਹਿੰਦਾ ਨਹੀਂ ਜੀ, ਮੇਰਾ ਤਾਂ ਮਾਂ ਬਾਪ, ਮੇਰੇ ਭੈਣ ਭਰਾ, ਮੇਰੀ ਇਸਤਰੀ, ਮੇਰਾ ਪਰਿਵਾਰ। ਉਹਨੇ ਗੱਲ ਖਾਨੇ ਪੈ ਗਈ ਵੀ ਵਾਕਿਆ ਪੁੱਛ ਹੀ ਆਵਾਂ। ਅਤੇ ਉਹ ਕਮਾਈ ਵਾਲੇ ਸਾਧੂ ਸਨ, ਉਹਨਾਂ ਕਿਹਾ ਪੁੱਛਿਆ ਜਾ ਕੇ, ਜਦੋਂ ਗਏ ਸੀ ਬੈਠੇ ਇੱਥੇ। ਉਹ ਗਿਆ ਪੁੱਛਦਾ ਜੀ ਮੈਂ ਇੰਨੇ ਸਾਲ ਹੋ ਗਿਆ ਤੁਹਾਨੂੰ ਲੁੱਟਾਂ ਖੋਹਾਂ ਖਵਾ ਰਿਹਾ ਵਾਂ, ਮਾਲ ਖਵਾ ਰਿਹਾ ਵਾਂ, ਮੇਰੇ ਮਰਨ ਤੋਂ ਬਾਅਦ ਜਿਹੜੇ ਪਾਪ ਮੈਂ ਕਰਨੇ ਇਹਦੇ 'ਚ ਹਿੱਸਾ ਵਡਾਓਗੇ? ਉਹ ਕਹਿਣ ਲੱਗੇ ਤੇਰਾ ਫਰਜ਼ ਹੈ, ਤੂੰ ਲਿਆ ਕੇ ਖਵਾ, ਮਾਰ ਕੇ ਖਵਾ, ਕੰਮ ਕਰਕੇ ਖਵਾ, ਤੂੰ ਆਗੂ ਹੈ, ਇਹ ਤੇਰਾ ਕੰਮ ਹੈ, ਅਤੇ ਤੇਰਾ ਲੇਖਾ ਤੈਨੂੰ ਹੀ ਦੇਣਾ ਪੈਣਾ ਹੈ, ਅਸੀਂ ਨਹੀਂ। ਉਸ ਵਕਤ ਉਹ ਵਾਪਸ ਆ ਗਿਆ। ਉਹਨਾਂ ਸਾਧੂਆਂ ਨੇ ਕਿਹਾ ਭਲੇ ਪੁਰਖਾ, ਤੂੰ ਇੰਨੇ ਪਾਪ ਕਰਨੇ, ਤੇਰਾ ਕੋਈ ਹੈ? ਅਜੇ ਤੇਰੇ ਨੈਣ ਪ੍ਰੈਣ ਚੱਲਦੇ ਪਏ ਆ, ਮੁਸੀਬਤ ਪੈ ਜਾ, ਚਾਰ ਬੰਦੇ ਸਾਥ ਦੇ ਸਕਦੇ ਆ, ਅਤੇ ਜਿੱਦਣ ਇਹ ਵੀ ਸਰੀਰ ਛੁੱਟ ਗਿਆ, ਆਤਮਾ ਦਾ ਸਾਥ ਕੌਣ ਦਏਗਾ? ਕਹਿੰਦਾ ਜੀ ਫਿਰ ਦੱਸੋ। ਕਹਿਣ ਲੱਗੇ ਰਾਮ ਬੋਲਿਆ ਕਰ। ਕਹਿੰਦਾ ਜੀ ਮੈਨੂੰ ਰਾਮ ਤਾਂ ਨਿਕਲਣਗੇ ਮੂੰਹ ਚੋਂ, ਮੈਂ ਤਾਂ ਇੱਥੇ ਕਰਾਂ ਸ਼ਿਕਾਰ ਖੇਡੇ, ਬੰਦੇ ਮਾਰੇ, ਮੈਂ ਲੋਕਾਂ ਨੂੰ ਲੁੱਟਿਆ, ਮੈਂ ਫੰਦਕਾਂ, ਮੈਂ ਤਾਂ ਮੂੰਹ ਚੋਂ ਰਾਮ ਨਹੀਂ ਨਿਕਲਣਾ। ਸਿਆਣਾ ਸਾਧੂ ਜਦੋਂ ਕਿਸੇ ਦਾ ਪਾਰ ਉਤਾਰਾ ਕਰਨਾ ਚਾਹੇ, ਜੁਗਤ ਉਹਦੇ ਕੋਲ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਕਿਵੇਂ ਬਚ ਕਿਵੇਂ ਹੋ ਸਕਦਾ। ਜੇ ਮੈਂ ਕਈ ਵਾਰੀ ਸੋਚਣਾ, ਚੋਰੀ ਕਰਨੀ, ਝੂਠ ਬੋਲਣਾ, ਕਿਸੇ ਦਾ ਬੁਰਾ ਕਰਨਾ, ਇਹ ਕੋਈ ਧਰਮ ਸਿਖਾਉਂਦਾ? ਪਰ ਗੁਰੂ ਜੀ ਨੇ ਤਾਂ ਕਹਿ ਦਿੱਤਾ ਭੂਮੀਏ ਨੂੰ, ਉਹਨੇ ਕਿਹਾ ਜੀ ਬਾਕੀ ਸਾਰੇ ਬਚਨ ਮੈਂ ਮੰਨ ਲਵਾਂਗਾ, ਪਰ ਮੈਂ ਚੋਰੀ ਨਹੀਂ ਜੇ ਛੱਡਣੀ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਛੱਡ ਬਈ, ਚੋਰੀ ਨਾ ਛੱਡ, ਪਰ ਉਂਝ ਮੇਰੀਆਂ ਦੋ ਤਿੰਨ ਗੱਲਾਂ ਮੰਨ ਲੈ ਜੀ। ਦੱਸੋ, ਕਹਿਣ ਲੱਗੇ ਚੋਰੀ ਤਕੜੇ ਘਰ ਜਾ ਕੇ ਕਰੀ। ਕਹਿੰਦੇ ਹਾਂ ਇਹ ਮੈਂ ਕਰ ਸਕਣਾ, ਮਾੜੇ ਘਰ ਨਹੀਂ ਕਰਾਂਗਾ, ਗਰੀਬ ਮਾਰ ਬੰਦ ਕਰ ਦਿਆਂਗਾ। ਤਕੜੇ ਘਰ ਚੋਰੀ, ਗਰੀਬ ਮਾਰ ਨਹੀਂ ਕਰਨੀ। ਦੋ, ਤੀਜੀ ਗੱਲ ਕਹੀ ਝੂਠ ਨਾ ਬੋਲੀ। ਕਹਿੰਦਾ ਜੀ ਸੱਚ ਬੋਲਾਂਗਾ। ਚੌਥੀ ਗੱਲ, ਇਨਸਾਨ ਹੈ ਨਾ ਅਤੇ ਕਿਸੇ ਦੇ ਘਰ ਦਾ ਲੂਣ ਖਾ ਕੇ ਉਹਦਾ ਬੁਰਾ ਨਾ ਸੋਚੀ। ਉਹ ਖੁਸ਼ ਹੋ ਗਿਆ। ਉਹ ਕਹਿੰਦਾ ਵੀ ਸਾਨੂੰ ਤਾਂ ਖੁੱਲ੍ਹ ਮਿਲ ਗਈ ਚੋਰੀ ਕਰਨ ਦੀ, ਬਾਬਾ ਜੀ ਨੇ ਕਹਿਤਾ ਚੋਰੀ ਕਰ ਲਓ। ਪਰ ਮੈਂ ਕਹਿੰਦਾ ਉਹ ਕਿੰਨਾ ਚੰਗਾ ਬੰਦਾ ਸੀ ਜੀ। ਮਹਾਰਾਜ ਕੋਲ ਜੁਗਤੀ ਇਹ ਕਾਬੂ ਕਰਨ ਦੀ, ਅੱਜ ਨਹੀਂ ਇਹਦਾ ਸੁਭਾਅ ਬਦਲ ਸਕਦਾ। ਸੁਭਾਵਾਂ ਨੂੰ, ਆਦਤਾਂ ਨੂੰ ਅਤੇ ਸੰਸਕਾਰਾਂ ਨੂੰ ਬਦਲਣ ਵਾਸਤੇ ਤਾਂ ਜਨਮਾਂ ਜਨਮਾਂਤਰ ਲੱਗ ਜਾਂਦੇ ਆ। ਹਾਂਜੀ, ਗੁਰੂ ਕਿਰਪਾ ਕਰੇ ਇੱਕ ਖਿੰਨ ਵਿੱਚ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਇੱਕ ਖਿੰਨ ਵਿੱਚ ਨਜ਼ਰ ਭਰ ਕੇ ਗੁਰੂ ਜੀ ਦੇਖਣ ਅਤੇ ਆਮ ਬੰਦੇ ਨੂੰ ਵੀ ਸੰਤ ਬਣਾ ਦਿੰਦੇ। ਤੁਹਾਨੂੰ ਸਭ ਨੂੰ ਪਤਾ ਉਹ ਭੂਮੀਆਂ ਗਿਆ, ਉਹਨੇ ਰਾਜੇ ਘਰ ਚੋਰੀ ਕਰਨ ਗਿਆ। ਗੁਰੂ ਸਾਹਿਬ ਨੇ ਇੱਕ ਜੁਗਤ ਵਰਤੀ ਹੈ, ਇਹ ਨਹੀਂ ਕਿ ਉਹਨੂੰ ਖੁੱਲ੍ਹ ਦੇ ਦਿੱਤੀ। ਉਹਨੂੰ ਪਤਾ ਸੀ ਵੀ ਇਸ ਬੰਦੇ ਨੇ ਨਾ ਤਿੰਨ ਚਾਰ ਗੱਲਾਂ 'ਤੇ ਅਮਲ ਕੀਤਾ, ਇਹਨੇ ਆਪਣੇ ਆਪ ਵਾਪਸ ਮੋੜ ਆਉਣਾ। ਅੱਜ ਨਹੀਂ ਸਮਝ ਰਿਹਾ, ਉਹ ਸਿੱਧਾ ਰਾਜੇ ਦੇ ਘਰ ਗਿਆ ਪਹਿਲੀ ਵਾਰੀ ਚੋਰੀ ਕਰਨ। ਇਹ ਪੁੱਛਿਆ ਸੰਤਰੀ ਨੇ, ਕੌਣ ਹੈ ਤੂੰ? ਉਹ ਕਹਿੰਦਾ ਮੈਂ ਚੋਰ ਹਾਂ। ਦਬਕਾ ਮਾਰ ਕੇ ਕਿਹਾ ਮੈਂ ਚੋਰ ਹਾਂ। ਅਗਲਾ ਡਰ ਗਿਆ ਵੀ ਇਹ ਕਿ ਰਾਜੇ ਦਾ ਰਿਸ਼ਤੇਦਾਰ ਨਾ ਹੋਵੇ। ਡਰ ਹੀ ਕਦੀ ਚੋਰ ਕਹਿੰਦਾ ਮੈਂ ਚੋਰ ਹਾਂ। ਉਹਨੂੰ ਬਾਬਾ ਜੀ ਨੇ ਕਿਹਾ ਤੂੰ ਝੂਠ ਨਹੀਂ ਬੋਲਣਾ। ਉਹ ਵੀ ਪਿਓ ਦੇ ਪੁੱਤਰ ਨੇ ਕਿਹਾ ਝੂਠ ਨਹੀਂ ਬੋਲਣਾ, ਪਹਿਲੇ ਦਿਨ ਹੀ ਸੱਚ ਸ਼ੁਰੂ ਕਰਤਾ। ਕਹਿੰਦਾ ਤੂੰ ਕੌਣ? ਕਹਿੰਦਾ ਮੈਂ ਚੋਰ। ਉਹ ਡਰ ਕੇ ਕਹਿੰਦਾ ਮਹਾਰਾਜ ਅੱਗੇ ਜਾਓ। ਉਹਤੇ ਪ੍ਰਭਾਵ ਐਸਾ ਪੈ ਗਿਆ ਵੀ ਰਾਜੇ ਦਾ ਕਿਹੜਾ ਬੰਦਾ ਕਹਿੰਦਾ ਮੈਂ ਚੋਰ। ਉਹ ਗਿਆ ਜੀ, ਉਹਨੇ ਜੋ ਕੋਈ ਗਹਿਣਾ ਗੱਟਾ ਸੀ ਸਾਰਾ ਬੰਨ ਲਿਆ। ਗਹਿਣਾ ਗੱਟਾ, ਪੁਰਾਣਾ ਸ਼ਬਦ ਵਰਦੇ ਸਨ ਗੱਟਾ। ਹਾਂਜੀ, ਗਹਿਣੇ ਇਕੱਠੇ ਕਰ ਲਏ। ਵਾਹਵਾ ਸਮਾਂ ਲੱਗ ਗਿਆ, ਭੁੱਖ ਜੀ ਲੱਗੀ ਅਤੇ ਕੌਲੀ 'ਚ ਪਿਆ ਹੋਈ ਇੱਕ ਡਲੀ, ਉਹਦੇ ਹਿਸਾਬ ਨਾਲ ਹਨੇਰਾ ਸੀ, ਗੁੜ ਹੋਵੇਗਾ। ਉਹਨੇ ਮੂੰਹ 'ਚ ਪਾਇਆ ਅਤੇ ਲੂਣ ਸੀ, ਸਭ ਕੁਝ ਬੱਝਿਆ ਬਣਾਇਆ ਛੱਡਤਾ। ਕਹਿੰਦਾ ਸੰਤ ਜੀ ਕਹਿੰਦੇ ਸਨ ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ। ਤਰੀਕੇ ਨਾ ਕਾਬੂ ਕਰ ਲਿਆ ਨਾ। ਉਹ ਕਹਿੰਦਾ ਨਹੀਂ ਛੱਡ ਬਣਾ, ਹੁਣ ਕੱਲ ਪਰਸੋਂ ਕਿਸੇ ਹੋਰ ਵੱਲ ਦੇਖਾਂਗੇ, ਲੂਣ ਖਾ ਕੇ ਨਹੀਂ। ਜਦੋਂ ਪਿਆਰਿਓ ਉਹਨੇ ਉੱਥੇ ਸਭ ਕੁਝ ਛੱਡ ਵੀ ਦਿੱਤਾ, ਸੱਚ ਵੀ ਬੋਲਿਆ, ਤਕੜੇ ਘਰ ਚੋਰੀ। ਫਿਰ ਉਹਦੇ ਪਿੱਛੇ ਰਾਜੇ ਨੇ ਕਿਹਾ ਮੇਰੇ ਘਰ 'ਚ ਆ ਕੇ ਬੰਦਾ ਸਭ ਕੁਝ ਬੰਨ ਵੀ ਲਏ। ਸੰਤਰੀਆਂ ਨੂੰ ਪੁੱਛਿਆ, ਉਹਨਾਂ ਕਿਹਾ ਜੀ ਬੰਦਾ ਇੱਕ ਆਇਆ ਸੀ, ਉਹਨੇ ਕਿਹਾ ਤੇ ਸੀ ਮੈਂ ਚੋਰ। ਰਾਜਾ ਵੀ ਚਿੰਤਾ 'ਚ ਪੈ ਗਿਆ, ਦੁਚਿੱਤੀ 'ਚ ਕਿਹੜਾ ਬੰਦਾ ਜਿਹੜਾ ਸਰੇਆਮ ਕਹਿੰਦਾ ਮੈਂ ਚੋਰ। ਉਹਨੇ ਫਿਰ ਜਿੰਨੇ ਇਲਾਕੇ ਦੇ ਚੋਰ ਸਨ, ਪਤਾ ਤਾਂ ਸਭ ਨੂੰ ਹੁੰਦਾ, ਉਹਨੇ ਬੰਨ ਕੇ ਜਦੋਂ ਸਾਰਿਆਂ ਦੀ ਤੌਣੀ ਲਾਈ, ਤੌਣੀ ਲਾਈ ਬੜਾ ਪੁਰਾਣਾ ਸ਼ਬਦ ਹੈ, ਸਜ਼ਾ ਦਿੱਤੀ। ਕਿਉਂ ਉਸ ਵਕਤ ਉਹਦੇ ਅੰਦਰੋਂ ਆਵਾਜ਼ ਆਈ, ਆ ਜਿੰਨੇ ਗਰੀਬ ਕੁੱਟ ਖਾਂਦੇ ਪਏ ਨੇ ਮੇਰੀ ਖਾਤਰ ਖਾਂਦੇ ਪਏ ਨੇ, ਕੀਤਾ ਤਾਂ ਮੈਂ, ਬਸ ਇਹ ਗਏ। ਉਹਨੇ ਜਾ ਕੇ ਰਾਜੇ ਨੂੰ ਕਿਹਾ, ਕਹਿੰਦਾ ਛੱਡ ਇਹਨਾਂ ਨੂੰ, ਚੋਰੀ ਤਾਂ ਮੈਂ ਕੀਤੀ ਸੀ। ਪਿਆਰਿਓ, ਉਹ ਚੋਰੀ ਉਹਦੀ ਆਖਰੀ ਸੀ, ਮੇਰੇ ਬਾਬਾ ਜੀ ਦੇ ਬਚਨਾਂ ਨੇ ਉਹਦੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ। ਮੈਂ ਆਪ ਨੂੰ ਸਿਰਫ ਬੇਨਤੀ ਕਰਨ ਲੱਗਾ, ਕਰਮ ਆਪੋ ਆਪਣੇ। ਉਸ ਸਾਧੂਆਂ ਨੇ ਕਿਹਾ ਤੂੰ, ਤੈਨੂੰ ਪਤਾ ਜੇ ਕਿਸੇ ਸਾਥ ਨਹੀਂ ਦੇਣਾ, ਰਾਮ ਸਾਥ ਦੇਗਾ, ਰਾਮ ਬੋਲ। ਉਹ ਕਹਿੰਦਾ ਜੀ ਮੈਂ ਰਾਮ ਨਹੀਂ ਮੂੰਹ ਚੋਂ ਨਿਕਲ ਸਕਦਾ। ਇਹ ਵੀ ਉਹਨਾਂ ਦੇ ਮੂੰਹ ਚੋਂ ਨਿਕਲਦਾ ਜਿਨ੍ਹਾਂ 'ਤੇ ਰੱਬ ਦੀ ਕਿਰਪਾ ਹੋਵੇ, ਨਹੀਂ ਤਾਂ ਨਹੀਂ ਨਿਕਲਦਾ। ਕਹਿੰਦਾ ਜੀ ਮੈਂ ਤਾਂ ਮਾਰ ਚੇਤੇ, ਮਾਰ ਚੇਤੇ। ਉਹਨਾਂ ਕਿਹਾ ਵੀ ਇੱਕ ਕੰਮ ਕਰ, ਤੂੰ ਮਰਾ ਮਰਾ ਕਹਿਣਾ ਸ਼ੁਰੂ ਕਰ ਦੇ, ਇਹ ਤਾਂ ਤੈਨੂੰ ਚੇਤੇ ਹੋਵੇ ਨਾ, ਮਰਾ ਨੂੰ ਉਲਟ ਦਿਓ ਅਤੇ ਰਾਮ ਬਣ ਜਾਂਦਾ ਹੈ। ਉਹਨਾਂ ਕਿਹਾ ਵੀ ਮਰਾ ਮਰਾ ਮਰਾ ਮਰਾ ਮਰਾ, ਵੇਖ ਚੇਤੇ ਜੋ ਬੋਲਦੇ, ਮਰਾ ਮਰਾ ਮਰਾ ਮਰਾ ਮਰਾ, ਉਹ ਰਾਮ ਬਣ ਜਾਂਦਾ ਹੈ। ਕਹਿਣ ਲੱਗੇ ਤੈਨੂੰ ਇਹ ਚੇਤੇ ਵੇ, ਸੱਚਮੁੱਚ ਰਾਮ ਬਣ ਗਿਆ, ਅੰਦਰ ਟਿਕ ਗਿਆ, ਪਰ ਚੇਤੇ ਰੱਖੋ ਜਦੋਂ ਇਹ ਅਹਿਸਾਸ ਹੋ ਗਿਆ ਮੇਰੇ ਕਰਮ ਹੀ ਮੇਰੇ ਨਾਲ ਜਾਣੇ ਨੇ, ਉਦਨ ਜਿਉਂਦੇ ਜੀਓ ਪਰਿਵਾਰ ਤੋਂ ਮੁਕਤ ਜਾਓਗੇ। ਮੇਰੇ ਗੁਰੂ ਰਾਮਦਾਸ ਜੀ ਦੇ ਜਿਹੜੇ ਬਚਨ ਨੇ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਤੇਰੇ ਕਰਮ ਨਾਲ ਤੇਰੀ ਜੀਵ ਆਤਮਾ ਨੂੰ ਪਛਤਾਉਣਾ ਪੈਣਾ, ਤੇਰੇ ਘਰ ਵਾਲੀ ਨਹੀਂ ਪਛਤਾਉਣਾ, ਜਾ ਤਾਂ ਤੂੰ ਰਿਹਾ, ਤੇਰੇ ਪੁੱਤਰਾਂ ਨਹੀਂ ਪਛਤਾਉਣਾ, ਮਣਾ ਤੇਰੀ ਧੀਆਂ ਨਹੀਂ ਪਛਤਾਉਣਾ, ਕਰਮ ਤੇਰੇ ਨੇ, ਸੰਨੀ ਦੇਣ ਵਖਾ ਮਿਥੈ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਸ਼ਤਾ। ਸੁਣਿਓ ਧਿਆਨ ਨਾਲ, ਰਾਤ ਨੂੰ ਪਾਪ ਕਰਨ ਲੱਗਾ ਅਜ਼ਰਾਈਲ, ਇਸਲਾਮ ਜਿਵੇਂ ਸਾਡੇ ਪੂਰਵ 'ਚ ਜਮਦੂਤ, ਧਰਮਰਾਜ, ਚਿੱਤਰਗੁਪਤ ਇਹ ਸ਼ਬਦ ਵਰਤੇ ਨਾ, ਵੀ ਜਮਦੂਤ ਲੈਣ ਆਉਂਦਾ, ਉਂਝ ਵੈਸੇ ਸਿਆਣੇ ਪੁਰ ਕਹਿੰਦੇ ਨੇ ਕਿ ਬੰਦਗੀ ਕਰਨ ਵਾਲੇ ਨੂੰ ਜਮਦੂਤ ਨਹੀਂ ਲੈਂਦਾ ਆਉਂਦਾ, ਇੱਕ ਜਮ ਗਣ ਨੇ, ਇੱਕ ਦੇਵ ਗਣ ਨੇ, ਉਹਨੂੰ ਦੇਵ ਗਣ ਲੈਣ ਆਉਂਦੇ ਆ। ਜਦੋਂ ਇਹ ਪੜ੍ਹਦੇ ਹਾਂ ਨਾ ਜੀ,

ਆ ਪਰਮੇਸ਼ਰ ਭਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ ਰਹਿਸ ਕੀਓ ਸੁਰਦੇਵ ਜਿੰਨੇ ਦੇਵਗਨ ਨੇ ਉਹ ਸਾਰੇ ਜੈ ਜੈਕਾਰ ਕਰਨ ਲੱਗ ਪਏ ਧੰਨ ਗੁਰੂ ਰਾਮਦਾਸ ਬੋਲਣ ਲੱਗ ਪਏ ਧੰਨ ਗੁਰੂ ਰਾਮਦਾਸ ਪੁਕਾਰਨ ਲੱਗ ਪਏ ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਮ ਪੈ ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ ਜਿਹੜੇ ਦੂਤ ਸਨ ਉਹ ਡਰਨ ਲੱਗ ਪਏ ਮੈਂ ਫਿਰ ਬੇਨਤੀ ਕਰਾਂਗਾ ਇਹ ਝੂਠ ਨਹੀਂ ਪਿਆ ਰਿਹਾ ਇਹ ਅੱਜ ਕੱਲ੍ਹ ਤਾਂ ਬਹੁਤ ਦੂਰ ਹੈ ਇੱਕ ਸਵਾਸ ਨਿਕਲ ਗਿਆ ਵਾਪਸ ਨਾ ਆਇਆ ਸਭ ਤੇ ਵਾਪਰਨਾ ਹੁਣ ਅੱਗੇ ਮਹਾਰਾਜ ਕਹਿੰਦੇ ਇਜ਼ਰਾਈਲ ਫਰਿਸ਼ਤਾ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਇਸਲਾਮ ਕਹਿੰਦਾ ਇਜ਼ਰਾਈਲ ਮੌਤ ਦਾ ਫਰਿਸ਼ਤਾ ਹੈ ਗੁਰੂ ਸਾਹਿਬ ਜੀ ਨੇ ਬਾਣੀ 'ਚ ਵਰਤਿਆ ਮਮਸਰ ਮੂਵੇ ਇਜ਼ਰਾਈਲ ਗ੍ਰਿਫਤਾ ਮੇਰੇ ਸਿਰ ਦੇ ਵਾਲਾਂ ਨੂੰ ਮੌਤ ਦੇ ਫਰਿਸ਼ਤੇ ਨੇ ਪਕੜੇ ਹਜ਼ੂਰ ਕਹਿੰਦੇ ਨੇ ਇਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ ਇਹ ਤੁਹਾਨੂੰ ਪਤਾ ਹੋਣਾ ਬੜਾ ਪੁਰਾਣਾ ਕਹਾਣੀ ਸ਼ਬਦ ਸਮਝਣੇ ਨਾ ਜੀ ਇੱਥੋਂ ਦੇ ਬੱਚਿਆਂ ਨੂੰ ਇਹ ਸ਼ਬਦ ਨਹੀਂ ਜੇ ਸਮਝ ਪੈਂਦੇ ਸਾਡੇ 'ਚ ਕਹਾਣੀ ਦੋ ਮੰਨਦੇ ਹੁੰਦੇ ਸਨ ਜੀ ਸ਼ਾਇਦ ਤੁਹਾਡੇ ਇਲਾਕਿਆਂ 'ਚ ਇੱਕ ਕਹਾਣੀ ਹੁੰਦੀ ਸੀ ਇਹ ਜੇਠ ਹਾੜ 'ਚ ਮਾਰਦੇ ਸਾਂ ਕਹਾਣੀ ਜਦੋਂ ਕੋਠੇ ਲਿੰਬਦੇ ਸਾਂ ਪਤਾ ਹੋਣਾ ਕਹਾਣੀ ਧੂੜੀ ਪਾਣੀ ਮਿੱਟੀ ਪੱਟ ਕੇ ਬੀਬੀਆਂ ਨੂੰ ਪਤਾ ਜਿਹਨਾਂ ਪੋਚਾ ਫੇਰਿਆ ਇਹ ਮੈਂ ਤਾਂ ਸ਼ਬਦ ਵਰਤਿਆ ਜੀ ਇਹ ਨਹੀਂ ਕਿ ਮੈਂ ਕੋਈ ਪੰਜਾਬੀ ਦੀ ਕਲਾਸ ਲਾ ਰਿਹਾ ਹੁਣ ਅਸੀਂ ਕਹਾਣੀ ਦਾ ਅਰਥ ਕਰਨੇ ਹਾਂ ਕੋਹਲੂ ਕਹਾਣੀ ਦਾ ਅਰਥ ਕੋਹਲੂ ਥੋੜ੍ਹਾ ਵੈਸੇ ਕਹਾਣੀ ਦਾ ਲਫ਼ਜ਼ੀ ਅਰਥ ਹੈ ਸਮੂਹ ਬਹੁਤ ਸਾਰੇ ਸ੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਆ ਕਹਾਣੀ ਦਾ ਅਰਥ ਕੋਹਲੂ ਨਾ ਕਰੋ ਕਹਾਣੀ ਦਾ ਅਰਥ ਹੈ ਬਹੁਤ ਜ਼ਿਆਦਾ ਤਿਲ ਪੀੜੇ ਕਹਾਣੀ ਜਿਵੇਂ ਕੋਹਲੂ ਵਿੱਚ ਬਹੁਤ ਸਾਰੇ ਤਿਲ ਪੀੜੇ ਜਾਂਦੇ ਆ ਚੇਤੇ ਰੱਖਿਓ ਬੰਦਿਆ ਪਾਪ ਕਰਨ ਵਾਲਿਆ ਰੱਬ ਦੀ ਦਰਗਾਹ ਵਿੱਚ ਇਸ ਤਰ੍ਹਾਂ ਤੇਰੇ ਸੂਖਸ਼ਮ ਸਰੀਰ ਨੂੰ ਪੀੜ ਦੇਣਗੇ ਜਿਵੇਂ ਕਹਾਣੀ ਵਿੱਚ ਤਿਲ ਪੀੜਾ ਜਾਂਦਾ ਉਹ ਕਹਾਣੀ ਤਿਲਾਂ ਦੀ ਹੈ ਇੱਕ ਕਹਾਣੀ ਮੈਂ ਕਿਹਾ ਕੋਠੇ ਲਿਪਣ ਵਾਲੀ ਤੂੜੀ ਪਾਉਂਦੇ ਸਾਂ ਕਿੰਨੇ ਦਿਨ ਮਿੱਟੀ ਪਈ ਰਹਿੰਦੀ ਸੀ ਇੱਥੇ ਸਤਿਗੁਰੂ ਕਹਿ ਰਹੇ ਨੇ ਬੰਦਿਆ ਤੂੰ ਰਾਤ ਜਾ ਕੇ ਪਾਪ ਕਰਨਾ ਅਤੇ ਜੇ ਰਾਤ ਜਾ ਕੇ ਬੰਦਗੀ ਕਰ ਲੈ ਤਾਂ ਪਿਆਰਿਓ ਜਾਗਦੇ ਸੰਤ ਵੀ ਰਾਤ ਨੇ ਜਾਗਦੇ ਗੁਰਮੁਖ ਵੀ ਰਾਤ ਨੇ ਜਾਗਦੇ ਇਬਾਦਤ ਕਰਨ ਵਾਲੀ ਵੀ ਰਾਤ ਨੇ ਕਈ ਤਾਂ ਤਰਲੇ ਮਾਰ ਕੇ ਕਹਿੰਦੇ ਨੇ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਲੇ ਰਲੀਆਂ ਇੱਕ ਦੇਵੋ ਰਾਤ ਮੁਰਾਰੇ ਇੱਕ ਰਾਤ ਦੇ ਦੇ ਜਿਨ੍ਹਾਂ ਦੀ ਰਾਤ ਵਿਅਰਥ ਚਲੀ ਜਾਏ ਉਹ ਤਾਂ ਤਰਲਾ ਲੈ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੁਹਾਗਣੀ ਤੂੰ ਕਿਉਂ ਰਹਿਣ ਵਿਖਾਏ ਮੈਂ ਫਿਰ ਅਰਜ਼ ਕਰਾਂ ਚਲੋ ਇੱਕ ਪਾਖੇ ਵੀ ਲੈ ਲਈਏ ਰਾਤ ਜਾਗਦੇ ਆ ਚੋਰ ਜਾਗਦਾ ਨਿੰਦਕ ਜਾਗਦਾ ਇਸ ਧਰਤੀ 'ਤੇ ਬੜੀਆਂ ਥਾਵਾਂ ਇੱਥੇ ਨੇ ਜਿੱਥੇ ਸਾਰੇ ਲੋਕ ਰਾਤ ਜਾਗਦੇ ਆ ਤੁਹਾਡੇ ਅਮਰੀਕਾ 'ਚ ਵੀ ਹੈ ਸਾਰੀਆਂ ਥਾਵਾਂ 'ਤੇ ਜੀ ਜਗ ਮਕਾਰ ਦੇ ਥੱਲੇ ਬੰਦੇ ਤੁਰੇ ਫਿਰਦੇ ਆ ਪਾਪ ਕਰਮ ਕਰਦੇ ਪਏ ਆ ਪਰ ਇੱਕ ਉਹ ਵੀ ਨੇ ਜਿਹੜੇ ਰਾਤ ਜਾਗ ਕੇ ਰੱਬ ਅੱਗੇ ਸਿਸਕੀਆਂ ਲੈਂਦੇ ਆ ਬਾਬਾ ਫਰੀਦ ਜੀ ਮੈਂ ਸੱਚੀ ਜਾਣ ਬੁੱਝ ਕੇ ਸਾਖੀਆਂ ਸੁਣਾ ਰਿਹਾ ਜੀ ਮੈਨੂੰ ਸਿੰਘ ਰੋਜ਼ ਕਹਿੰਦੇ ਆ ਜੀ ਸ਼ਬਦ ਦੇ ਅਰਥਾਂ ਨਾਲ ਸਾਖੀ ਜ਼ਰੂਰ ਸੁਣਾਇਆ ਕਰੋ ਅਤੇ ਮੈਂ ਆਪ ਨੂੰ ਫਿਰ ਵੀ ਬੇਨਤੀ ਕਰਾਂ ਕਿਉਂਕਿ ਟਕਸਾਲ ਨਾਲ ਸੰਬੰਧ ਸਥਾਨਕ ਹੈ ਗੁਰਮੁਖੋ ਅਖੀਰਲਾ ਸੱਚ ਸ਼ਬਦ ਨਾਲ ਜੁੜ ਕੇ ਹੋਣਾ ਹੈ ਸਾਖੀ ਇਸ ਕਰਕੇ ਸੁਣਾਈ ਜਾਂਦੀ ਸ਼ਬਦ ਪੜ੍ਹਨ ਦਾ ਚਾਅ ਬਣੇ ਅਤੇ ਜਦੋਂ ਸੰਗਤ ਆਪ ਪਾਠ ਕਰਨ ਲੱਗ ਪਏ ਸੰਗਤ ਆਪ ਸ਼ਬਦ ਦੀ ਜਾਣਕਾਰੀ ਰੱਖੇ ਨਾ ਫਿਰ ਸ਼ਬਦ ਨੂੰ ਸ਼ਬਦ ਨਾਲ ਖੋਲੀਏ ਅਤੇ ਰਸ ਹੀ ਵੱਖਰਾ ਬਣ ਜਾਂਦਾ ਹੁਣ ਬਾਬਾ ਫਰੀਦ ਸਾਹਿਬ ਨੇ ਉਹਨਾਂ ਦੇ ਜਿਹੜੇ ਮੁਰਸ਼ਦ ਸਨ ਉਹਨਾਂ ਦਾ ਨਾਮ ਸੀ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਅਤੇ ਬਾਬਾ ਫਰੀਦ ਸਾਹਿਬ ਤੋਂ ਬਾਅਦ ਜਿਹੜੇ ਗੱਦੀ ਨਸ਼ੀਨ ਹੋਏ ਉਹਨਾਂ ਦਾ ਨਾਮ ਸੀ ਹਜ਼ਰਤ ਨਿਜ਼ਾਮੂਦੀਨ ਔਲੀਆ ਹਜ਼ਰਤ ਨਿਜ਼ਾਮੂਦੀਨ ਔਲੀਆ ਦੇ ਬਾਰੇ ਕੁਝ ਗ੍ਰੰਥ ਨੇ ਜੀ ਉਹਨਾਂ ਨੂੰ ਬੈਠਕਾਂ ਕਹਿੰਦੇ ਜਿਵੇਂ ਮਹਿਫਿਲ ਹੁੰਦੀ ਬੈਠਕਾਂ ਉਹਦੇ ਵਿੱਚ ਇੱਕ ਦਿਨ ਇੱਕ ਮੁਰੀਦ ਪੁੱਛਦਾ ਹਜ਼ਰਤ ਨਿਜ਼ਾਮੂਦੀਨ ਔਲੀਆ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਰਹੇ ਨੇ ਬਾਲੇ ਵਾਲੀ ਜਨਮ ਸਾਖੀ ਦਾ ਮੁੱਢ ਇਹ ਵੇ ਕਿ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਭਾਈ ਬਾਲਾ ਜੀ ਆਉਂਦੇ ਆ ਉਹ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣਾਉਂਦੇ ਨੇ ਉਂਝ ਸ਼੍ਰੀਮਾਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਭਾਈ ਬਾਲਾ ਜੀ ਦੀ ਉਮਰ ਵੀ ਉਹਨਾਂ ਦਾ ਜਨਮ ਵੀ ਉਹਨਾਂ ਦੇ ਪਿਤਾ ਦਾ ਨਾਮ ਵੀ ਸਭ ਕੁਝ ਡਿਟੇਲ ਨਾਲ ਦਿੱਤਾ ਹੋਇਆ ਉਹ ਖਡੂਰ ਸਾਹਿਬ ਆਉਂਦੇ ਆ ਉਹ ਹਜ਼ੂਰ ਦੀਆਂ ਸਾਖੀਆਂ ਸੁਣਾਉਂਦੇ ਆ ਅਤੇ ਗੁਰੂ ਅੰਗਦ ਸਾਹਿਬ ਜਦੋਂ ਸਾਖੀ ਸੁਣਦੇ ਆ ਬੈਰਾਗ ਵਿੱਚ ਭੇਜ ਜਾਂਦੇ ਆ ਅਤੇ ਭਾਈ ਪੈੜਾ ਮੋਖਾ

ਸੁਲਤਾਨਪੁਰ ਦਾ ਰਹਿਣ ਵਾਲਾ ਜੀ, ਇਹ ਸੁਲਤਾਨਪੁਰ ਦੇ ਸਨ ਭਾਈ ਪੈੜਾ ਮੋਖਾ ਜੀ। ਉਹਨਾਂ ਨੂੰ ਹਜ਼ੂਰ ਬੁਲਾਉਂਦੇ ਆ ਅਤੇ ਭਾਈ ਪੈੜਾ ਮੋਖਾ ਜੋ ਸਾਖੀ ਸੁਣਾਈ ਜਾਂਦੀ ਹੈ ਉਹਨੂੰ ਕਲਮਬੱਧ ਕਰੀ ਜਾਂਦੇ ਆ। ਇਸੇ ਤਰ੍ਹਾਂ ਪੀਰਾਂ ਫਕੀਰਾਂ ਦਰਵੇਸ਼ਾਂ ਦੇ ਵਿੱਚ ਜਿਹੜਾ ਵੱਡਾ ਗੁਜ਼ਰ ਜਾਂਦਾ ਸੀ ਉਹਦੀਆਂ ਫਿਰ ਸਾਖੀਆਂ ਕੀਤੀਆਂ ਜਾਂਦੀਆਂ ਸਨ। ਹੁਣ ਹਜ਼ਰਤ ਨਿਜ਼ਾਮੂਦੀਨ ਔਲੀਆ ਉਹਦੇ ਕੋਲ ਬੈਠੇ ਹੋਏ, ਉਹ ਕੋਈ ਸ਼ਾਗਿਰਦ ਪੁੱਛਦਿਆ ਮੁਰੀਦ ਕਿ ਤੁਸੀਂ ਬਾਬਾ ਸਾਹਿਬ ਜੀ ਦੇ ਜੀਵਨ ਦੀ ਕੋਈ ਘਟਨਾ ਸੁਣਾਓ। ਉੱਥੇ ਫਿਰ ਬਾਬਾ ਜੀ ਦੇ ਜੀਵਨ ਬਾਰੇ ਉਹ ਸੁਣਾਉਂਦੇ ਨੇ ਔਲੀਆ ਸਾਹਿਬ। ਕਹਿੰਦੇ ਨੇ ਉਹਨਾਂ ਦੀਆਂ ਰਾਤਾਂ ਕਿਵੇਂ ਲੰਘਦੀਆਂ ਸਨ। ਕਹਿੰਦੇ ਅਕਸਰ ਮੈਂ ਦੇਖਦਾ ਸਾਂ ਰਾਤ ਨੂੰ ਉਹਨਾਂ ਦੇ ਇਬਾਦਤ ਖਾਨੇ ਵਿੱਚੋਂ, ਉਹਨਾਂ ਦੇ ਖੁਜਰੇ ਵਿੱਚੋਂ ਰੋਣ ਦੀ ਆਵਾਜ਼ ਆਉਂਦੀ ਸੀ, ਰੋਣ ਦੀ ਆਵਾਜ਼ ਆਉਂਦੀ। ਕਹਿੰਦੇ ਇੱਕ ਦਿਨ ਮੈਂ ਥੋੜ੍ਹਾ ਜਿਹਾ ਡਰ ਗਿਆ, ਮੈਂ ਉੱਠਿਆ ਅਤੇ ਸਿਸਕੀਆਂ ਦੀ ਆਵਾਜ਼ ਸੀ, ਰੋ ਰਿਹਾ ਸੀ ਕੋਈ। ਕਹਿੰਦੇ ਮੈਂ ਉਸ ਤਾਕ ਦੇ ਵਿੱਚੋਂ, ਝੀਤ ਵਿੱਚੋਂ, ਝੀਤ ਸਮਝਦੇ ਆ ਨਾ, ਤਾਕ ਦੇ ਵਿੱਚ ਜਿਹੜੀ ਥਾਂ ਸੀ ਉਹਦੇ ਵਿੱਚੋਂ ਅੱਖਾਂ ਨਾਲ ਦੇਖਿਆ, ਦੀਵਾ ਮੱਧਮ ਜਾਗ ਰਿਹਾ ਸੀ ਅਤੇ ਬਾਬਾ ਸਾਹਿਬ ਜ਼ਮੀਨ 'ਤੇ ਸਜਦਾ ਕਰਦੇ ਸਨ, ਫਿਰ ਦਾੜੀ 'ਤੇ ਹੱਥ ਮਾਰ ਲੈਂਦੇ ਸਨ, ਸਿਰ 'ਤੇ ਹੱਥ ਫੇਰ ਲੈਂਦੇ ਸਨ ਅਤੇ ਉਹਨਾਂ ਦੇ ਦੋ ਸ਼ਬਦ ਕਹਿ ਰਹੇ ਸਨ, ਯਾ ਖੁਦਾ ਮੈਂ ਜੀਵਾਂ ਅਤੇ ਤਾਂ ਵੀ ਤੇਰੀ ਬੰਦਗੀ ਲਈ, ਯਾ ਰੱਬ ਜਿੱਦਣ ਮੈਂ ਮਰਾਂ ਉਦਣ ਵੀ ਤੇਰੀ ਯਾਦ ਵਿੱਚ। ਕਹਿੰਦੇ ਸਾਰੀ ਸਾਰੀ ਰਾਤ ਮੈਂ ਜੀਆਂ ਤਾਂ ਵੀ ਤੇਰੀ ਇਬਾਦਤ ਲਈ, ਮੈਂ ਮਰਾਂ ਤਾਂ ਵੀ ਤੇਰੀ ਇਬਾਦਤ ਲਈ, ਮੈਂ ਤਾਂ ਬੇਨਤੀ ਕੀਤੀ। ਇੱਕ ਪੱਖ ਇਹ ਹੈ ਜਿਹੜੇ ਰਾਤ ਨੂੰ ਜਾਗ ਪੈਂਦੇ ਆ, ਲੋਕਾਂ ਦਾ ਧਨ ਲੁੱਟਦੇ ਆ, ਲੋਕਾਂ ਦੇ ਘਰ ਚੋਰੀਆਂ ਕਰਦੇ ਆ, ਅਤੇ ਮਹਾਰਾਜ ਕਹਿ ਰਹੇ ਨੇ ਉਹ ਜਿਉਂਦੇ ਰੱਬ ਨੇ ਮਾਰ ਦਿੱਤੇ, ਅਤੇ ਮਰਨ ਤੋਂ ਬਾਅਦ ਦੋ ਪੌੜੀਆਂ ਸਿਰ ਪੜ੍ਹ ਲਓ, ਕਿਹੋ ਜਿਹੀ ਹਾਲਤ ਹੁੰਦੀ ਹੈ। ਪਾਪੀ, ਇਹ ਦੋ ਪੌੜੀਆਂ ਪੜਾਂਗਾ, ਪਾਪੀ ਇਹ ਪੌੜੀਆਂ ਬਾਅਦ 'ਚ, ਪਹਿਲਾਂ ਦੋ ਬਚਨ। ਪਾਪੀ ਕਰਮ ਕਮਾਉਂਦੇ ਕਰਦੇ, ਸਾਰੇ ਪੜ੍ਹਨੇ ਸਲੋਕ ਵਾਰਾਂ 'ਤੇ ਉਹਦੀ, ਪਾਪੀਆਂ ਨੇ ਕਰਮ ਕਰਦਿਆਂ ਹਾਏ ਨਹੀਂ ਕਿਹਾ, ਉਦੋਂ ਤਾਂ ਖੁਸ਼ ਨੇ ਕਿਉਂਕਿ ਪਾਪ ਵਿੱਚ ਹਿੱਸਾ ਵਡਾਉਣ ਵਾਲੇ ਬੜੇ ਆ ਜਾਂਦੇ। ਪਾਪ ਦੀ ਕਮਾਈ 'ਚ ਹਿੱਸਾ ਵਡਾਇਆ ਜਾ ਸਕਦਾ ਜੋ ਇਕੱਠਾ ਕੀਤਾ, ਅਤੇ ਜਿੰਨੇ ਪਾਪ ਕੀਤਾ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟਣਾ ਕੀਜੈ, ਅੰਤ ਨਬੇੜਾ ਤੇਰੇ ਤੇਰੇ ਜੀ ਪੈਲੀ ਜੇ ਹੈ। ਮਹਾਰਾਜ ਸ਼ਬਦ ਵਰਤ ਰਿਹਾ ਭਾਈ ਕਿ ਪਾਪੀ ਕਰਮ ਕਮਾਉਂਦੇ ਸੇ ਜਾਨ ਮਾਰੇ ਭਗਵੰਤ, ਕਰਦੇ ਹਾਏ ਹਾਏ। ਕਿਵੇਂ ਜੀ, ਕਿਉਂ ਹਾਏ ਕਰ ਰਿਹਾ? ਸਤਿਗੁਰੂ ਕਹਿੰਦੇ ਜਿਵੇਂ ਦੁੱਧ ਜੰਮੇ ਦਹੀਂ ਵਿੱਚ ਮਧਾਣੀ ਪਾਉਂਦੇ ਹਾਂ, ਉਹਨੂੰ ਰਿੜਕਿਆ ਜਾਂਦਾ ਹੈ, ਜਿਵੇਂ ਦਹੀਂ ਮੱਥਿਆ ਜਾਂਦਾ ਹੈ ਨਾ, ਇਸੇ ਤਰ੍ਹਾਂ ਪਾਪੀਆਂ ਨੂੰ ਰੱਬ ਦੀ ਦਰਗਾਹ 'ਚ ਰਿੜਕਿਆ ਜਾਂਦਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ, ਤਿਉਂ ਮੱਥੈ ਧਰਮ ਰਾਏ। ਇੱਕ ਹੋਰ ਬੇਨਤੀ ਕਰਾਂਗਾ। ਬਾਬਾ ਫਰੀਦ ਸਾਹਿਬ ਜੀ ਉਹ ਆਪਣੀ ਰਚਨਾ ਵਿੱਚ ਬੜੇ ਪ੍ਰਮਾਣ ਦਿੰਦੇ ਨੇ ਇਸ ਸੰਬੰਧੀ, ਅਤੇ ਕਿਉਂਕਿ ਉਹਨਾਂ ਦੇ ਪ੍ਰਮਾਣ ਤਕਰੀਬਨ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਨੇ। ਇੱਕ ਸਲੋਕ ਹੈ ਬਾਬਾ ਜੀ ਦਾ ਫਰੀਦਾ, ਵੇਖ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਦ ਹੈ ਅਰ ਕਾਗ ਦੇ ਕੁੰਨੇ ਕੋਇਲਿਆਂ। ਗੁਰਮੁਖੋ ਥੋੜ੍ਹਾ ਜਿਹਾ ਬੀਬੀਓ ਭੈਣੋ ਟਿਕਾ ਬਣਾਇਓ, ਮੈਨੂੰ ਵੀ ਪਤਾ, ਮੈਂ ਹਰ ਰੋਜ਼ ਹੀ ਦੀਪ ਸਿੰਘ ਨੂੰ ਕਹਿੰਦਾ ਵੀ ਸਮਾਂ ਮੇਰਾ ਅਖੀਰ ਵਾਲਾ ਹੁੰਦਾ ਹੈ ਅਤੇ ਬੰਦਾ ਵੱਧ ਤੋਂ ਵੱਧ ਡੇਢ ਘੰਟੇ ਤੋਂ ਬਾਅਦ ਚੌਂਕੜੀ ਨਹੀਂ ਮਾਰ ਸਕਦਾ ਅੱਜ, ਅਤੇ ਫਿਰ ਵੀ ਬੇਨਤੀ ਥੋੜ੍ਹਾ ਮੈਨੂੰ ਸਹਿਯੋਗ ਬਖਸ਼ ਦਿਓ, ਦੋ ਦਿਨ ਰਹਿ ਗਏ ਬਸ। ਮਹਾਰਾਜ ਕਹਿੰਦੇ ਫਰੀਦਾ, ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਦ ਹੈ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਹਾਂ। ਪੜ੍ਹਿਆ ਕਰੋ ਪਾਣੀ ਪਿਆਰਿਓ, ਜਦੋਂ ਤੁਸੀਂ ਸੰਗਤ 'ਚੋਂ ਪ੍ਰਮਾਣ ਦਿੰਦਿਆਂ ਨਾਲ ਬੋਲਦੇ ਹੋ, ਕਥਾ ਵਾਚਕ ਦਾ ਖੂਨ ਵੱਧ ਜਾਂਦਾ ਹੈ, ਉਹਨੂੰ ਹੁੰਦਾ ਵੀ ਮੇਰੀ ਗੱਲ ਹੁਣ ਸਮਝ, ਸਤਿਗੁਰਾਂ ਦੀ ਗੱਲ ਮੈਂ ਸਮਝਾ ਸਕਾਂ। ਵੇਖ ਕਪਾ ਹੈ ਜੇ ਥੀਆ, ਇਹਦੇ ਅਰਥ ਕਰਾਂਗੇ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾ, ਆ ਸਜ਼ਾ ਮਿਲਦੀ ਹੈ ਜਿਹੜੇ ਮੰਦੇ ਕਰਮ ਕਰਦੇ ਨੇ। ਕੀ? ਵੇਖ ਕਪਾਹ ਹੈ, ਹੁਣ ਤੁਹਾਨੂੰ ਪਤਾ ਕਪਾਹ ਨਰਗੀ ਬੀਜਦੀ ਹੈ, ਕਪਾਹ ਬੀਜਣ ਤੋਂ ਲੈ ਕੇ ਕੱਪੜਾ ਬਣ ਤੱਕ ਉਸ ਵਿਚਾਰੀ ਨਾਲ ਇੰਨਾ ਬੁਰਾ ਹਾਲ ਹੁੰਦਾ, ਰਹਿ ਰੱਬ ਦਾ ਨਾਮ। ਬੀਜਣ ਤੋਂ ਮੈਂ ਕਿਹਾ ਕਪਾਹ ਬੀਜਣ ਲੱਗਿਆਂ ਵੜੇਵੇਂ ਆਪਾਂ ਮਲ ਕੇ ਬੀਜਦੇ ਸਾਂ, ਸਵਾਹ ਵਿੱਚ ਮਲ ਕੇ ਵੜੇਵੇਂ ਪਾਉਂਦੇ ਹਾਂ। ਜਦੋਂ ਕਪਾਹ ਦੇ ਡੋਂਡਰੂ ਬਣਦੇ ਸਨ ਉਹ ਖਿੜਦੀ ਸੀ,
ਬਿਛੜੀ ਕੋਈ ਉਹਨੂੰ ਚੁਣਿਆ ਜਾਂਦਾ ਸੀ। ਚੁਣ ਤੋਂ ਬਾਅਦ ਸੁਕਾ ਕੇ ਤੂਤ ਦੀ ਸੋਟੀ ਝੰਬੜੀ ਨਾਲ ਝੰਬਦੇ ਸਾਂ, ਇਸ ਤਰ੍ਹਾਂ ਨਾ ਪੱਤਰੇ ਵੱਖਰੇ ਹੋ ਜਾਂਦੇ ਸਨ। ਝੰਬਣ ਤੋਂ ਬਾਅਦ ਉਹਨੂੰ ਵੇਲਣੇ ਵਿੱਚ ਵੇਲਿਆ ਜਾਂਦਾ, ਵੇਲਣ ਤੋਂ ਬਾਅਦ ਉਹਨੂੰ ਰੂਪ ਪਿੰਜਣੀ 'ਚ ਪਿੰਜਿਆ ਜਾਂਦਾ, ਪਿੰਜਣ ਤੋਂ ਬਾਅਦ ਉਹਨੂੰ ਚੱਕਰੇ ਚਰਖੇ 'ਤੇ ਕੱਤਿਆ ਜਾਂਦਾ, ਕੱਤਣ ਤੋਂ ਬਾਅਦ ਉਹਨੂੰ ਖਾਡੀ ਵਿੱਚ ਬੁਣਿਆ ਜਾਂਦਾ, ਬੁਣਨ ਤੋਂ ਬਾਅਦ ਕੱਟ ਕੁੱਟ ਕੇ ਉਹਨੂੰ ਖੁੰਬ ਚਾੜ ਕੇ ਰੰਗ ਚੜਾਇਆ ਜਾਂਦਾ। ਬਾਬਾ ਫਰੀਦ ਜੀ ਕਹਿੰਦੇ ਨੇ ਉਹ ਵਿਚਾਰੀ ਨੇ ਕੋਈ ਗੁਨਾਹ ਨਹੀਂ ਕੀਤਾ, ਕਪਾਹ ਨਾਲ ਇੰਨਾ ਕੁਝ ਬੀਤ ਗਿਆ, ਬੰਦਿਆ ਕੱਲ੍ਹ ਨੂੰ ਤੇਰੇ ਨਾਲ ਕੀ ਬਣੇਗਾ। ਵੇਖ ਕਪਾਹ ਹੈ ਜੇਥੀਆ, ਕਿ ਮੈਂ ਤਾਂ ਕਿਹਾ ਪੰਜਾਬ ਦੇ ਨਾ, ਉਹ ਵੇਖ ਕਪਾਹ ਹੈ ਜੇਥੀਆ। ਹੁਣ ਅਗਲਾ ਵਚਨ ਹੈ ਜੇ ਸਿਰ ਥੀਆ ਤਿਲਾਂ ਹਾਂ, ਤਿਲਾਂ 'ਤੇ ਕੀ ਵਾਪਰੀ? ਇਹ ਵੀ ਆਪ ਨੂੰ ਪਤਾ ਹੋਣਾ ਜੀ, ਤਿਲ ਜਿਹੜਾ ਉਹ ਵੀ ਕਪਾਹ ਦੀ, ਜਦੋਂ ਕਪਾਹ ਬੀਜਦੇ ਉਦੋਂ ਤਿਲ ਬੀਜਿਆ ਜਾਂਦਾ, ਕਿਉਂਕਿ ਕਪਾਹ ਦੇ ਕਈ ਵਾਰੀ ਸਾਡੇ ਉੱਤੇ ਇਹ ਕਪਾਹ ਦੇ ਚਾਰ ਚੁਫੇਰੀ ਇੱਕ ਸਿਆਲ ਤਿਲਾਂ ਦਾ ਕੱਢ ਦਿੰਦੇ ਸਨ ਬਜ਼ੁਰਗ। ਹੁਣ ਉਹ ਤਿਲ ਜਦੋਂ ਪੱਕ ਗਿਆ, ਉਹਨੂੰ ਝਾੜ ਲਿਆ, ਸੁਕਾ ਲਿਆ, ਜਿਹੜਾ ਹੁਣੇ ਅਸੀਂ ਪੜ੍ਹਿਆ, ਉਹਨੂੰ ਕੋਹਲੂ ਵਿੱਚ ਪਾ ਕੇ ਕਹਾਣੀ ਉਹਨੂੰ ਪੀੜ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਨਿੱਕੇ ਨਿੱਕੇ ਤਿਲ ਹੋਏ, ਐ ਬਸ ਪੀੜ ਕੇ ਰੱਖ ਦਿੱਤੇ, ਮੰਦੇ ਅਮਲ ਕਰਨ ਵਾਲਿਆ, ਆਹ ਕੁਝ ਵਾਪਰਨਾ ਜੋ ਕੋਈ ਤਿਲਾਂ ਨੂੰ ਵਾਪਰਿਆ। ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ। ਅੱਗੇ ਜੀ ਕਾ ਮਾਦਾ ਹੈ, ਕਮਾਦ, ਗੰਨਾ ਪੱਕੇ ਨੂੰ ਵੱਢਿਆ ਜਾਂਦਾ, ਉਹਨੂੰ ਕੱਟਣ ਤੋਂ ਬਾਅਦ ਉਹਦੀਆਂ ਭਰੀਆਂ ਭਰੀਆਂ ਸਭ ਸਮਝਦੇ ਨਹੀਂ, ਭਰੀਆਂ ਬਣਾਉਂਦੇ ਆ ਨਿੱਕੀਆਂ ਨਿੱਕੀਆਂ ਪੰਡਾਂ, ਉਹਨੂੰ ਕੋਹਲੂ ਦੇ ਕੋਲ, ਵੇਲਣੇ ਕੋਲ ਜੀ, ਕੁਲਾੜੀ ਕਹਿੰਦੇ ਆ ਕਈ ਸੱਜਣ, ਉਹਨੂੰ ਵੇਲਣੇ ਦੇ ਕੋਲ ਰੱਖਿਆ ਜਾਂਦੀਆਂ, ਉਹਦੀਆਂ ਲੱਠਾਂ 'ਚ ਗੰਨੇ ਪਾਉਂਦੇ ਆ, ਇੱਕ ਪਾਸਿਓਂ ਰਸ ਨਿਕਲਦਾ, ਅਤੇ ਜਿਹੜੀਆਂ ਉਹਦੇ ਰਸ ਨਿਕਲਣ ਤੋਂ ਬਾਅਦ ਫੋਕ ਬਚਦਾ, ਸਾਡੇ 'ਚ ਪੱਛੀਆਂ ਕਹਿੰਦੇ ਸਨ, ਉਹਨਾਂ ਪੱਛੀਆਂ ਨੂੰ ਸੁੱਕੇ ਹੋਏ ਉਹਦੇ ਜਿਹੜੇ ਕਹਿ ਸ਼ਬਦ ਵਰਤਾਂ ਵੀ, ਜਿਹੜਾ ਫੋਕ ਬਚ ਗਿਆ ਉਹਨੂੰ ਹੀ ਦੁਬਾਰਾ ਅੱਗ 'ਚ ਪਾ ਦਿੰਦੇ ਸਨ, ਇਸ ਲਈ ਨਾ ਉਹਨੂੰ ਸੁਕਾ ਲੈਣਾ, ਕਿਉਂਕਿ ਬਲਦੀ ਬੜੀ ਸੀ, ਉਹ 'ਚ ਮਿੱਠਾ ਹੁੰਦਾ ਸੀ, ਉਹ ਫਿਰ ਬਲਦਾ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਟਿਆ ਗਿਆ, ਵੱਢਿਆ ਗਿਆ, ਕੁੱਟਿਆ ਗਿਆ, ਪੀੜਿਆ ਗਿਆ, ਰਸ ਨਿਕਲਿਆ, ਉਹਦੇ ਫੋਗ ਨੂੰ ਵੀ ਸਾੜ ਦਿੱਤਾ, ਅਤੇ ਜਦੋਂ ਪਾ ਕੇ ਕੜਾਏ 'ਚ ਥੱਲਿਓ ਪੱਛੀਆਂ ਦਾ ਸੇਕ ਲਾਇਆ ਅਤੇ ਨਿੱਕੇ ਨਿੱਕੇ ਬੁਲਬੁਲੇ ਨਿਕਲਣ ਪਏ। ਮਹਾਰਾਜ ਕਹਿੰਦੇ 'ਚ ਆਵਾਜ਼ ਆਉਂਦੀ ਸੀ ਨਾ ਗੁੜ ਬਣਾਉਂਦਿਆਂ, ਆਵਾਜ਼ ਆਈ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਆਵਾਜ਼ ਸੁਣੀ ਅਤੇ ਆਵਾਜ਼ ਕਹਿ ਰਹੀ ਸੀ ਬਾਬਾ ਜੀ ਆਹ ਜਿਹੜੇ ਪਾਪ ਕਰਦੇ ਨੇ ਨਾ ਲੋਕਾਂ ਨੂੰ ਦੱਸੋ, ਮੈਂ ਮਿੱਠੇ ਪਿੱਛੇ ਇੰਨਾ ਬੇਹਾਲ ਹੋ ਗਿਆ, ਜਿਹੜੇ ਦਿਨ ਰਾਤ ਪਾਪ ਕਰਕੇ ਐਸ਼ੋ ਇਸ਼ਰ ਦਾ ਮਿੱਠਾ ਭੋਗਦੇ ਨੇ, ਕੱਲ੍ਹ ਨੂੰ ਇਹਨਾਂ ਦਾ ਕੀ ਬਣੇਗਾ। ਬਾਬਾ ਜੀ ਕਹਿ ਰਹੇ ਨੇ ਵੇ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ ਕਾ ਮਾਦ ਹੈ। ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਤੱਟਰ ਪਾਈਐ, ਤਪੈ ਤੈ ਵਿ ਲਲਾਏ, ਪੀ ਸੋ ਫੋਗ ਸੰਭਾਲੀਐ, ਦਿੱਚੈ ਅਗਨ ਜਲਾਏ। ਮਹਾਰਾਜ ਕਹਿੰਦੇ ਆਹ ਕੁਛ ਬੰਦੇ ਨਾਲ ਵਾਪਰਦਾ ਹੈ। ਨਾਨਕ ਮਿੱਠੇ ਪੱਤਰੀਆਂ ਵੇਖੋ ਲੋਕਾਂ, ਆਏ ਲੋਕੋ ਵੇਖੋ। ਬਾਬਾ ਫਰੀਦ ਸਾਹਿਬ ਦੇਖੋ ਵੇਖ ਕਪਾਹ ਹੈ ਜੇ ਥੀਆ, ਉਦਾਹਰਣਾਂ ਤਾਂ ਸਿੱਧੀਆਂ ਪੇਂਡੂ ਨੇ ਜੀ, ਜੇ ਸਿਰ ਥੀਆ ਤਿਲਾਹਾਂ ਕਾ ਮਾਦਾ ਅਰ ਕਾਗਦ ਹੈ, ਕਾਗਜ਼ ਦਾ ਪਤਾ, ਸਣ ਦਾ ਵੀ ਕਾਗਜ਼ ਬਣਦਾ ਹੁੰਦਾ ਸੀ, ਪਾਣੀ ਸੱਟਣਾ, ਉਹਨੂੰ ਗਾਲਣਾ, ਉਹਨੂੰ ਕੁੱਟਣਾ, ਕਹਿੰਦੇ ਕਾਗਜ਼ ਐਵੇਂ ਥੋੜ੍ਹਾ ਬਣ ਗਿਆ, ਕੁੱਟ ਖਾ ਕੇ ਕਾਗਜ਼ ਬਣਿਆ, ਕਿੰਨੀ ਸਜ਼ਾ ਮਿਲੀ। ਕਾਮ ਮਾਦਾ ਅਰ ਕਾਗਦ ਕੁੰਨੇ, ਕੁੰਨੇ ਆਪਾਂ ਸਮਝਦੇ ਨਾ, ਸਾਡੇ ਵਲਟੋਈ ਕਹਿੰਦੇ ਸਨ, ਹਾਂਡੀ, ਹਾਂਜੀ ਹਾਂਡੀ ਸ਼ਬਦ ਵਰਤਦੇ ਆ ਨਾ, ਜਿਹੜੀ ਮਿੱਟੀ ਦੀ ਬਣੀ ਹੋਈ ਹੈ, ਉਹ ਵਿਚਾਰੀ ਸਾਰਾ ਦਿਨ ਹੀ ਤਵੀ ਜਾਂਦੀ, ਜਿੱਦਣ ਉਹਨੂੰ ਪੱਟਿਆ, ਉਹਨੂੰ ਗੋਇਆ, ਉਹਨੂੰ ਚੱਕ ਤੇ ਘੁਮਾਇਆ, ਉਹਨੂੰ ਅੱਗ 'ਚ ਤਪਾਇਆ, ਕਹਿਣ ਲੱਗੇ ਇਹੋ ਜਿਹੀ ਅੱਗ 'ਚ ਤਪਾਈ ਜਿੰਨੀ ਦੇਰ ਤੱਕ ਉਹਦਾ ਵਜੂਦ ਰਿਹਾ ਅੱਗ ਉੱਤੇ ਪੁੱਜਦੀ ਰਹੀ ਹੈ। ਮਹਾਰਾਜ ਕਹਿੰਦੇ ਉਹਨਾਂ ਕੋਈ ਪਾਪ ਥੋੜ੍ਹਾ ਕੀਤਾ, ਤੂੰ ਤਾਂ ਦਿਨ ਰਾਤ ਕਰਨਾ। ਕੁੰਨੇ ਅੱਗੇ ਕੋਇਲਿਆਂ, ਜਿਹੜੇ ਲੱਕੜ ਦੇ ਕੋਲੇ ਵਰਦੇ ਸਨ, ਪਹਿਲਾਂ ਲੱਕੜ ਪਾਲਣੀ ਪਾੜਨੀ, ਉਹਨੂੰ ਸਾੜ ਕੇ ਕੋਲੇ ਬਣਾਉਣੇ, ਉਹਨੂੰ ਦੁਬਾਰਾ ਫਿਰ ਸਾੜਿਆ ਜਾਂਦਾ ਸੀ, ਉਹਨੂੰ ਫਿਰ ਕੋਲੇ ਸਾੜਦੇ ਸਨ। ਬਾਬਾ ਜੀ ਨੇ ਕਿਹਾ ਭਾਈ ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਾਦਾ ਅਰ ਕਾਗਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕੇ ਰਹਿੰਦਿਆਂ, ਇਹ ਸਜਾਏ ਤਿੰਨਾਂ, ਇਹ ਸਜ਼ਾ ਉਹਨਾਂ ਲਈ। ਇੱਕ ਉਹਨਾਂ ਦਾ ਹੋਰ ਬਚਨ, ਵੈਸੇ ਮੇਰੀ ਇੱਛਾ ਹੁੰਦੀ ਹੈ ਵੀ ਦੋ ਤਿੰਨ ਸ਼ਲੋਕ ਹੋ ਜਾਣ, ਪਰ ਸਤਿਗੁਰਾਂ ਨੇ ਖਜ਼ਾਨਾ ਹੀ ਇੰਨਾ ਰੱਖਿਆ ਗੁਰੂ ਗ੍ਰੰਥ ਸਾਹਿਬ, ਤੋਟਾ ਹੀ ਕੋਈ ਨਹੀਂ।
ਪਹਿਲਾਂ ਤੁਹਾਨੂੰ ਪਤਾ ਹੋਣਾ ਘੜਿਆਲ ਵੱਜਦੇ ਸਨ ਜੀ, ਦਰਬਾਰ ਸਾਹਿਬ ਅਜੇ ਵੀ ਘੜਿਆਲ ਪਿਆ ਹੋਇਆ ਦਰਸ਼ਨ ਡਿਊਟੀ ਦੇ, ਜਾਂ ਚਲੋ ਸਕੂਲ 'ਚ ਘੈਂਟੀ ਨਹੀਂ ਸੀ ਮਾਰਦੇ, ਪਿੱਤਲ ਦੀ ਬਣੀ ਘੈਂਟੀ ਉੱਤੇ ਜਦੋਂ ਥੌੜਾ ਮਾਰਦੇ ਸਨ, ਮਹਾਰਾਜ ਦਾ ਸਲੂਕ ਲਿਜਾਣ ਲੱਗਿਆ ਵੀ ਅੱਗੇ ਘੜਿਆਲ ਵਜਾਇਆ ਜਾਂਦਾ, ਇਹ ਵੀ ਕੁਝ ਸੋਹਣੇ ਹੀ ਸ਼ੁਰੂ ਹੋਇਆ। ਪਹਿਲਾਂ ਤਾਂ ਸੰਘਪੁਰ ਦੇ ਹੁੰਦੇ ਸਨ, ਸ਼ਾਇਦ ਆਪ ਨੂੰ ਪਤਾ ਹੋਣਾ, ਪਹਿਲਾਂ ਪਿੰਡਾਂ 'ਚ ਸੰਘਪੁਰ ਕੇ ਲਿਜਾਂਦੇ ਸਨ ਮਹਾਰਾਜ ਦਾ ਸਲੂਕ। ਬਾਬਾ ਜੀ ਨੇ ਦੇਖਿਆ ਜਿਵੇਂ ਹੁਣ ਘੰਟੇ ਮਿੰਟ ਦੱਸਦੇ ਹਾਂ, ਉਹ ਘੜਿਆਲ ਜਿਹੜਾ ਪੈਰਾਂ ਬਾਹਰ ਵੱਜਦਾ, ਗਜ਼ਲ ਵੱਜਦੀ ਸੀ, ਘੜੀਆਂ ਨਿਕਲੀਆਂ ਨਾਲ ਵੱਜਣਾ। ਬਾਬਾ ਸਾਹਿਬ ਜੀ ਲੰਘੇ ਅਤੇ ਘੜਿਆਲ ਦੀ ਆਵਾਜ਼ ਆਈ ਪੂਰੇ ਜ਼ੋਰ ਨਾਲ, ਜਦੋਂ ਹਥੌੜਾ ਮਾਰਿਆ ਉਹਦੀ ਆਵਾਜ਼ ਬਹੁਤ ਸਮਾਂ ਤੱਕ ਗੂੰਜੀ, ਬਹੁਤ ਲੰਮਾ ਸਮਾਂ ਗੂੰਜਦੀ ਸੀ ਜੀ। ਅਤੇ ਉਹਨਾਂ ਦੇਖ ਕੇ ਕਿਹਾ, ਇਹ ਤਾਂ ਜੜ ਹੈ, ਇਹ ਧਾਤ ਹੈ, ਇਹਦੇ 'ਚ ਜਿੰਦ ਵੀ ਕੋਈ ਨਹੀਂ, ਇਹਨੇ ਨਾ ਕਿਸੇ ਦਾ ਧਨ ਖਾਧਾ, ਨਾ ਕਿਸੇ ਦੇ ਤਨ ਨੂੰ ਮਾਣਿਆ, ਨਾ ਕਿਸੇ ਦੀ ਨਿੰਦਿਆ ਕੀਤੀ, ਨਾ ਚੁਗਲੀ ਕੀਤੀ, ਨਾ ਪਾਪ ਕੀਤਾ, ਨਾ ਕੁਕਰਮ ਕੀਤਾ। ਇਸ ਧਾਤ ਨੂੰ, ਪਿੱਤਲ ਦੀ ਬਣੀ ਹੋਈ ਨੂੰ, ਇਸ ਧਾਤ ਦੀ ਬਣੀ ਹੋਈ ਘੜਿਆਲ ਨੂੰ ਹਰ ਪਹਿਰ ਬਾਅਦ, ਹਰ ਘੜੀ ਬਾਅਦ ਘੜਿਆਲੀਆ ਚੋਟ ਮਾਰਦਾ, ਉਹ ਫਰੀਦ ਤੇਰਾ ਕੀ ਬਣੇਗਾ ਜਿਹਨੇ ਸਾਰੀ ਜ਼ਿੰਦਗੀ ਪਾਪਾਂ ਵਿੱਚ ਬਤੀਤ ਕਰ ਦਿੱਤੀ। ਮੈਂ ਤਾਂ ਬੇਨਤੀ ਕੀਤੀ ਕਬੀਰ, ਰਾਤੀ ਹੋ ਮੈਂ ਕਾਰੀਆਂ, ਕਾਰੇ ਉਬੇ ਜੰਤ, ਰਾਤਾਂ ਕਾਲੀਆਂ ਨੇ, ਕਾਲੇ ਬੰਦੇ ਉੱਠ ਕੇ ਖਲੋ ਗਏ ਮਨ ਦੇ ਕਾਲੇ। ਇਹਦੇ ਸੰਪਰਦਾਇ ਅਰਥ ਇਹ ਵੀ ਨੇ ਕਿ ਜਿਨ੍ਹਾਂ ਦੀ ਅਵਸਥਾ ਰੂਪੀ ਰਾਤ ਕਾਲੀ ਹੈ, ਅਵਸਥਾ ਰੂਪੀ ਅੰਦਰ ਦੀ ਅਵਸਥਾ ਕਾਲੀ ਹੈ, ਉਹਨਾਂ ਵਿੱਚ ਜੰਤ ਕਿਹੜੇ ਉੱਠ ਖਲੋਂਦੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਸਿਆਰੀ ਬਿਰਤੀ, ਇਹ ਵੀ ਅੰਦਰ ਫੁਰਨੇ ਜੰਤ ਬਣ ਕੇ ਉੱਠ ਖਲੋਂਦੇ। ਉਹ ਫਿਰ ਬੰਦੇ ਲੈ ਫਾਹੇ ਉੱਠ ਧਾਵਤੇ, ਉਹ ਆਪਣੇ ਹੱਥ 'ਚ ਫਾਹੇ ਲੈ ਕੇ ਤੁਰ ਪੈਂਦੇ ਆ, ਸੇ ਜਾਨ ਮਾਰੇ ਭਗਵੰਤ। ਇਹਨੂੰ ਬਾਬਾ ਜੀ ਨੇ ਕਿਹਾ, ਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠੋ ਘੜਿਆਲ। ਬਾਬਾ ਫਰੀਦ ਜੀ, ਦਰ ਦਰਵਾਜ਼ੇ ਦਾ ਅਰਥ ਹੈ ਕਿਸੇ ਸ਼ਾਹੂਕਾਰ ਦੇ, ਕਿਸੇ ਰਾਜੇ ਦੇ ਦਰਵਾਜ਼ੇ 'ਤੇ ਜਾ ਕੇ ਤੂੰ ਘੜਿਆਲ ਦੇਖਿਆ? ਕਦੀ ਵੇਖ ਉਹਨੂੰ, ਉਹ ਨੇ ਦੋਸਾਂ ਮਾਰੀਐ, ਉਹਦਾ ਕੋਈ ਦੋਸ਼ ਨਹੀਂ। ਉਹ ਵਿਚਾਰਾ 24 ਘੰਟੇ ਅੱਠੇ ਪੈਰ ਮਾਰ ਖਾਂਦਾ, ਅੱਠੇ ਪੈਰ ਵੱਜਦਾ ਘੜਿਆਲ, ਅਤੇ 7 ਦਿਨ ਕੀ ਪੂਰਾ ਸਾਲ, ਜਿੰਨੀ ਦੇਰ ਤੱਕ ਉਹਦਾ ਵਜੂਦ ਰਹਿਣਾ ਘੜਿਆਲ ਦਾ, ਉਹਨੂੰ ਲਗਾਤਾਰ ਸੱਟਾਂ ਪੈਣੀਆਂ ਨੇ। ਇਹਦਾ ਮਤਲਬ ਸਿਰਫ ਇੰਨਾ ਕੁਛ ਹੀ ਮਹਾਂਪੁਰਖਾਂ ਦੇ ਸਮਝਾਉਣ ਦਾ ਕਿ ਬੰਦਿਆ ਤੈਨੂੰ ਉਦਾਹਰਨ ਦੇ ਰਿਹਾ, ਤੂੰ ਸਮਝ, ਉਹਨੇ ਕੋਈ ਕਸੂਰ ਨਹੀਂ ਕੀਤਾ, ਇਹਨੇ ਮਾਰ ਖਾ ਰਿਹਾ। ਮਹਾਰਾਜ ਕਹਿੰਦੇ, ਦਰ ਦਰਵਾਜ਼ੇ ਜਾਇ ਕੇ ਕਿਉਂ ਡਿੱਠੋ ਘੜਿਆਲ, ਉਹ ਨੇ ਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ, ਸਾਡਾ ਕੀ ਬਣੇਗਾ? ਘੜੀਏ ਘੜੀਏ ਮਾਰੀਐ, ਹਰ ਘੜੀ ਤੋਂ ਬਾਅਦ 25 ਮਿੰਟ ਬਾਅਦ, ਵੇਖੋ 25 ਮਿੰਟ ਦੀ ਘੜੀ ਹੁੰਦੀ, ਘੜੀਐ ਘੜੀਐ ਮਾਰੀਐ, ਪਹਿਰੀ ਲੈ ਸਜਾਏ, ਪਹਿਰਾਂ ਤੋਂ ਬਾਅਦ ਉਹਨੂੰ ਜ਼ੋਰ ਦੇ ਹਥੌੜੇ ਵੱਜ ਰਹੇ ਆ। ਅੱਗੇ ਬਾਬਾ ਜੀ ਕਹਿੰਦੇ, ਸੋ ਖੇੜਾ, ਖੇੜਾ ਮੀਨਸ ਸਰੀਰ, ਉਹ ਸਰੀਰ ਜਿਹਨੇ ਪਾਪ ਕੀਤੇ ਉਹਦੀ ਹਾਲਤ ਘੜਿਆਲ ਵਰਗੀ ਹੋਣੀ ਹੈ। ਸੋ ਖੇੜਾ ਘੜਿਆਲ ਜਿਉਂ ਦੁੱਖੀ ਰਹਿਣ ਵਿਖਾਏ, ਉਹਦੀ ਜ਼ਿੰਦਗੀ ਰਾਤ ਦੁੱਖਾਂ ਚਲ ਗਈ। 2 ਪੌੜੀਆਂ ਪੜ੍ਹ ਕੇ ਸਮਾਪਤੀ ਕਰਾਂਗਾ, ਅਗਲੇ ਸਲੋਕ ਰਹਿ ਗਿਆ, ਕੱਲ੍ਹ ਨੂੰ ਆਪਾਂ ਕਰਾਂਗੇ। ਉਹ ਹੈ 2 ਅਤੇ 3 ਪੌੜੀ ਜੀ। ਜੇ ਮੰਨ ਲਓ ਕਾਲੇ ਕਰਮ ਕਰ ਰਹੇ, ਜਾਂ ਹੀ ਬਾਬਾ ਜੀ ਨੇ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਇਹ ਵੀ ਤਾਂ ਕਾਲੇ ਕਰਮ ਨੇ ਨਾ। ਸਤਿਗੁਰਾਂ ਨੇ ਫਰਮਾਇਆ, ਨਾਨਕ ਜੀਵ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ, ਸੇ ਜਾਨ ਮਾਰੇ ਭਗਵੰਤ। ਜੀਵ ਨੂੰ ਪੈਦਾ ਕੀਤਾ, ਨਾਲ ਉਹਦਾ ਕਰਮਾਂ ਦੇ ਫੈਸਲੇ ਲਈ ਧਰਮ ਰਾਜ। ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਸੱਚੋ ਨਿਪਾੜ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਕ ਕੱਢੇ ਜਜਮਾਲਿਆ, ਪਾਪ ਕਰਨ ਵਾਲੇ ਚੁਣ ਵੱਕ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ, ਕਿਉਂਕਿ ਕਰਮ ਕਾਲੇ ਕੀਤੇ ਨਾ, ਮੁੱਖ ਉਜਲੇ ਥੋੜ੍ਹਾ ਹੋਣਗੇ, ਮੁੱਖ ਤਾਂ ਉਜਲੇ ਨਾ ਹੁੰਦੇ ਨੇ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ, ਨਾਮ ਵਾਲੇ ਕਾਲੇ ਨੇ ਕੀ ਫਰੀਦਾ, ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਿਸਾਰ ਨੂੰ ਨਾਮ। ਮਹਾਰਾਜ ਕਹਿ ਰਹੇ ਨੇ ਕਿ ਦੇਖੋ, ਨਾਨਕ ਜੀ ਉਪਾਏ ਕਹਿ ਲਿਖਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਣ ਕੂੜਿਆਰ ਮੂੰਹ ਕਾਲੇ, ਦੋਜ਼ਖ ਚਾਲਿਆ
ਤੇਰੇ ਨਾਏ ਰੱਤੇ ਛੇ ਜਿਣ ਗਏ, ਜਿੱਤ ਗਏ ਨਾ ਜੀ, ਜਿਹਨਾਂ ਨਾਮ ਜਪਿਆ ਉਹ ਹਾਰ ਕੇ ਥੋੜਾ ਗਏ, ਕੌਣ ਹਾਰੇ, ਹਾਰ ਗਏ ਸੇ ਠੱਗਣ ਵਾਲਿਆ, ਲੈ ਫਾਹੇ ਜਿਹੜੇ ਆ ਫਾਹੀਆਂ ਪਕੜ ਕੇ ਠੱਗੀਆਂ ਮਾਰਨ ਤੁਰ ਪਏ, ਠੱਗਣ ਵਾਲੇ ਹਾਰ ਗਏ, ਬੰਦਗੀ ਕਰਨ ਵਾਲੇ ਜਿੱਤ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਧਰਮ ਵਾਲੇ, ਇਹ ਦੂਜੀ ਪੌੜੀ ਹੈ। ਤੀਜੀ ਪੌੜੀ ਹੈ ਆਪੀ ਨੇ ਭੋਗ ਭੋਗ ਕੇ ਆਹ ਕੁਝ ਮਾਣਿਆ ਤੂੰ, ਹੋਏ ਭਸਮੜ ਭੌਰ ਸਦਾਇਆ, ਆ ਜਦੋਂ ਸਰੀਰ ਸੜਿਆ ਅੰਦਰ ਵਾਲਾ ਜਿਹੜਾ ਭੌਰ ਸੀ, ਅੰਦਰ ਵਾਲੀ ਜਿਹੜੀ ਜੀਵ ਆਤਮਾ ਸੀ ਤੁਰ ਪਈ, ਆਪੀ ਨਾ ਭੋਗ ਭੋਗ ਕੇ ਕੋਈ ਭਸਮੜ ਭੌਰ ਥਲ ਸਦਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਪਿਆਰਿਓ ਆਪ ਸਿਮ ਜਾਨ ਮਾਰੇ ਭਗਵੰਤ, ਮਹਾਰਾਜ ਕਹਿੰਦੇ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਅੱਗੇ ਜੋ ਤੂੰ ਕਰਮ ਕੀਤੇ ਜਿਹੜਾ ਤੇਰਾ ਕਰਨੀ ਨਾਮਾ ਸੀ ਉਹ ਚਿੱਠੀ ਵਾਚੀ ਗਈ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਇਹ ਨਹੀਂ ਕਿਹਾ ਤੇਰੇ ਨਾਲ ਧੱਕਾ ਹੋ ਰਿਹਾ, ਤੂੰ ਅਕਾਲੇ ਕਰਮ ਕੀਤੇ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੇ ਪਾਉਂਦੀ, ਹੁਣ ਜੁੱਤੀਆਂ ਪੈਂਦੀਆਂ ਨੇ ਥਾਂ ਨਹੀਂ ਲੱਭਦੀ ਸਿਰ ਲੁਕਾਉਣ ਲਈ, ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਮੇਰੀ ਬੇਨਤੀ ਅੱਜ ਕਬੀਰ ਸਾਹਿਬ ਉਸ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਸੁਚੇਤ ਕਰ ਰਿਹਾ ਜਿਹੜੇ ਕਾਲੀਆਂ ਰਾਤਾਂ ਨੇ, ਮਨ ਦੇ ਕਾਲੇ ਨੇ, ਫਾਹੀਆਂ ਲੈ ਕੇ ਤੁਰ ਪੈਂਦੇ ਆ, ਲੋਕਾਂ ਦੇ ਘਰਾਂ ਨੂੰ ਲੁੱਟਦੇ ਆ, ਅਤੇ ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਹੀ ਮਰੇ ਹੋਏ ਆ, ਕਰਤਾਰ ਦੀ ਨਜ਼ਰ ਵਿੱਚ ਉਹਨਾਂ ਦੀ ਕੋਈ ਥਾਂ ਨਹੀਂ। ਸਾਧ ਸੰਗਤ ਜੀ, ਕੱਲ੍ਹ ਨੂੰ ਅਗਲੇ ਦੋ ਸਲੋਕ ਚੰਦਨ ਕਾ ਬਿਰਵਾ ਪਲਾ, ਚੰਦਨ ਦਾ ਨਿੱਕਾ ਜਿਹਾ ਰੁੱਖ ਬੜਾ ਚੰਗਾ ਹੈ, ਜਿਹਦੇ ਚਾਰ ਚੁਫੇਰੇ ਢੱਕ ਪਲਾ ਹੈ, ਉਹ ਵੀ ਚੰਦਨ ਬਣ ਜਾਂਦਾ ਜਿਹੜਾ ਚੰਦਨ ਦੇ ਨੇੜੇ ਰਹਿੰਦਾ,

0: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ ਜਿਹੜੇ ਤੁਸੀਂ ਬੈਠੇ ਹੋ, ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ ਜੇ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟੈਕਸੀ ਚਲਾਉਂਦੇ ਹੋ, ਥੋੜ੍ਹਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ, ਭੈਣ ਤਾਰੋ ਉਹਨੂੰ ਮਿਲੇ। ਉੱਥੇ ਲਿਖਦੇ ਨੇ ਹਰ ਇੱਕ ਦੀ ਕਿਹੜੀ ਭੈਣ ਜੀ ਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਅਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ, ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਅਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ, ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ, ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਵੀ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ। ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ ਜੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿਕੇ, ਜਿਹੜੀ ਪੰਚਾਇਤੀ ਥਾਂ ਜਿਹੇ ਹੁੰਦੀ ਹੈ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਉਹ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ 'ਚ ਤਾਂ ਬੰਦੇ ਦਾ ਹੁੰਦਾ ਹੀ, ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ 'ਚ ਗੁਰਦੁਆਰੇ ਇਕੱਠੇ ਵਿੱਚ ਵੀ ਪਾਤਸ਼ੀ ਉੱਥੇ, ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛਡਾ ਲੈਣਾ, ਭਾਈ ਤਾਰੂ ਸਿੰਘ ਆਪਾਂ ਛਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ ਤੁਸੀਂ ਜਜ਼ਬਾਤ ਵਿੱਚੋਂ, ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਵੱਜੇ ਸਨ ਭਾਈ ਸਾਹਿਬ, ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ ਹੈ, ਮੈਨੂੰ ਇਕੱਲੇ ਨੂੰ ਛਡਾ ਲਓਗੇ ਕੱਲ੍ਹ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਅਸੀਂ ਕੀ ਸੇਵਾ ਕਰੀਏ, ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ, ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ 'ਤੇ ਲੋਹਾ ਬਣਾ ਲਿਆ ਜੀ, ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ, ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਕਰੀਏ ਦੀ ਕਚਹਿਰੀ 'ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਅਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ, ਇਸ ਤਰ੍ਹਾਂ ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ, ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਂਦਾ, ਉਹ ਕਹਿੰਦਾ ਇਹ ਮੇਰਾ ਧਰਮ ਹੈ ਅਤੇ ਮੈਂ ਆਪਣੇ ਧਰਮ ਅਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜਾਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਚਰਖੜੀ ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ 'ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਦਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਚਰਖੜੀ 'ਤੇ ਤਾਂ ਘੁਮਾਇਆ, ਬਲੇਡ ਵਾਲੀ ਨਹੀਂ, ਉਂਝ ਚਰਖੜੀਆਂ 'ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਅਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ, ਛੱਡ। ਰਾਤ ਪੈ ਗਈ, ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ ਮੈਂ ਤੈਨੂੰ ਜਿਹੜੀ ਕੱਲ੍ਹ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬਲ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆਹ ਕੇਸ ਜਿਹਦਾ ਤੈਨੂੰ ਮਾਣ ਹੈ ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ 'ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜ਼ਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ ਹਾਂ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਹਣੀ ਹੈ ਅਤੇ ਕੁਦਰਤੀ ਤੌਰ 'ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਅਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ, ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆਹ ਸਾਡਾ, ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਅਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲਿਓ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾਹ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਭੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ 'ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ, ਆਮ ਤੌਰ 'ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ 'ਚ ਸੱਟਿਆ ਗਿਆ, ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੋੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ। ਇਹ ਫਿਰ ਆਪਣੀ ਧਰਮਸ਼ਾਲਾ 'ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ 'ਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ। ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲਹਿ ਚੁੱਕੀ ਸੀ ਉਹਦੇ 'ਤੇ ਕੜਾਹੀ ਬੰਨੀ। ਕੁਝ ਸਮਾਂ ਨਿਕਲਿਆ, ਇਹ ਹਾਂਹਾਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪਰੀ ਲਾ ਦਿੱਤੀ। ਪਿਆਰੇ, ਉਹ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ 'ਤੇ ਭਰੋਸਾ ਕਰਕੇ ਕਿਹਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ, ਇਹ ਕੁਰਾਨ ਦੀਆਂ ਐਤਾਂ ਪੜ੍ਹਨ ਲੱਗ ਪਏ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਡਾਂਗਾ, ਅਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ, ਜੰਬਰ ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ ਗੁਰਮੁਖ। ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ, ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਿਤ ਹੋਇਆ, ਕਹਿੰਦਾ ਮੈਨੂੰ ਪਤਾ ਹੈ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜ੍ਹੀ ਜਾ ਰਹੇ ਸਨ। ਉਹਨਾਂ ਕਿਹਾ, ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ। ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ 'ਚ ਮਾਰੋ ਅਤੇ ਆਰਾਮ ਮਿਲੇਗਾ। ਸੱਚੀ ਜੀ ਇਸ ਤਰੀਕ ਹੋਇਆ, ਉਹਦੀ ਜੁੱਤੀ, ਭਾਈ ਸਾਹਿਬ ਦੀ ਜੁੱਤੀ। ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ 'ਤੇ ਸ਼ਹੀਦ ਹੋ ਗਏ। ਉਹ ਜੁੱਤੀ ਸੂਬੇ ਦੇ ਸਿਰ 'ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ, ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ। ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਹੀ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ, ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ। ਕਹਿਣ ਲੱਗੇ ਨੇ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਗ ਸਿੰਘ ਨੂੰ ਕਹਿੰਦੇ, ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ। ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ 'ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ। ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਅਤੇ ਅਰਦਾਸ ਵਿੱਚ ਕਿਹਾ ਗਿਆ, ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ, ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ, ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ ਉਹਨਾਂ ਸਾਹਿਬਜ਼ਾਦਿਆਂ ਦਾ ਡਿਊਟੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ ਆਹ ਕਰ ਲਈ। ਉਹ ਪਿਆਰਿਓ ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਜਾਓ, ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰਥ ਥੋੜ੍ਹੀ ਜਿਹੀ ਮੈਂ ਕਰ ਦੇਣਾ, ਥੋੜ੍ਹਾ ਜਿਹਾ ਆਪਾਂ ਨਾਮ ਜਪਣਾ ਉਸ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬਣਨਾ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਅਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਵੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਤੁਰ ਲਿਖਿਆ ਲੇਖ ਜੋ ਪਰਮਾਤਮਾ ਨੇ ਧੁਰ ਦਰਗਾਹ 'ਚੋਂ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਖੱਤ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਅਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ੍ਹ ਬੇਕਸਫੀਲਡ ਕੱਲ੍ਹ ਦੀਵਾਨ ਉੱਥੇ ਵੇ, ਅਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਉੱਤੇ ਸੰਗਤ 'ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ, ਅਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਇਹ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਅਤੇ ਅਰਦਾਸ ਕਰਿਓ ਇਹ ਮਿਸ਼ਨ ਇਹ ਸੇਵਾ ਗੁਰੂ ਰਾਮਦਾਸ ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਹਾਂ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ, ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ ਸਤਨਾਮ ਵਾਹਿਗੁਰੂ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਕਹਿੰਦੇ ਨੇ ਉਹ ਗ੍ਰਸਤੀ ਬੰਦਾ ਸੀ, ਭਗਤੀ ਵਿੱਚ ਉਹਦੀ ਸੁਰਤ ਜੁੜਨ ਲੱਗ ਪਈ, ਪਰਿਵਾਰ ਪਾਲਣ ਲਈ ਉਹਨੇ ਦਿਹਾੜੀ ਕਰਨੀ ਹੈ, ਰੋਜ਼ ਸੇਠ ਕੋਲ ਕਿਸੇ ਕੋਲ ਦਿਹਾੜੀ ਲੱਗ ਗਿਆ, ਸਵੇਰ ਤੋਂ ਸ਼ਾਮ ਤੱਕ ਦਿਹਾੜੀ ਕਰਨੀ, ਜਦੋਂ ਦਿਹਾੜੀ ਮੁੱਕ ਜਾਣੀ ਜਿੰਨੇ ਦਿਹਾੜੀਦਾਰ ਲੱਗੇ ਹੋਣੇ ਸਭ ਨੇ ਦਵਾ ਦਵ ਹੱਥ ਮੂੰਹ ਧੋਣਾ ਤੇ ਲਾਈਨ ਵਿੱਚ ਲੱਗ ਜਾਣਾ, ਸੇਠ ਜੀ ਦਿਹਾੜੀ ਦੇ ਪੈਸੇ ਦਿਓ, ਛੇਤੀ ਘਰ ਜਾਣਾ, ਹਰ ਬੰਦੇ ਨੂੰ ਘਰ ਜਾਣ ਦੀ ਕਾਹਲੀ ਹੁੰਦੀ ਹੈ, ਸਾਰਿਆਂ ਨੇ ਇੱਕ ਦੂਜੇ ਤੋਂ ਮੋਹਰੇ ਮੋਹਰੇ ਹੋਣਾ ਵੀ ਮੈਨੂੰ ਛੇਤੀ ਪੈਸੇ ਮਿਲ ਜਾਣ, ਮੈਂ ਛੇਤੀ ਜਾਵਾਂ। ਪਰ ਉਹ ਜਿਹੜਾ ਭਗਤੀ ਕਰਨ ਵਾਲਾ ਭਗਤ ਸੀ ਨਾ, ਉਹਨੇ ਕੀ ਕਰਨਾ, ਦਿਹਾੜੀ ਲਾਉਣ ਤੋਂ ਬਾਅਦ ਹੱਥ ਮੂੰਹ ਧੋ ਕੇ ਅਲੱਗ ਬਹਿ ਜਾਣਾ, ਜਿੰਨੀ ਦੇਰ ਬਾਕੀ ਜਣੇ ਪੈਸੇ ਲੈਂਦੇ ਨੇ ਮੈਂ ਕਤਾਰ ਵਿੱਚ ਲੈਣ ਵਿੱਚ ਕਿਉਂ ਲੱਗਾ, ਮੈਂ ਵਕਤ ਜਾਇਆ ਕਿਉਂ ਕਰਾਂ, 8 ਘੰਟੇ ਮੈਂ ਪਰਿਵਾਰ ਚਲਾਉਣ ਲਈ ਦਿਹਾੜੀ ਕੀਤੀ ਹੈ, ਹੁਣ 10-20 ਮਿੰਟ ਰੱਬ ਦੀ ਵੀ ਦਿਹਾੜੀ ਲਾ ਲਵਾਂ। ਉਹਨੇ ਹੱਥ ਮੂੰਹ ਧੋ ਕੇ ਪਰਾਂ ਚੌਂਕੜਾ ਮਾਰ ਕੇ ਬਹਿ ਜਾਣਾ, ਜਿੰਨੀ ਦੇਰ ਸੇਠ ਨੇ ਬਾਕੀਆਂ ਨੂੰ ਪੈਸੇ ਵੰਡਣੇ ਉਨੀ ਦੇਰ ਉਹਨੇ ਨਾਮ ਜਪਣਾ ਬਹਿ ਕੇ, ਰੱਬ ਦਾ ਸ਼ੁਕਰਾਨਾ ਕਰਨਾ, ਅਕਾਲ ਪੁਰਖ ਦੀ ਬੰਦਗੀ ਵਿੱਚ ਉਹਨੇ ਸੁਰਤ ਜੋੜਨੀ, ਤੇ ਵੇਖਿਓ ਨਾਮ ਜਪਣ ਨਾਲ ਵਡਿਆਈ ਵੀ ਵੱਧਦੀ ਹੈ ਤੇ ਪਾਵਰ ਵੀ ਵੱਧਦੀ ਹੈ, ਦੋ ਚੀਜ਼ਾਂ ਵੱਧਦੀਆਂ ਨੇ। ਰੱਬ ਦੇ ਨਾਮ ਵਿੱਚ ਸੋਭਾ ਹੈ ਔਰ ਉਹ ਸੋਭਾ ਲੋਕ ਵਿੱਚ ਵੀ ਵਡਿਆਈ ਰਹਿੰਦੀ ਹੈ, ਪਰਲੋਕ ਤੱਕ ਵੀ ਰਹਿੰਦੀ ਹੈ। ਸਾਧ ਸੰਗਤ ਉਹੀ ਉਹ ਸੇਠ ਜਿਹੜਾ ਦੂਜਿਆਂ ਨੂੰ ਕਹਿੰਦਾ ਓਏ ਤੂੰ ਇੱਧਰ ਆ, ਓਏ ਇੱਧਰ ਆ, ਓਏ ਆ ਲੈ ਪੈਸੇ, ਉਹੀ ਉਹ ਸੇਠ ਹੁਣ ਸੋਭਾ ਤੇ ਵਡਿਆਈ ਸਤਿਕਾਰ ਦੇਣ ਲੱਗ ਪਿਆ। ਉਹ ਦਿਹਾੜੀਦਾਰ ਨੂੰ ਦੋ ਚੌਂ ਦਿਨਾਂ ਬਾਅਦ ਪਤਾ ਕੀ ਕਹਿਣ ਲੱਗ ਪਿਆ, ਉਹ ਮਹਾਰਾਜ ਜੀ ਤੁਸੀਂ ਵੀ ਆਪਣੇ ਪੈਸੇ ਲੈ ਲਓ, ਮਹਾਰਾਜ ਜੀ ਤੁਸੀਂ ਵੀ ਆਪਣੀ ਦਿਹਾੜੀ ਲੈ ਲਓ, ਜੀ ਕਹਿਣ ਲੱਗ ਪਿਆ। ਉਹ ਇਹ ਨਹੀਂ ਕਹਿੰਦਾ ਸੀ। ਥੋੜੇ ਦਿਨ ਹੋਰ ਲੰਘੇ, ਉਹ ਸੇਠ ਨੇ ਸੋਚਿਆ ਬੰਦਾ ਬੜਾ ਭਗਤ ਹੈ, ਕਾਹਲੀ ਨਹੀਂ ਕਰਦਾ, ਪੈਸੇ ਲੈਣ ਲੱਗਿਆ ਦਿਹਾੜੀ ਲਾ ਕੇ ਪਰਾਂ ਚੌਂਕੜਾ ਮਾਰ ਕੇ ਰੱਬ ਦਾ ਨਾਮ ਜਪਦਾ ਹੈ, ਹੁਣ ਉਹਨੇ ਕੋਲ ਜਾ ਕੇ ਪੈਸੇ ਦੇਣੇ। ਅਦਬ ਸਤਿਕਾਰ ਨਾਲ ਸੇਠ ਨੇ ਕਹਿਣਾ ਭਗਤ ਜੀ ਆ ਲਓ ਮਹਾਰਾਜ ਆਪਣੀ ਮਾਇਆ, ਭਗਤ ਜੀ ਆ ਲਓ ਆਪਣੀ ਦਿਹਾੜੀ ਦੇ ਪੈਸੇ। ਹੱਥ ਵੀ ਜੋੜਨ ਲੱਗ ਪਿਆ, ਭਗਤ ਜੀ ਵੀ ਕਹਿਣ ਲੱਗ ਪਿਆ, ਕੋਲ ਜਾ ਕੇ ਵੀ ਪੈਸੇ ਦੇਣ ਲੱਗ ਪਿਆ। ਏਦਾਂ ਭਗਤੀ ਨਾਮ ਜਪਣ ਨਾਲ ਵਡਿਆਈ ਸੋਭਾ ਹੁੰਦੀ ਹੈ ਆਮ ਬੰਦੇ ਦੀ। ਉਹ ਨੀਚ ਨੂੰ ਰੱਬ ਦਾ ਨਾਮ ਉੱਚਾ ਬਣਾ ਦਿੰਦਾ। ਕਈ ਮਹੀਨੇ ਗੁਜ਼ਰ ਗਏ, ਸਾਲ ਲੰਘ ਗਏ, ਸੇਠ ਨੇ ਫਿਰ ਉਹ ਕੰਮ ਕਰਨ ਵਾਲੇ ਦਿਹਾੜੀਦਾਰ ਨੂੰ ਰੱਖਿਆ ਹੋਇਆ। ਉਹ ਭਗਤੀ ਕਰਨ ਵਾਲੇ ਨੂੰ ਕਹਿੰਦਾ ਵੀ ਤੁਸੀਂ ਹੁਣ ਆਹ ਕੰਮ ਨਾ ਕਰਿਆ ਕਰੋ, ਕਠਨ ਜਿਹੜਾ ਔਖਾ ਭਾਰ ਚੁੱਕਣ ਵਾਲਾ, ਇੱਥੇ ਬਹਿ ਕੇ ਹਾਜ਼ਰੀ ਲਾਇਆ ਕਰੋ, ਥੋੜੀ ਨਿਗਰਾਨੀ ਰੱਖਿਆ ਕਰੋ ਸਾਰਿਆਂ ਨੂੰ। ਹੁਣ ਉਹਦਾ ਕੰਮ ਵੀ ਸੌਖਾ ਹੋ ਗਿਆ, ਨਿਗਰਾਨੀ ਵੀ ਰੱਖਦਾ, ਇਮਾਨਦਾਰੀ ਨਾਲ ਕੰਮ ਕਰਦਾ। ਸ਼ਾਮਾ ਨੂੰ ਸੇਠ ਜੀ ਹੱਥ ਜੋੜ ਕੇ ਕਹਿੰਦੇ ਨੇ ਲਓ ਭਗਤ ਜੀ ਆਪਣੇ ਪੈਸੇ, ਲਓ ਭਗਤ ਜੀ ਆਪਣੇ ਪੈਸੇ। ਉਹਨੇ ਪੱਕਾ ਰੱਖ ਲਿਆ ਉਹਨੂੰ ਸੇਠ ਨੇ, ਜਦੋਂ ਦਾ ਇਹ ਭਗਤ ਮੇਰੇ ਕੋਲ ਕੰਮ ਤੇ ਲੱਗਾ, ਮੇਰੇ ਕਾਰੋਬਾਰ ਵੱਧਦਾ ਜਾ ਰਿਹਾ, ਮੇਰੇ ਕਾਰੋਬਾਰ ਵਿੱਚ ਬਰਕਤ ਪੈਂਦੀ ਹੈ, ਮੈਂ ਇਸ ਭਗਤੀ ਕਰਨ ਵਾਲੇ ਦਿਹਾੜੀਦਾਰ ਭਗਤ ਨੂੰ ਹਟਾਉਣਾ ਨਹੀਂ। ਦੋ ਚਾਰ ਸਾਲ ਛੇ ਸਾਲ ਗੁਜ਼ਰ ਗਏ, ਉਹ ਸਿਆਣਾ ਬਜ਼ੁਰਗ ਸੇਠ ਬਿਮਾਰ ਪੈ ਗਿਆ, ਬਿਮਾਰ ਹੋਇਆ, ਥੋੜੇ ਦਿਨਾਂ ਵਿੱਚ ਚੜ੍ਹਾਈ ਕਰ ਗਿਆ। ਜਦੋਂ ਉਹ ਬਜ਼ੁਰਗ ਸੇਠ ਮੁੱਕ ਗਿਆ, ਮਰਨ ਤੋਂ ਬਾਅਦ ਉਹਦੀ ਰੂਹ ਆਤਮਾ ਰੱਬ ਦੀ ਦਰਗਾਹ ਵਿੱਚ ਗਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਹਰ ਬੰਦੇ ਨੂੰ ਰੱਬ ਦੀ ਦਰਗਾਹ 'ਚ ਪੇਸ਼ ਹੋਣਾ ਪਏਗਾ। ਜੋ ਆਪਾਂ ਕਰਮ ਕੀਤੇ ਨੇ ਉਹਦਾ ਹਿਸਾਬ ਜ਼ਰੂਰ ਹੋਣਾ। ਜਿਹਨਾਂ ਲੋਕਾਂ ਨੂੰ ਭੁਲੇਖਾ ਹੈ ਆਹ ਜੰਗ ਮਿੱਠਾ, ਅਗਲਾ ਕਹਿੰਦੇ ਡਿੱਠਾ, ਖਾਓ ਪੀਓ ਮੌਜ ਕਰੋ, ਇਟ ਡਰਿੰਕ ਐਂਡ ਵੀ ਮੈਰੀ, ਨੋਟ ਇਟ ਡਰਿੰਕ ਐਂਡ ਵੀ ਮੈਰੀ, ਖਾਣ ਪੀਣ ਮੌਜਾਂ ਕਰਨ ਲਈ ਸਰੀਰ ਨਹੀਂ ਮਿਲਿਆ, ਹਰ ਕਿੱਤੇ ਕਰਮ ਦਾ ਲੇਖਾ ਦੇਣਾ ਪੈਣਾ। ਇਹ ਹਿਸਾਬ ਹੁੰਦਾ। ਇਸ ਲੋਕ ਤੋਂ ਅੱਗੇ ਵੀ ਕੁਝ ਹੈ ਜਿਹਨੂੰ ਗੁਰੂ ਨੇ ਪਰਲੋਕ ਕਿਹਾ, ਜਿਹੜਾ ਸਾਨੂੰ ਨਜ਼ਰ ਨਹੀਂ ਪੈ ਰਿਹਾ, ਉਹ ਕੁਝ ਹੈ ਜਿੱਥੇ ਰੱਬ ਦੀ ਦਰਗਾਹ 'ਚ ਲੇਖਾ ਮੰਗਿਆ ਜਾਂਦਾ, ਉਹ ਦੁਨੀਆਂ ਦੇ ਖੇਤਰਫਲ ਹਿਸਾਬ ਵਿੱਚ ਨਹੀਂ ਆ ਸਕਦਾ। ਉਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਰਗਾਹ ਕਿਹਾ, ਧਰਮ ਰਾਜ ਕਿਹਾ, ਲੇਖਾ ਮੰਗਣ ਦੀ ਗੱਲ ਕਹੀ। ਜਿੰਨੇ ਸ਼ਬਦ ਪੜੋਂਗੇ ਤੁਹਾਨੂੰ ਜਵਾਬ ਮਿਲੇਗਾ। ਪਹਿਲਾਂ ਤਾਂ ਜਪਜੀ ਸਾਹਿਬ ਅੰਦਰ ਹੀ ਕਿਹਾ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਨਾਲ ਲਿਖਿਆ ਜਾ ਰਿਹਾ ਤੇਰੇ ਨਾਲ ਜਾਏਗਾ। ਆਪੇ ਬੀਜ ਆਪੇ ਹੀ ਖਾਹੋ, ਜੋ ਤੂੰ ਬੀਜ ਰਿਹਾ ਉਹ ਤੈਨੂੰ ਖਾਣਾ ਪਏਗਾ। ਆਸਾ ਦੀ ਵਾਰ ਅੰਦਰ ਕਿਹਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਨਾਲ ਕੀ ਜਾ

ਇੱਥੋਂ ਤੱਕ ਹਜ਼ੂਰ ਨੇ ਬਾਣੀ ਅੰਦਰ ਬਚਨ ਕਹੇ ਧਰਮ ਰਾਏ ਜਬ ਲਿਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਜਬ ਜਮ ਆਏ ਕੇਸ ਗਏ ਪਟ ਗਏ ਤਬ ਦਿਨ ਕਿਸ਼ਨਾ ਵਸਾਹੇਗਾ। ਧਰਮ ਰਾਏ ਜਬ ਲਿਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਰੱਬ ਦੀ ਦਰਗਾਹ ਚ ਲਿਖਾ ਪੁੱਛਿਆ ਜਾਣਾ। ਜਦੋਂ ਉਹ ਸੇਠ ਮਰ ਕੇ ਉਹਦੀ ਰੂਹ ਆਤਮਾ ਦਰਗਾਹ ਵਿੱਚ ਗਈ, ਧਰਮ ਰਾਜ ਦੇ ਸਾਹਮਣੇ ਪੇਸ਼ ਹੋਈ। ਇੱਕ ਧਰਮ ਰਾਜ ਦਾ ਪ੍ਰਮਾਣ ਕਹਿ ਕੇ ਮੈਨੂੰ ਅੱਗੇ ਤੋਰਾਂ, ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਓਏ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ, ਧਰਮ ਰਾਏ ਤਿੰਨ ਕੀ ਸੇਵ ਕਰੇ ਧਨ ਸਵਾਰਨ ਹਾਰ। ਧਰਮ ਰਾਜ ਨੂੰ ਰੱਬ ਦਾ ਹੁਕਮ ਹੈ ਸਾਰਿਆਂ ਤੋਂ ਲਿਖਾ ਪੁੱਛਣਾ। ਜਿਹੜਾ ਰੱਬ ਦਾ ਨਾਮ ਜਪ ਕੇ ਆਵੇ ਇਹ ਵੀ ਹੁਕਮ ਹੈ ਧਰਮ ਰਾਜ ਨੂੰ, ਉਹਦਾ ਸਤਿਕਾਰ ਵੀ ਕਰਨਾ। ਅੱਜ ਜਦੋਂ ਸੇਠ ਮਰ ਕੇ ਉਹਦੀ ਰੂਹ ਆਤਮਾ ਦਰਗਾਹ ਵਿੱਚ ਪੇਸ਼ ਹੋਈ, ਧਰਮ ਰਾਜ ਨੇ ਉੱਠ ਕੇ ਅਦਬ ਕੀਤਾ ਹੱਥ ਜੋੜ ਕੇ। ਸੇਠ ਦਾ ਵਹੀ ਖਾਤਾ ਖੋਲਿਆ, ਸੇਠ ਦੀ ਕੋਈ ਭਗਤੀ ਨਹੀਂ ਹੈ, ਸੇਠ ਨੇ ਕੋਈ ਪੁੰਨ ਦਾਨ ਨਹੀਂ ਕੀਤਾ ਜ਼ਿੰਦਗੀ ਚ, ਸੇਠ ਕਿਸੇ ਤੀਰਥ ਯਾਤਰਾ ਤੇ ਨਹੀਂ ਗਿਆ, ਸੇਠ ਨੇ ਕੋਈ ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਪੁੰਨ ਦਾਨ ਨਹੀਂ ਕੀਤਾ, ਕੋਈ ਸੇਵਾ ਨਹੀਂ ਕੀਤੀ। ਜਦੋਂ ਦਾ ਲਿਖਾ ਖਾਤਾ ਖੋਲਿਆ ਕੋਈ ਸੇਵਾ ਨਹੀਂ, ਕੋਈ ਪੁੰਨ ਦਾਨ ਨਹੀਂ, ਕੋਈ ਤੀਰਥ ਯਾਤਰਾ ਸੇਵਾ ਨਹੀਂ, ਕੋਈ ਭਗਤੀ ਬੰਦਗੀ ਨਹੀਂ, ਪਰ ਅਖੀਰ ਤੇ ਕਾਂਟਾ ਵੱਜਿਆ ਹੋਇਆ ਸੇਠ ਮੁਕਤ ਹੈ। ਉਹ ਹੱਥ ਜੋੜ ਕੇ ਪੁੱਛਦਾ, ਜੀ ਬੰਦਗੀ ਭਗਤੀ ਤਾਂ ਹੈ ਕੋਈ ਨਹੀਂ ਮੇਰੀ, ਮੈਨੂੰ ਇੰਨਾ ਅਦਬ ਸਤਿਕਾਰ ਕਿਉਂ, ਮੇਰੀ ਇੰਨਾ ਅਦਬ ਸਤਿਕਾਰ ਰਿਸਪੈਕਟ ਕਿਉਂ ਹੋ ਰਹੀ ਹੈ ਦਰਗਾਹ ਵਿੱਚ? ਮੈਂ ਧਰਤੀ ਤੇ ਕੋਈ ਪੁੰਨ ਦਾਨ ਸੇਵਾ ਸਿਮਰਨ ਨਹੀਂ ਕਰਕੇ ਆਇਆ, ਫਿਰ ਇੰਨਾ ਅਦਬ ਸਤਿਕਾਰ ਕਿਉਂ? ਇਹ ਤਾਂ ਨਾਮ ਜਪਣ ਵਾਲਿਆਂ ਦਾ ਸਤਿਕਾਰ ਹੁੰਦਾ ਹੈ। ਕਹਿੰਦੇ ਧਰਮ ਰਾਜ ਨੇ ਜਵਾਬ ਦਿੱਤਾ, ਤੂੰ ਭਗਤੀ ਨਹੀਂ ਕੀਤੀ, ਪਰ ਤੂੰ ਕਿਸੇ ਭਗਤੀ ਕਰਨ ਵਾਲੇ ਦਾ ਸਤਿਕਾਰ ਕਰਕੇ ਹੱਥ ਜੋੜਦਾ ਰਿਹਾ, ਧਰਮ ਰਾਜ ਨੂੰ ਹੁਕਮ ਹੈ ਉਹਦੇ ਅੱਗੇ ਵੀ ਧਰਮ ਰਾਜ ਹੱਥ ਜੋੜਦਾ। ਤੂੰ ਬੰਦਗੀ ਨਹੀਂ ਕੀਤੀ, ਤੂੰ ਕੋਈ ਸੇਵਾ ਸਿਮਰਨ ਨਹੀਂ ਕੀਤਾ, ਤੂੰ ਕੋਈ ਦਾਨ ਪੁੰਨ ਨਹੀਂ ਕੀਤਾ, ਪਰ ਧਰਮ ਰਾਜ ਨੇ ਕਿਹਾ ਕਿਸੇ ਭਗਤੀ ਕਰਨ ਵਾਲੇ ਨੂੰ ਤੂੰ ਹੱਥ ਜੋੜਦਾ ਰਿਹਾ ਰੋਜ਼, ਇਹਦੇ ਬਦਲੇ ਵਿੱਚ ਹੀ ਤੂੰ ਮੁਕਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਪ੍ਰਮਾਣ ਲਾ ਕੇ ਮੈਂ ਤੇ ਮੋਹਰ ਲਾਵਾਂਗਾ ਕਿ ਏਦਾਂ ਹੁੰਦਾ, ਗਿਆਨੀ ਜੀ ਬੈਠੇ ਨੇ, ਕੀ ਐ ਹੁੰਦਾ ਬਈ ਸਾਧੂ ਦੀ ਸੰਗਤ ਕਰਕੇ ਕੋਈ ਮੁਕਤ ਹੋ ਸਕਦਾ? ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਜਿਨ ਕੇ ਪੱਲੇ ਧਨ ਵਸੈ, ਦੁਨਿਆਵੀ ਤੌਰ ਤੇ ਜਿਨ੍ਹਾਂ ਦੇ ਕੋਲ ਧਨ ਹੈ, ਤਿੰਨ ਕਾ ਨਾਉ ਫਕੀਰ, ਉਹ ਤਾਂ ਰੱਬ ਦੀ ਦਰਗਾਹ ਚ ਕੰਗਾਲ ਨੇ। ਜਿਨ ਕੇ ਪੱਲੇ ਤੂੰ ਵਸੈ, ਤੇ ਨਰ ਗੁਣੀ ਗਹੀਰ, ਕੋਈ ਉਹਨਾਂ ਦਾ ਅਦਬ ਸਤਿਕਾਰ ਕਰੇ ਫਿਰ ਕੀ ਮਿਲਦਾ ਹੈ? ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਜੇ ਕੋ ਜੀਓ ਕਹੇ ਉਹਨਾਂ ਨੂੰ, ਤਾਂ ਜਮ ਕੀ ਤਲਬ ਨਾ ਹੋਈ। ਭਾਈ ਜੇ ਕੋਈ ਜਪਣ ਵਾਲਿਆਂ ਨੂੰ ਹੱਥ ਜੋੜ ਕੇ ਜੀਓ ਕਹਿ ਦੇ, ਜੀ ਕਹਿਣ ਲੱਗ ਜਾਏ, ਇਹ ਜ਼ਰੂਰੀ ਨਹੀਂ ਵੀ ਤੁਸੀਂ ਮਗਰ ਭੱਜ ਕੇ ਮੱਥਾ ਟੇਕਣਾ, ਗੱਡੀਆਂ ਨੂੰ ਮੱਥਾ ਟੇਕਣਾ, ਨਹੀਂ, ਮਨ ਚ ਅਦਬ ਸਤਿਕਾਰ ਰੱਖ ਕੇ ਦੂਰੋਂ ਕਿਸੇ ਸਾਧੂ ਦੇ ਦਰਸ਼ਨ ਕਰਕੇ ਹੱਥ ਜੋੜ ਦਿਓ, ਉਹ ਬੰਦਗੀ ਵਾਲਾ ਹੋਵੇ, ਚੇਤੇ ਰੱਖਿਓ ਦੂਰੋਂ ਅਦਬ ਸਤਿਕਾਰ ਨਾਲ ਹੱਥ ਜੋੜੇ ਵੀ ਤੁਹਾਨੂੰ ਮੁਕਤ ਕਰਾ ਦੇਣਗੇ। ਇਹ ਜ਼ਰੂਰੀ ਨਹੀਂ ਹੈ ਕਿ ਭੱਜ ਕੇ ਪੈਰੀ ਹੱਥ ਲਾਉਣਾ, ਸਾਧੂ ਦੀ ਇੱਕ ਦ੍ਰਿਸ਼ਟੀ ਵੀ ਕਿਤੇ ਪੈ ਜਾਏ ਜਪਣ ਵਾਲੇ ਦੀ, ਉਹਦੀ ਦ੍ਰਿਸ਼ਟੀ ਵਿੱਚ ਹੀ ਬਹੁਤ ਵੱਡੀ ਕਰਾਮਾਤ ਹੈ। ਪਾਤਸ਼ਾਹ ਨੇ ਬਚਨ ਕਹਿ, ਭਾਈ ਉਹਨਾਂ ਦੀ ਬਰਕਤ ਜਮ੍ਹਾਂ ਹੋ ਜਾਂਦੀ, ਉਹ ਸਰੀਰ ਕਰਕੇ ਰਹਿੰਦੇ ਉਦੋਂ ਵੀ ਭਲਾ ਕਰਦੇ, ਜਦੋਂ ਸਰੀਰ ਕਰਕੇ ਚਲੇ ਜਾਂਦੇ ਉਹਨਾਂ ਦੀ ਬਰਕਤ ਲੱਖਾਂ ਲੋਕ ਬਾਅਦ ਵਿੱਚ ਵੀ ਖਾਂਦੇ ਰਹਿੰਦੇ ਨੇ। ਜੋ ਮਨ ਚਿਤ ਇੱਕ ਅਰਾਧਨੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਨਾਉ ਧਿਆਇਨ ਤਿੰਨ ਧਨ ਪੱਲੇ, ਜਪਣ ਵਾਲਿਆਂ ਕੋਲ ਆ ਧਨ ਹੈ,

ਹੋਈ। ਉਹਨਾਂ ਨੂੰ ਕੋਈ ਹੱਥ ਜੋੜ ਕੇ ਜੀ ਕਹਿ ਦੇ, ਜਮ ਵੀ ਉਹਨੂੰ ਤਲਬ ਨਹੀਂ ਕਰ ਸਕਦੇ, ਉਹ ਦਰਗਾਹ ਵਿੱਚ ਮੁਕਤ ਹੋ ਜਾਂਦੇ, ਉਹਨਾਂ ਦੀ ਬੰਦਗੀ ਦੀ ਬਰਕਤ ਜਮ੍ਹਾਂ ਹੋ ਜਾਂਦੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ, ਗੋਇੰਦਵਾਲ ਸਾਹਿਬ ਬੈਠੇ ਆ, ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਰਹਿੰਦੇ ਹੋ ਨਾਮ ਦੀ ਬੜੀ ਵਡਿਆਈ ਹੈ, ਜਪਣ ਵਾਲਿਆਂ ਦੀ ਸੋਭਾ ਹੈ, ਨਾਮ ਬੰਦਗੀ ਦੀ ਵਡਿਆਈ ਹੈ, ਮਹਾਰਾਜ ਇੱਥੇ ਤਾਂ ਦੇਖਿਆ ਮਾਇਆ ਵਾਲਿਆਂ ਦੀ ਬੜੀ ਵਡਿਆਈ ਹੈ, ਜਿਨ੍ਹਾਂ ਕੋਲ ਪੈਸਾ ਬਹੁਤ ਹੈ ਉਹਨਾਂ ਦੀ ਸੋਭਾ ਬਹੁਤ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਭਾਈ ਪੈਸੇ ਵਾਲਿਆਂ ਦੀ ਵੀ ਸੋਭਾ ਹੁੰਦੀ ਹੈ, ਮਾਇਆ ਵਾਲਿਆਂ ਦੀ ਵੀ ਸੋਭਾ ਹੁੰਦੀ ਹੈ, ਪਰ ਇਹ ਸੁਣ ਲਓ ਵੀ ਚਾਰ ਕੁ ਦਿਨਾਂ ਦੀ ਹੁੰਦੀ ਹੈ, ਜਿੱਦਣ ਮਰ ਜਾਂਦੇ ਨੇ ਉਦਣ ਸੋਭਾ ਖਤਮ ਹੋ ਜਾਂਦੀ, ਕਈਆਂ ਦੀ ਸੋਭਾ ਤਾਂ ਜਿਉਂਦਿਆਂ ਜੀ ਖਤਮ ਹੋ ਜਾਂਦੀ ਹੈ। ਇੱਕੋ ਬੰਦੇ ਪਰਿਵਾਰ ਜਿਉਂਦੇ ਨੇ ਅਜੇ, ਮੈਂ ਖੁਦ ਵੇਖਿਆ ਉਹਨਾਂ ਦੇ ਫਾਰਮ ਵਿੱਚ, ਉਹਨਾਂ ਦੀ ਕੋਠੀ ਵਿੱਚ 250-250 ਕੋਠੀ ਦਲਾਨ ਵਿੱਚ ਕੁਰਸੀਆਂ ਪਈਆਂ ਰਹਿੰਦੀਆਂ ਸੀ, 250-250 ਕੁਰਸੀਆਂ ਕੋਠੀ ਵਿੱਚ, ਔਰ ਸਵੇਰੇ 6 ਵਜੇ ਕੁਰਸੀਆਂ ਨੌਕਰ ਲਾ ਦਿੰਦੇ ਸੀ, 22-22 ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਾਉਣ ਆਉਂਦੀਆਂ ਸੀ। ਕਿਉਂ? ਮਿਨਿਸਟਰ ਸਾਹਿਬ ਦਿੱਲੀ ਤੋਂ ਆਏ, ਚੰਡੀਗੜ੍ਹੋਂ ਆਏ ਹੋਏ ਨੇ, ਉਹਨੀ 2 ਦਿਨ ਪਿੰਡ ਰਹਿਣੇ, 22-22 ਪਿੰਡਾਂ ਦੀਆਂ ਪੰਚਾਇਤਾਂ ਸੱਜਰੇ ਪਹੁੰਚ ਜਾਂਦੀਆਂ ਸੀ, ਮੰਤਰੀ ਸਾਹਿਬ ਸਾਡਾ ਕੰਮ ਹੈ, ਮੰਤਰੀ ਸਾਹਿਬ ਸਾਨੂੰ ਗ੍ਰਾਂਟ ਦੇ ਦਿਓ। ਉਹ ਪੂਰਾ ਦਲਾਨ ਮੈਂ ਭਰਿਆ ਵੇਖਿਆ, 250-250 ਕੁਰਸੀ ਲੋਕਾਂ ਦੀ, ਮੰਤਰੀ ਸਾਹਿਬ ਇੰਨਾ ਇਕੱਠ ਵੇਖ ਕੇ ਵੇ, ਸਵੇਰੇ ਹੀ ਮੇਰੇ ਕੋਲ 20-22 ਪਿੰਡਾਂ ਦੀ ਪੰਚਾਇਤ ਆ ਜਾਂਦੀ ਹੈ, ਇੰਨੇ ਜਿਉਂਦੇ ਰਹਿੰਦੇ ਸੀ। ਹਫ਼ਤੇ 'ਚ 2 ਦਿਨ ਚੰਡੀਗੜ੍ਹੋਂ ਆਉਣੇ ਔਰ 20-22 ਪਿੰਡਾਂ ਦੀਆਂ ਪੰਚਾਇਤਾਂ ਦੇ ਕੰਮ ਹੋਣੇ, 250-250 ਕੁਰਸੀ ਸਵੇਰੇ 6 ਵਜੇ ਭਰ ਜਾਣੀ ਲੋਕਾਂ ਦੀ। ਮੈਨੂੰ ਮਾਫ਼ ਕਰਿਓ ਸਾਧ ਸੰਗਤ, ਬੰਦੇ ਜਿਉਂਦੇ ਨੇ ਅਜੇ, ਕੁਰਸੀਆਂ 'ਤੇ ਮਿੱਟੀ ਜੰਮ ਗਈ, ਇੱਕ ਬੰਦਾ ਵੀ ਉਹਨਾਂ ਦੀ ਕੋਠੀ ਨਹੀਂ ਜਾਂਦਾ, ਸੋਭਾ ਖਤਮ ਹੋ ਗਈ। ਜਿਉਂਦਿਆਂ ਦੀ ਸੋਭਾ ਮੁੱਕ ਜਾਂਦੀ ਹੈ, ਬੰਦੇ ਜਿਉਂਦੇ ਨੇ, ਪੰਚਾਇਤਾਂ ਦੀ ਗੱਲ ਛੱਡੋ, ਇੱਕ ਬੰਦਾ ਵੀ ਕੰਮ ਕਰਾਉਣ ਨਹੀਂ ਕਰ ਜਾ ਰਿਹਾ। ਇਸ ਸੰਸਾਰ ਵਿੱਚ ਕਈਆਂ ਦੀ ਸੋਭਾ ਜਿਉਂਦਿਆਂ ਜੀ ਮੁੱਕ ਜਾਂਦੀ ਹੈ, ਭਗਤੀ ਕਰਨ ਵਾਲਿਆਂ ਦੀ ਸੋਭਾ ਜਿਉਂਦਿਆਂ ਵੀ ਰਹਿੰਦੀ ਹੈ, ਸਰੀਰ ਕਰਕੇ ਜਾਣ ਤੋਂ ਬਾਅਦ ਵੀ ਰਹਿੰਦੀ ਹੈ। ਕਿਉਂ? ਬੰਦਗੀ ਦੀ ਬਰਕਤ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਕਹਿੰਦੇ ਇਸ ਜੁਗ ਮੈਂ ਸੋਭਾ ਨਾਮ ਕੀ, ਨਾਮ ਦੀ ਸੋਭਾ ਰਹਿਣੀ ਸਦਾ ਹੀ, ਇਸ ਜੁਗ ਮੈਂ ਸੋਭਾ ਨਾਮ ਕੀ ਬਿਨਾਂ

ਇਹ ਤਾਂ ਚਾਰ ਕ ਦਿਨਾਂ ਦੀ ਹੈ, ਅੱਜ ਹੈ, ਕੱਲ ਨੂੰ ਸੋਭਾ ਨਾ ਹੋਵੇ। ਬੰਦਗੀ ਦੀ ਸੋਭਾ ਅੱਜ ਵੀ ਹੈ, ਸਦੀਆਂ ਗੁਜ਼ਰ ਜਾਂਦੀਆਂ ਨੇ, ਸਦਾ ਹੀ ਰਹਿੰਦੀ ਹੈ। ਕਿੰਨੇ ਦਹਾਕੇ ਗੁਜ਼ਰ ਗਏ, ਅੱਜ ਤੱਕ ਬਾਬਾ ਜੀ ਦੀ ਸੋਭਾ ਹੋ ਰਹੀ। ਇੱਥੇ ਨਹੀਂ ਇਕੱਲੀ, ਕਈ ਕਈ ਸਟੇਟਾਂ ਵਿੱਚ ਸੋਭਾ ਹੁੰਦੀ ਹੈ। ਉਸ ਵਕਤ ਦੇ ਅਮੀਰ, ਪੰਜ ਪੰਜ ਸੌ ਕਿੱਲੇ ਦੇ ਮਾਲਕ, ਜ਼ਿਲ੍ਹੇਦਾਰ ਅਖਵਾਉਣ ਵਾਲੇ ਲੋਕ, ਕੋਈ ਬਰਸੀ ਮਨਾਉਂਦਾ ਸ਼ਾਇਦ ਉਹਨਾਂ ਦੀ ਅੰਸ ਵੰਸ ਵੀ ਨਾਲ ਦੇ ਪਿੰਡ ਲੋਕ ਜਾਣਦੇ ਨਾ ਹੋਣ। ਸਾਧੂਆਂ ਦੀ ਇੰਨੀ ਵਡਿਆਈ ਇੱਥੇ ਨਹੀਂ, ਕਿੰਨੇ ਅਸਥਾਨ ਨੇ ਪੰਜਾਬ ਵਿੱਚ ਹੀ, ਕਿੰਨੇ ਅਸਥਾਨ ਬਣੇ ਹੋਏ ਨੇ। ਮਰੋੜੀ ਚਲੇ ਜਾਓ, ਇੱਥੇ ਮੋਗੇ ਦੇ ਲਾਗੇ ਚਲੇ ਜਾਓ, ਕਿੱਡਾ ਵੱਡਾ ਸਥਾਨ ਹੈ ਦੌਲੇ ਵਾਲਾ। ਫਿਰ ਮੈਂ ਹਰੇਕ ਸਾਲ ਹਰਿਆਣੇ ਜਾਂਦਾ, ਤਰਾਵੜੀ ਤੋਂ ਅੱਗੇ ਪਿੰਡ ਹੈ ਸੌਂਕੜਾ, ਕਿੰਨਾ ਵੱਡਾ ਸਥਾਨ, ਉਹ ਪਰਿਵਾਰ ਕਿਵੇਂ ਦੂਰੋਂ ਦੂਰੋਂ ਜੁੜਦੇ ਨੇ ਉੱਥੇ ਬਾਬਾ ਜੀ ਦੇ। ਭਾਈ ਇਹ ਵਡਿਆਈ ਬੰਦਗੀ ਦੀ ਹੈ, ਇਹ ਨਾਮ ਧਨ ਪੱਲੇ ਜਿਹਨਾਂ ਦੇ ਕੋਲ ਉਹਨਾਂ ਦੀ ਵਡਿਆਈ ਹੁੰਦੀ ਹੈ। ਔਰ ਸਾਧ ਸੰਗਤ ਉਹ ਫਿਰ ਇਕੱਲੇ ਇੱਕ ਪਿੰਡ ਦੇ ਨਹੀਂ, ਇੱਕ ਪਰਿਵਾਰ ਦੇ ਨਹੀਂ, ਇੱਕ ਜਾਤ ਬਰਾਦਰੀ ਦੇ ਨਹੀਂ, ਇੱਕ ਕੌਮ ਦੇ ਨਹੀਂ, ਉਹ ਪੂਰੀ ਸ੍ਰਿਸ਼ਟੀ ਦੇ ਰਾਜੇ ਬਣ ਜਾਂਦੇ। ਤਾਂਹੀਓ ਪਾਤਸ਼ਾਹ ਨੇ ਕਿਹਾ ਰਹਿੰਦੇ ਭਾਵੇਂ ਝੁੱਗੀ ਵਿੱਚ ਹੀ ਹੋਣ, ਬੰਦਗੀ ਉਹਨਾਂ ਨੂੰ ਬਹੁਤ ਅਮੀਰ ਕਰ ਦਿੰਦੀ ਹੈ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹੇ, ਕਹਿੰਦੇ ਵਸਤਾ ਟੁੱਟੀ ਝੁੰਪੜੀ, ਬਾਹਰੋਂ ਟੁੱਟੀ ਜੇ ਭਾਵੇਂ ਝੌਂਪੜੀ ਹੋਵੇ, ਉਹਨਾਂ ਕੋਲ ਕੁੱਲੀ ਹੋਵੇ। ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰਮ ਮਿੰਨਾ, ਮਿੱਤਰ ਨਾ ਇੱਠ ਧਨ ਰੋਬਹੀਣ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਇੱਕ ਦਿਨ ਦੌਲੇ ਵਾਲ ਬੈਠੇ ਬੈਠੇ ਉਹ ਧਰਤੀ ਤੇ ਨਾ ਕੋਈ ਮੱਥਾ ਟੇਕ ਗਿਆ ਸਿੱਕਿਆਂ ਦਾ ਬਾਬਾ ਜੀ ਨੂੰ। ਸਿੱਕੇ ਛੋਟੇ ਛੋਟੇ ਤੁਸੀਂ ਵੇਖੇ ਹੋਣਗੇ, ਦਵਾਨੀ ਚਵਾਨੀ, ਕਈ ਵੱਡੀਆਂ ਉਮਰਾਂ ਦੇ ਤੁਹਾਨੂੰ ਪਤਾ, ਹੁਣ ਤਾਂ ਉਹ ਪੈਸੇ ਨਹੀਂ ਆਉਂਦੇ, ਇੱਕ ਪੈਸਾ ਦੋ ਪੈਸਾ, ਨਿੱਕੇ ਪੈਸੇ, ਦਸੀਆਂ

ਗਿਆਨ ਕਹਿ ਸਕਦੀ ਵੀ ਨਹੀਂ ਹੋ ਸਕਦੇ, ਬੰਦਾ ਤਰਕ ਕਰ ਸਕਦਾ, ਪਰ ਬੰਦਗੀ ਦਾ ਉਹ ਰਸਤਾ ਜਿੱਥੇ ਸਾਧ ਸੰਗਤ ਕੁਝ ਵੀ ਹੋ ਸਕਦਾ, ਇੱਥੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਇੱਥੇ ਗੁੰਗਿਆਂ ਨੂੰ ਬੋਲਣ ਲਾ ਦਿੰਦੇ ਨੇ। ਬੰਦਗੀ ਵਾਲਾ ਰਸਤਾ ਵਿਆਖਿਆ ਨਹੀਂ ਹੋ ਸਕਦੀ, ਉਹਦੀ ਸਿਰਫ ਵਡਿਆਈ ਹੈ। ਸਾਧੂ ਚਾਹੇ ਤਾਂ ਪਿੰਗਲ ਪਰਬਤ ਪਾਰ ਪਰੇ,

ਉਹ ਤਾਂ ਪਿੰਗਲਿਆਂ ਨੂੰ ਪਰਬਤ ਚੜਾ ਦੇ, ਗੁੰਗਿਆਂ ਤੋਂ ਅਰਥ ਕਰਾ ਦੇਵੇ, ਉਹ ਤਾਂ ਪੰਡਿਤ ਨੂੰ ਮੂਰਖ ਤੇ ਮੂਰਖ ਨੂੰ ਪੰਡਿਤ ਕਰਾ ਦੇ, ਇਹ ਬੰਦਗੀ ਦੇ ਰਸਤੇ ਦੀ ਕੋਈ ਵਿਆਖਿਆ ਨਹੀਂ ਹੈ। ਕਹਿੰਦੇ ਭਾਈ ਪੈਸੇ ਬੀਜ ਦਿੰਦੇ ਆ। ਕਹਿੰਦੇ ਮਹਾਰਾਜ ਸਤ ਬਚਨ, ਬਾਕੀ ਜਣੇ ਹੱਸਣ ਲੱਗ ਪਏ, ਕਹਿੰਦੇ ਪੈਸੇ ਥੋੜੀ ਬੀਜ ਹੁੰਦੇ, ਉਹ ਵੀ ਜਿਹਨੇ ਸਤ ਬਚਨ ਕਿਹਾ ਉਹਨੂੰ ਕਹਿੰਦੇ ਲੈ ਵੀ ਬੀਜ ਦੇ, ਲੈ ਵੀ ਬਿਜਾਈ ਦਾ ਕੰਮ ਤਾਂ ਤੁਹਾਨੂੰ ਆਉਂਦਾ ਹੈ, ਜਿੱਦਾਂ ਕਣਕ ਬੀਜੀ ਦੀ ਇੱਦਾਂ ਪੈਸੇ ਬੀਜ ਦੇ। ਉਹਨੇ ਉਹ ਮਿੱਟੀ ਪੋਲੀ ਕਰਕੇ, ਜਿਵੇਂ ਆਪਾਂ ਐਂ ਖਾਲ ਬਣਾ ਕੇ ਹੱਥ ਨਾਲ ਉਹ ਪੈਸੇ ਬੀਜ ਤੇ ਉੱਪਰ ਮਿੱਟੀ ਪਾਤੀ। ਬੀਜਣ ਤੋਂ ਬਾਅਦ ਉਹੀ ਸੇਵਾਦਾਰ ਕੋਲ ਬੈਠਾ ਇੰਨੀ ਗੱਲ ਪੁੱਛ ਸਕਿਆ, ਕਹਿੰਦਾ ਬਾਬਾ ਜੀ ਪੈਸੇ ਉਦਾਂ ਥੋੜੀ ਉੱਗਦੇ ਆ, ਤੁਸੀਂ ਕਹਿਤੇ ਮੈਂ ਬੀਜ ਦਿੱਤੇ। ਕਹਿੰਦੇ ਪੈਸੇ ਥੋੜੀ ਉੱਗਦੇ ਆ। ਕਹਿੰਦੇ ਭਾਈ ਉੱਗ ਜਾਣੇ ਸੀ ਛੇਤੀ, ਜੇ ਤੂੰ ਇੰਨਾ ਤਰਕ ਨਾ ਕਰਦਾ, ਹੁਣ ਉੱਗਣਗੇ ਜ਼ਰੂਰ, ਹੁਣ ਵਕਤ ਲੱਗੇਗਾ, ਇੰਨੇ ਉੱਗਣਗੇ ਗਿਣੇ ਨਹੀਂ ਜਾਣਗੇ ਤੁਹ ਤੋਂ। ਅੱਜ ਜਦੋਂ ਦੋਲੇ ਵਾਲ ਮੇਲਾ ਹੁੰਦਾ ਨਾ, ਸੱਤ ਅੱਠ ਦਿਨ ਪੈਸੇ ਗਿਣ ਨੂੰ ਲੱਗਦੇ, ਗਿਣ ਨਹੀਂ ਹੁੰਦੇ। ਜਦੋਂ ਜੋੜ ਮੇਲਾ ਉੱਥੇ ਚੱਲਦਾ, ਸੱਤ ਅੱਠ ਦਿਨ ਪੈਸੇ ਗਿਣ ਨੂੰ ਲੱਗਦੇ, ਉਹਨਾਂ ਤੋਂ ਗਿਣ ਨਹੀਂ ਹੁੰਦੇ। ਭਾਈ ਇਹ ਸਾਧੂਆਂ ਦੀ ਕਮਾਈ ਹੈ, ਬੰਦਗੀ ਵਾਲੇ ਕੁਝ ਵੀ ਕਰ, ਇਹਨੂੰ ਵਾਰੀ ਤੌਰ ਤੇ ਤਰਕ ਕਰੋ ਤਾਂ ਪੈਸੇ ਉੱਗਦੇ ਨਹੀਂ ਹੈ। ਪਰ ਸਾਧੂਆਂ ਦੇ ਕੋਲ ਬਹੁਤ ਵੱਡੀ ਬਖਸ਼ਿਸ਼ ਹੈ, ਬਰਕਤ ਹੈ। ਇੱਕ ਕਥਾ ਮੈਂ ਕਈ ਵਾਰ ਲਾਈਵ ਤੋਂ ਕਹੀ ਹੈ, ਮਹਾਂਪੁਰਸ਼ਾਂ ਦੇ ਸਥਾਨ ਤੇ ਮਾਈ ਆ ਗਈ। ਉਹ ਕਹਿੰਦੀ ਬਾਬਾ ਜੀ ਅਸੀਂ ਏਦਾਂ ਹੀ ਉਮਰ ਲੰਘ ਜੂਗੀ ਮੇਰੀ ਗਰੀਬਣੀ ਦੀ, ਮੇਰਾ ਵੀ ਕੋਈ ਭਲਾ ਕਰੋ, ਮੈਂ ਵੀ ਚਾਰ ਦਿਨ ਸੁੱਖ ਦੇ ਦੇਖ ਲਾਂ, ਸਾਰੀ ਉਮਰ ਗਰੀਬੀ ਚ ਲੰਘ ਗਈ। ਪਹਿਲਾਂ ਘਰ ਵਾਲਾ ਅਮਲੀ ਨਿਕਲਿਆ, ਫਿਰ ਉਹ ਮਰ ਗਿਆ, ਆਹ ਬੱਚੇ ਮੈਨੂੰ ਪਾਲਣੇ ਪਏ, ਲੋਕਾਂ ਦੇ ਘਰ ਕੰਮ ਕਰ ਕਰਕੇ, ਮਿਹਨਤ ਕਰਕੇ, ਪਸ਼ੂ ਰੱਖ ਰੱਖ ਕੇ ਮੈਂ ਬੱਚੇ ਪਾਲੇ ਨੇ, ਇੱਕੋ ਇੱਕ ਮੇਰਾ ਲੜਕਾ ਹੈ, ਸਾਰੀ ਉਮਰ ਗਰੀਬੀ ਚ ਲੰਘ ਚੱਲੀ, ਇਹਨੂੰ ਵੀ ਕੋਈ ਚੱਜ ਦਾ ਕੰਮ ਨਹੀਂ ਬਣਿਆ, ਨਾ ਕੋਈ ਜ਼ਮੀਨ ਜਾਇਦਾਦ ਹੈ, ਭਲਾ ਕਰਦੇ ਹੋ, ਗਰੀਬੀ ਚ ਉਮਰ ਲੰਘ ਚੱਲੀ ਹੈ, ਚਾਰ ਦਿਨ ਮੇਰੇ ਵੀ ਫਿਰ ਜਾਣ। ਸਾਧੂਆਂ ਨੂੰ ਦਇਆ ਆ ਜਾਂਦੀ, ਉਹ ਦਵਾ ਦਾ ਮਾਈ ਨੇ ਕਿੰਨੀਆਂ ਗੱਲਾਂ ਕਹਿ ਦਿੱਤੀਆਂ, ਉਹਦੇ ਅੱਖਾਂ ਦੇ ਹੰਝੂ ਵੇਖ ਕੇ ਉਹ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ, ਦਿਨ ਤਾਂ ਰੱਬ ਨੇ ਫੇਰਨੇ ਨੇ, ਜਿਹੜਾ ਦਿਨ ਲਿਖਣ ਵਾਲਾ ਉਹੀ ਦਿਨ ਫੇਰ ਸਕਦਾ, ਸਾਧੂ ਆਪਣੇ ਹੱਥ ਨਹੀਂ ਲੈਂਦਾ ਕੁਛ ਵੀ, ਸਭ ਕੁਝ ਕਰਕੇ ਉਹ ਵਡਿਆਈ ਰੱਬ ਦੀ ਕਰਦਾ। ਭਾਈ ਦਿਨ ਤਾਂ ਰੱਬ ਨੇ ਫੇਰਨੇ ਨੇ, ਦਿਨ ਲਿਖਣ ਵਾਲਾ, ਦਿਨ ਬਣਾਉਣ ਵਾਲਾ ਹੀ ਦਿਨ ਫੇਰ ਸਕਦਾ, ਅਸੀਂ ਕਿੱਥੋਂ ਫੇਰ ਸਕਦੇ। 50 ਕੁ ਰੁਪਈਏ ਉਹਨਾਂ ਦੇ ਕੋਲ ਸੀ, ਉਹ 50 ਦਾ ਨੋਟ ਉਦੋਂ ਨਵਾਂ ਨਵਾਂ ਚੱਲਿਆ ਸੀ, 50 ਰੁਪਈਏ ਕੱਢ ਕੇ ਉਹ ਲੜਕੇ ਨੂੰ ਦਿੱਤੇ, ਉਹਦੇ ਨੂੰ ਕਹਿੰਦੇ ਲੈ ਬੇਟਾ ਆਹ ਪੈਸੇ ਰੱਖ ਲਾ। ਅੱਗੋਂ ਜਿਹੜੀ ਮਾਈ ਸੀ ਉਹਨੇ 50 ਰੁਪਈਏ ਲੜਕੇ ਤੋਂ ਫੜੇ ਤੇ ਮੋੜਤੇ, ਕਹਿੰਦੀ ਬਾਬਾ ਜੀ ਤੁਹਾਤੋਂ ਥੋੜੀ ਪੈਸੇ ਲੈਣੇ ਆ, ਬਾਬਾ ਜੀ ਤੁਹਾਡੇ ਕੋਲੋਂ ਥੋੜੀ ਪੈਸੇ ਲੈਣੇ ਆ, ਕਿਉਂ ਅਸੀਂ ਬਾਹਰੀ ਤੌਰ ਤੇ ਵੇਖਦੇ ਨਾ ਵੀ ਤਾਂ ਝੁੱਗੀ ਚ ਰਹਿੰਦੇ ਆ, ਇਹਨਾਂ ਕੋਲ ਕੀ ਹੈ, ਆਹ ਹੁਣ ਇਹਨਾਂ ਕੋਲੋਂ ਥੋੜੀ ਲੈਣੇ ਆ, ਅਸੀਂ ਕਹਿੰਦੇ ਇਕੱਠਾ ਹੀ ਗੱਫਾ ਆ ਜਾਏ। ਉਹ ਮਾਈ ਕਹਿੰਦੀ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ, ਕਹਿੰਦੇ ਮਾਈ ਤੈਨੂੰ ਥੋੜੀ ਦਿੱਤੇ ਆ, ਤੇਰੇ ਲੜਕੇ ਨੂੰ ਦਿੱਤੇ ਆ, ਰਹਿਣ ਦੇ। ਪਰ ਉਹ ਮਾਈ ਦੇ ਕਰਮ ਭਾਗ ਇੱਦਾਂ ਦੇ ਮਾੜੇ, ਉਹਨੇ ਪੈਸੇ 50 ਰੁਪਏ ਲੜਕੇ ਤੋਂ ਲੈ ਕੇ ਮਹਾਂਪੁਰਸ਼ਾਂ ਨੂੰ ਦੁਆਰਾ ਮੱਥਾ ਟੇਕਤਾ, ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਤੋਂ ਨਹੀਂ ਪੈਸੇ ਲੈਣੇ, ਉੱਦਾਂ ਸਾਡੇ ਦਿਨ ਫੇਰ ਦਿਓ ਕਿਤੇ ਕਿਰਪਾ ਕਰੋ। ਕਈ ਗੱਲਾਂ ਅਸੀਂ ਬਾਹਰੋਂ ਬਾਹਰੋਂ ਕਹਿੰਦੇ, ਅੰਦਰੋਂ ਨਹੀਂ ਕਹਿੰਦੇ, ਅੰਦਰੋਂ ਨਹੀਂ ਅਸੀਂ ਮੰਗਦੇ, ਕਈ ਗੱਲਾਂ ਬਾਹਰੋਂ ਬਾਹਰੋਂ ਜ਼ੁਬਾਨ ਤੇ ਚੜੀਆਂ ਹੋਈਆਂ ਆ, ਉਹੀ ਕਹੀ ਜਾਂਦੇ ਭਲਾ ਹੋ ਜਾਏ ਮਹਾਰਾਜ ਕਿਰਪਾ ਕਰੀ ਤੰਦਰੁਸਤੀ ਦੇ, ਉਹ ਬਾਹਰੋਂ ਬਾਹਰੋਂ ਹੀ ਆ, ਅੰਦਰੋਂ ਕੁਛ ਵੀ ਨਹੀਂ ਜੁੜੇ। ਜਦੋਂ ਮਾਈ ਨੇ ਦੁਬਾਰਾ 5 ਰੁਪਏ ਲੜਕੇ ਤੋਂ 50 ਰੁਪਈਏ ਲੈ ਕੇ ਵਾਪਸ ਰੱਖ ਕੇ ਮੱਥਾ ਟੇਕਦਾ, ਕਹਿੰਦੀ ਤੁਹਾਡੇ ਤੋਂ ਥੋੜੀ ਲੈਣੇ ਆ, ਮਹਾਂਪੁਰਸ਼ ਚੁੱਪ ਕਰ ਗਏ। ਉਹ ਮਾਈ ਚਲੀ ਗਏ, ਕਹਿੰਦੇ ਭਾਈ

ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ, ਚੁੱਪ ਕਰ ਗਏ। ਫਿਰ ਮਹਾਂਪੁਰਸ਼ਾਂ ਨੂੰ ਦਇਆ ਆਈ, ਕਿਉਂਕਿ ਸਾਧੂ ਸਦਾ ਦੁਰਮਤ ਦੇਖ ਦਿਆਲ ਹੋਏ, ਔਗਣ ਵੇਖ ਕੇ ਵੀ ਦਇਆ ਕਰਦਾ, ਉਹਦਾ ਕੰਮ ਹੀ ਦੂਜਿਆਂ ਦਾ ਭਲਾ ਕਰਨਾ, ਉਹ ਆਉਂਦਾ ਹੀ ਪਰਉਪਕਾਰ ਵਾਸਤੇ ਹੈ। ਸਾਧੂ ਦਾ ਹੋਰ ਕੋਈ ਜਨਮ ਨਹੀਂ ਹੈ, ਉਹ ਪਰਉਪਕਾਰ ਵਾਸਤੇ ਆਉਂਦਾ। ਜਦੋਂ ਬਾਬਾ ਜੀ ਵੀ ਇਸ ਮਾਰਗ ਉੱਤੇ ਤੁਰੇ ਨਾ, ਸ਼੍ਰੀਮਾਨ ਸੰਤ ਬਾਬਾ ਤੁਲਸੀਦਾਸ ਜੀ ਉਹਨੇ ਆਪਣੇ ਭਰਾਵਾਂ ਨੂੰ ਕਿਹਾ ਵੀ ਛੱਡੋ ਆ ਸਭ ਕੁਝ, ਆਪਾਂ ਚੱਲ ਪਈਏ ਰੱਬ ਦੇ ਮਾਰਗ। ਪਰ ਨਾਲ ਇਹ ਕਿਹਾ ਜੇ ਤੁਰਨਾ ਫਿਰ ਚੰਗੀ ਤਰ੍ਹਾਂ ਤੁਰਿਓ, ਲੋਕਾਂ ਦਾ ਮਜ਼ਾਕ ਨਾ ਬਣਿਓ, ਬੰਦਗੀ ਦਾ ਰਸਤਾ ਔਖਾ ਬੜਾ, ਫਿਰ ਕੋਈ ਵਿਰਲਾ ਚੜ੍ਹਦਾ। ਭਾਈ ਇਸ ਮਾਰਗ ਉੱਤੇ ਜਦੋਂ ਤੁਰਨਾ ਇਹ ਬਹੁਤ ਕਠਿਨ ਮਾਰਗ ਹੈ, ਪਰ ਸਾਧੂ ਜਿਹੜੇ ਉਹ ਦੂਜੇ ਉੱਤੇ ਉਹਨੂੰ ਦਇਆ ਆਉਂਦੀ, ਕਿਉਂ ਦਾ ਜਨਮ ਧੁਰ ਤੋਂ ਪਰਉਪਕਾਰ ਵਾਸਤੇ ਹੁੰਦਾ। ਜਿੰਨੇ ਵੀ ਆਪਾਂ ਧਰਤੀ ਉੱਤੇ ਬੈਠੇ ਹਾਂ, ਮਾਫ ਕਰਿਓ, ਆਪਾਂ ਕਿਸੇ ਵਾਸ਼ਨਾ ਦੇ ਅਧੀਨ ਜਨਮ ਲਿਆ। ਗੁਰਮਤ ਨੇ ਕਹੀ ਇਹ ਗੱਲ, ਵਾਸ਼ਨਾ ਦੇ ਅਧੀਨ ਜਨਮ ਹੁੰਦਾ, ਜਿਹੜੀ ਵਾਸ਼ਨਾ ਮਨ 'ਚ ਰਹਿ ਗਈ ਉਹਦਾ ਦੁਬਾਰਾ ਜਨਮ ਹੋਣਾ ਹੈ। ਜੁਗ ਜੁਗ ਮੇਰ ਸਰੀਰ ਕਾ, ਭਾਈ ਗੁਰਦਾਸ ਜੀ ਲਿਖਦੇ, ਵਾਸ਼ਨਾ ਵੱਧਾ ਆਵੇ ਜਾਵੇ, ਜਿਹੜੀ ਤੁਹਾਡੇ ਮਨ 'ਚ ਵਾਸ਼ਨਾ ਰਹਿ ਗਈ ਉਹ ਦੁਬਾਰਾ ਜਨਮ ਹੋਣਾ। ਕਈ ਵਾਰ ਵਾਸ਼ਨਾ ਮਨ 'ਚ ਰਹਿ ਗਈ, ਉਮਰ ਮੁੱਕ ਗਈ ਹੈ, ਦੁਬਾਰਾ ਜਨਮ ਲੈਣਾ ਪੈਣਾ। ਪੈਸਾ ਪੈਸਾ ਸਿਮਰਦਿਆਂ ਮਰ ਗਏ, ਦੁਬਾਰਾ ਜਨਮ ਹੋਏਗਾ। ਜ਼ਰੂਰੀ ਨਹੀਂ ਮਾਨਸ ਦੇਹੀ ਦਾ ਹੋਵੇ, ਸੱਪ ਦਾ ਵੀ ਹੋ ਸਕਦਾ। ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਬ ਜੋਨ ਬਲ ਬਲ ਉਤਰੈ। ਜੇ ਕਿਤੇ ਸਿਮਰਦਿਆਂ ਸਿਮਰਦਿਆਂ ਮਰ ਗਏ, ਹਾਏ ਮੇਰੀ ਵੀ ਕੋਠੀ ਪੈ ਜਾਏ, ਮੇਰੀ ਵੀ ਕੋਠੀ ਪੈ ਜਾਏ, ਮਰ ਗਏ ਵਿੱਚੇ ਹੀ, ਉਮਰ ਮੁੱਕ ਗਈ, ਪ੍ਰੇਤ ਬਣ ਕੇ ਉੱਥੇ ਭਟਕਦੇ ਰਹੋਗੇ। ਕਈ ਬੰਦੇ ਮੈਨੂੰ ਆ ਕੇ ਪੁੱਛਦੇ ਨੇ ਸਾਡੀ ਜ਼ਮੀਨ 'ਚ ਸੱਪ ਬਹੁਤ ਨਿਕਲਦੇ ਨੇ। ਨਾ ਬੇਟਾ ਗੱਲਾਂ ਨਾ ਕਰੋ, ਆਖੋ ਸਤਨਾਮ ਸ੍ਰੀ। ਕਲਯੁੱਗ ਵੇਖੋ ਕਿੱਦਾਂ ਦਾ, ਸਾਰੇ ਆਖੋ ਸਤਨਾਮ ਸ੍ਰੀ। ਕਈ ਬੰਦੇ ਸਵਾਲ ਮੈਨੂੰ ਕਰਦੇ, ਜੀ ਸਾਡੇ ਸੱਪ ਬਹੁਤ ਨਿਕਲਦੇ। ਮੈਂ ਉਹਨੂੰ ਕਿਹਾ ਵੀ ਜੇ ਸੱਚਾਈ ਦੱਸਤੀ ਫਿਰ ਤਾਂ ਰੌਲਾ ਪੈ ਜਾਣਾ, ਰਹਿਣੇ ਦਿਓ, ਰੱਬ ਅੱਗੇ ਅਰਦਾਸ ਕਰੋ, ਇਹਨੂੰ ਦੁੱਧ ਨਾ ਪਾਉਣ ਲੱਗ ਜਾਓ, ਹੁਣ ਅਰਦਾਸ ਕਰੋ, ਉਹ ਜਗ੍ਹਾ ਆਪਣੀ ਬਦਲ ਲੈ, ਨਹੀਂ ਤਾਂ ਭਾਈ ਇਹਦੇ ਬਾਰੇ ਜੇ ਸੱਚਾਈ ਕਹਿਤੀ ਰੌਲਾ ਕੁਝ ਹੋਰ ਪੈ ਜਾਣਾ। ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਬ ਜੋਨ ਬਲ ਬਲ ਉਤਰੈ।

ਰਹਿ। ਜਿਵੇਂ ਖੋਲ ਕੇ ਦੀ ਵਿਆਖਿਆ ਕਰਾਂ, ਤੁਸੀਂ ਕੰਬ ਜਾਓਗੇ। ਐ ਕੁਝ ਹੁੰਦਾ ਇੱਥੇ ਦੁਨੀਆ 'ਚ। ਇੱਕ ਰੌਲਾ ਪਿਆ ਹੋਇਆ, ਹੁਣ ਵੀਡੀਓ ਚੱਲਦੀ ਉਹਨਾਂ ਦੀ ਨੈੱਟ ਉੱਤੇ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸ਼ਵਾ ਜੋ ਨ ਬਲ ਬਲ ਉਤਰੈ। ਮਹਾਰਾਜ ਮੁਕਤ ਕੌਣ ਹੁੰਦਾ? ਕਹਿੰਦੇ ਅੰਤਕਾਲ ਨਾਰਾਇਣ ਸਿਮਰੈ, ਕਿਤੇ ਚਿੱਤੇ ਆ ਜਾਏ ਅੰਤ ਵੇਲੇ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ, ਪਿਤੰਬਰ ਵਾ ਕਹਿ ਹਿਰਦੈ ਵਸੈ। ਮੁਕਤ ਜਿਹੜੀ ਵਾਸ਼ਨਾ ਰਹਿ ਜਾਏ ਉਹੀ ਜਨਮ। ਫਿਰ ਸੰਤ ਦਾ ਜਨਮ ਕਿਉਂ ਹੁੰਦਾ? ਸੰਤ ਦਾ ਜਨਮ ਵੀ ਵਾਰ ਵਾਰ ਹੁੰਦਾ। ਸੰਤ ਵੀ ਇਸ ਧਰਤੀ ਤੇ ਵਾਰ ਵਾਰ ਆਉਂਦਾ। ਸੰਤ ਨੂੰ ਵੀ ਰੱਬ ਇਸ ਧਰਤੀ ਤੇ ਵਾਰ ਵਾਰ ਭੇਜਦਾ। ਪਤਾ ਕਿਉਂ? ਇੱਕ ਤੇ ਸੰਤ ਤੋਂ ਬਗੈਰ ਧਰਤੀ ਰਹਿ ਨਹੀਂ ਸਕਦੀ। ਜੇ ਸਾਧੂ ਨਾ ਹੋਣ ਇਹ ਧਰਤੀ ਕਦੋਂ ਦੀ ਗਰਕ ਜਾਏ? ਇੰਨੇ ਪਾਪ ਹੋ ਰਹੇ ਨੇ। ਆ ਜਿਹੜੇ ਪਾਪ ਅਖਬਾਰਾਂ 'ਚ ਆਉਂਦੇ ਨਾ, ਟੈਲੀਵਿਜ਼ਨ 'ਚ, ਉੱਥੇ ਬੰਦਾ ਕਤਲ ਕਰਤਾ ਜੀ, ਉੱਥੇ ਆਹ ਕੁਝ ਹੋ ਗਿਆ ਜੀ, ਇਹ ਤਾਂ ਬਹੁਤ ਘੱਟ ਹੈ। ਇਹ ਤਾਂ 100 ਵਿੱਚੋਂ 1% ਵੀ ਨਹੀਂ। 99% ਤਾਂ ਪਾਪ ਛੁਪੇ ਹੋਏ ਨੇ, ਨਸ਼ਰ ਹੀ ਨਹੀਂ ਹੁੰਦੇ। ਕਦੇ ਸਰਹੰਦ ਵਾਲੀ ਨਹਿਰ ਤੇ ਜਾ ਕੇ ਵੇਖਿਓ, ਉੱਥੇ ਸਪੈਸ਼ਲ ਪੁਲਿਸ ਦੀਆਂ ਗੱਡੀਆਂ ਖੜਦੀਆਂ ਨੇ, ਜਾਲ ਲੱਗਾ ਹੋਇਆ ਉਹ ਜਗ੍ਹਾ ਉੱਤੇ। ਸਪੈਸ਼ਲ ਉਹਨਾਂ ਨੇ ਬੰਦੇ ਜਿਹੜੇ ਤਰਨ ਵਾਲੇ ਹੁੰਦੇ ਆ, ਗੋਤਾਖੋਰ, ਉਹ ਰੱਖੇ ਹੋਏ ਨੇ। ਇੱਕ ਦਿਨ ਵਿੱਚ ਕਈ ਕਈ ਲਾਸ਼ਾਂ ਨਿਕਲਦੀਆਂ ਨੇ ਜਿਹੜੀਆਂ ਪਛਾਣ ਹੀ ਨਹੀਂ ਹੁੰਦੀਆਂ, ਕਿੱਥੋਂ ਰੁੜ ਕੇ ਆਈਆਂ ਨੇ, ਕਿਹਨੇ ਮਾਰ ਕੇ ਸੁੱਟ ਦਿੱਤੇ ਨੇ। ਕਈ ਕਈ ਲਾਸ਼ਾਂ ਨੌਜਵਾਨ ਲੜਕੀਆਂ ਦੀਆਂ ਨਿਕਲਦੀਆਂ ਨੇ, ਕਿੱਥੋਂ ਰੁੜੀਆਂ ਹੋਈਆਂ ਨੇ ਲਾਸ਼ਾਂ, ਕਿੱਥੋਂ ਚੁੱਕ ਕੇ ਕਿੱਥੇ ਮਾਰ ਕੇ ਸੁੱਟ ਦਿੱਤੇ। ਏਦਾਂ ਪੂਰੀ ਦੁਨੀਆਂ 'ਚ ਬਹੁਤ ਪਾਪ ਹੋ ਰਿਹਾ। ਇਹ ਤਾਂ ਧਰਤੀ ਸਾਧੂ ਦੀ ਬੰਦਗੀ ਤੋਂ ਬਗੈਰ ਰਹਿ ਨਹੀਂ ਸਕਦੀ। ਤਾਂਹੀਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਜੋਗੀਆਂ ਨੂੰ, ਉਹ ਕਹਿੰਦੇ ਮਹਾਰਾਜ ਬਹਿ ਕੇ ਤੁਸੀਂ ਬੰਦਗੀ ਕਰ ਲਓ, ਇੱਕ ਥਾਂ 'ਤੇ ਜਗ੍ਹਾ ਬਣਾ ਲਓ, ਬਹਿ ਕੇ ਆਪਣਾ ਕੋਈ ਮੱਠ ਬਣਾ ਲਓ। ਕਹਿੰਦੇ ਨਹੀਂ ਭਾਈ, ਸਾਨੂੰ ਧਰਤੀ ਦਾ ਭ੍ਰਮਣ ਉਦਾਸੀਆਂ ਕਰਨ ਦੀ ਰੱਬ ਵੱਲੋਂ ਡਿਊਟੀ ਲੱਗੀ ਹੈ। ਪਤਾ ਕਿਉਂ? ਅਸੀਂ ਇਸ ਧਰਤੀ 'ਤੇ ਸਾਧ ਪੈਦਾ ਕਰਨਾ। ਸਾਧ ਤੋਂ ਬਗੈਰ ਧਰਤੀ ਗਰਕ ਜਾਏਗੀ। ਅਸੀਂ ਧਰਤੀ ਉੱਤੇ ਸਾਧਾਂ ਦਾ ਬੀਜ ਬੀਜ ਰਹੇ ਹਾਂ। ਜਿੱਥੇ ਜਾਵਾਂਗੇ ਉੱਥੇ ਕੋਈ ਸਾਧ ਪੈਦਾ ਹੋ। ਕੋਏ ਨਾ ਥੰਮੇ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਇਸ ਧਰਤੀ ਨੂੰ ਸਾਧੂ ਤੋਂ ਬਗੈਰ ਕੋਈ ਟਿਕਾ ਨਹੀਂ ਸਕਦਾ। ਸਾਨੂੰ ਸਾਧੂ ਨਜ਼ਰ ਨਹੀਂ ਆ ਰਿਹਾ, ਇਸ ਲਈ ਸਾਧ ਪੈਦਾ ਕਰਨ ਦੀ ਡਿਊਟੀ ਲੱਗੀ। ਸੱਜਣ ਠੱਗ ਵਰਗਿਆਂ ਨੂੰ ਸਾਧ ਬਣਾ ਦਿੱਤਾ, ਕੋਡੇ ਰਾਕਸ਼ਸ਼ ਵਰਗਿਆਂ ਨੂੰ ਸਾਧ ਬਣਾ ਦਿੱਤਾ, ਮਲਕ ਭਾਗੋ ਵਰਗਿਆਂ ਨੂੰ ਸਾਧ ਬਣਾ ਦਿੱਤਾ। ਸਾਧ ਬਣਾਉਣ ਦੀ ਡਿਊਟੀ ਲੱਗੀ ਹੈ। ਖੈਰ, ਉਹ ਮਹਾਂਪੁਰਸ਼ਾਂ ਨੇ ਜਦੋਂ 50 ਰੁਪਏ ਦਿੱਤੇ ਉਹ ਮਾਈ ਨੂੰ, ਉਹਨੇ ਮੱਥਾ ਟੇਕ ਦਿੱਤਾ, ਫਿਰ ਰੱਖ ਦਿੱਤੇ। ਜਦੋਂ ਉਹ ਜਾਣ ਲੱਗੇ ਨਾ, ਸਾਧੂਆਂ ਨੂੰ ਫਿਰ ਦਇਆ ਆ ਗਈ। ਕਿਉਂ? ਪਰਉਪਕਾਰ ਵਾਸਤੇ ਆਉਂਦੇ ਨੇ। ਸੇਵਾਦਾਰ ਨੂੰ ਕਹਿੰਦੇ, ਉਹ ਜਿਹੜੀ ਮਾਈ ਆਈ ਸੀ ਨਾ, ਕਹਿੰਦੀ ਮੇਰੇ ਵੀ ਦਿਨ ਫਿਰ ਜਾਣ, ਰੋਂਦੀ ਸੀ ਇੱਥੇ। ਕਹਿੰਦੇ ਹਾਂਜੀ ਮਹਾਰਾਜ। ਕਹਿੰਦੇ ਉਹਦਾ ਲੜਕਾ ਨਾਲ ਆਇਆ, ਆਹ 50 ਰੁਪਏ ਲੈ ਜਾ, ਉਹ ਲੜਕੇ ਦੀ ਜੇਬ 'ਚ ਪਾ ਦੇਈਂ ਅਤੇ ਉਹਨੂੰ ਕਹੀਂ ਆਪਣੀ ਮਾਤਾ ਨੂੰ ਨਾ ਦੱਸੇ। ਕਹਿੰਦੇ ਮਹਾਰਾਜ ਠੀਕ ਆ। ਸੇਵਾਦਾਰ ਗਿਆ, ਇੰਨੇ ਨੂੰ ਉਹ ਸਕੂਟਰ ਸਟਾਰਟ ਕਰਨ ਲੱਗੇ ਸੀ, ਪੁਰਾਣਾ ਜਿਹਾ ਉਹਨਾਂ ਕੋਲ ਸਕੂਟਰ ਵਿਚਾਰਿਆਂ ਕੋਲ। ਉਹ ਸੇਵਾਦਾਰ ਗਿਆ, ਉਹਨੇ ਜਾ ਕੇ ਲੜਕੇ ਦੀ ਜੇਬ ਵਿੱਚ 50 ਰੁਪਈਏ ਪਾ ਦਿੱਤੇ ਅਤੇ ਉਹਨੂੰ ਨਾਲ ਕਰਨ 'ਚ ਕਿਹਾ, ਮਾਤਾ ਆਪਣੀ ਨੂੰ ਨਾ ਦੱਸੀ। ਸੰਤ ਕਹਿੰਦੇ ਮਾਤਾ ਤੋਂ ਰਹਿ ਨਹੀਂ ਹੋਇਆ, ਕਈ ਮਾਈਆਂ ਫਿਰ ਹਟਦੀਆਂ ਨਹੀਂ ਗੱਲਾਂ ਇੱਦਾਂ ਦੀਆਂ। ਉਹਨੇ ਫਿਰ ਆਪਣੇ ਲੜਕੇ ਨੂੰ ਕਹਿੰਦੀ, ਕੀ ਦੇ ਕੇ ਗਿਆ ਸੇਵਾਦਾਰ, ਕੀ ਦੇ ਕੇ ਗਿਆ ਤੇਰੀ ਜੇਬ 'ਚ? ਉਹਨੇ ਜੇਬ 'ਚੋਂ 50 ਰੁਪਏ ਕੱਢੇ। ਕਹਿੰਦੇ ਮਾਤਾ ਉਹੀ 50 ਰੁਪਏ ਬਾਬਿਆਂ ਨੇ ਫਿਰ ਭੇਜਤੇ। ਕਹਿੰਦੀ ਉਦੋਂ ਵੀ ਕਿਹਾ, ਸੰਤਾਂ ਨੂੰ ਵੀ ਧੋਤੋ ਥੋੜ੍ਹੀ ਲੈਣੇ, ਲਿਆ ਫੜਾ ਮੈਂ ਮੋੜ ਕੇ ਆਉਂਦੀ ਹਾਂ, 50 ਰੁਪਏ ਲੜਕੇ ਤੋਂ ਵਾਪਸ ਲੈ ਲੈ, ਲਿਆ ਮੈਂ ਮੋੜ ਕੇ ਆਉਂਦੀ। ਵਾਪਸ ਮੋੜਨ ਚਲੀ ਗਈ, ਉੱਧਰ ਲੜਕੇ ਦੇ ਮਨ 'ਚ ਖਿਆਲ ਪੈ ਗਿਆ, ਜਦੋਂ ਤੱਕ ਬੀਬੀ ਆਉਂਦੀ ਹੈ ਮੈਂ ਸਕੂਟਰ ਸੜਕ ਪਾਰ ਕਰਕੇ ਪਰੇ ਖਲੋ ਜਾ। ਉੱਧਰ ਮਾਈ ਮੋੜਨ ਚਲੀ ਗਈ, ਬਾਬਾ ਜੀ ਬਾਹਰ ਨਿਕਲੇ ਆਪਣੀ ਕੁੱਲੀ 'ਚੋਂ। ਕਹਿੰਦੀ ਜੀ 50 ਰੁਪਏ ਤੁਸੀਂ ਫਿਰ ਲੜਕੇ ਨੂੰ ਦੇ ਤੇ। ਕਹਿੰਦੇ ਨਹੀਂ ਲੈਣੇ ਮਾਈ, ਇੱਥੇ ਰਹਿਣ ਦੇ। ਉੱਥੇ ਟੇਬਲ ਜਾ ਤੇ ਰੱਖ ਤੇ ਹਵਾ ਵਗੀ, ਉਹ 50 ਰੁਪਏ ਉੱਡ ਗਏ, ਸੇਵਾਦਾਰ ਨੇ ਚੁੱਕੇ ਹੋਣਗੇ। ਇੰਨੇ ਨੂੰ ਉਹ ਲੜਕਾ ਸੜਕ ਪਾਰ ਕਰਕੇ ਸਕੂਟਰ ਖੜਾ ਕਰਨ ਲੱਗਾ। ਜਦੋਂ ਉਹਨੇ ਸਕੂਟਰ ਸੜਕ ਪਾਰ ਕਰਨ ਲੱਗਾ,
ਤੇਜ਼ ਰਫਤਾਰ ਉਧਰੋਂ ਫੋਰ ਵੀਲਰ ਆਇਆ, ਐਸੀ ਫੇਟ ਮਾਰੀ ਉੱਪਰੋਂ ਲੰਘਿਆ, ਰੌਲਾ ਪੈ ਗਿਆ, ਬੰਦਾ ਮਰ ਗਿਆ, ਬੰਦਾ ਮਰ ਗਿਆ, ਐਕਸੀਡੈਂਟ ਹੋ ਗਿਆ, ਲੋਕ ਇਕੱਠੇ ਹੋ ਗਏ। ਜਦੋਂ ਮਾਈ ਨੇ ਆਪਣਾ ਪੁੱਤ ਮਰਿਆ ਵੇਖਿਆ ਉੱਪਰੋਂ ਲੰਘਿਆ ਟਰੱਕ, ਤਾਹਾਂ ਮਾਰੇ ਸਿਰ ਪੱਟੇ, ਰੋ ਕੇ ਮਹਾਂਪੁਰਸ਼ਾਂ ਵਾਲਾ ਹੀ ਸੇਵਾਦਾਰ ਆ ਕੇ ਕਹਿੰਦੇ ਬਾਬਾ ਜੀ ਉਹ ਮਾਈ ਦਾ ਲੜਕਾ ਮਰ ਗਿਆ। ਕਹਿੰਦੇ ਭਾਈ ਅਸੀਂ ਕੀ ਕਰ ਸਕਦੇ, ਭਾਈ ਅਸੀਂ ਤਾਂ ਬਹੁਤ ਸੋਚਿਆ ਪਰ ਅਸੀਂ ਕੀ ਕਰ ਸਕਦੇ, ਉਹਦੇ ਕਰਮ ਭਾਗ ਮਾੜੇ। ਮਹਾਂਪੁਰਸ਼ਾਂ ਕਿਹਾ ਉਹ ਮਾਈ ਰੋਂਦੀ ਸੀ ਮੇਰੇ ਦਿਨ ਫਿਰ ਜਾਣ, ਮੈਂ ਵੀ ਚਾਰ ਦਿਨ ਸੁੱਖ ਦੇ ਵੇਖ ਲਾ। ਉਹਦੇ ਲੜਕੇ ਦਾ ਮਸਤਕ ਦੱਸਦਾ ਸੀ ਇਹਦੀ ਉਮਰ ਮੁੱਕ ਗਈ ਹੈ, ਇਹ 50 ਰੁਪਏ ਬਾਰ ਬਾਰ ਮੋੜੀ ਗਈ, ਇਹਨੂੰ ਨਹੀਂ ਸੀ ਪਤਾ ਇਹ 50 ਰੁਪਈਏ ਨਹੀਂ, ਇਹ 50 ਸਾਲ ਦੀ ਉਮਰ ਵਧਾਉਣ ਲੱਗੇ ਸੀ। ਸਾਧੂ ਕੋਲ ਇੰਨੀ ਪਾਵਰ। ਸਾਧ ਸੰਗਤ ਪਰ ਸਾਧੂ ਇੱਕ ਮਰਿਆਦਾ ਵਿੱਚ ਬੱਝਿਆ ਹੁੰਦਾ, ਉਹ ਤੁਹਾਨੂੰ ਦੱਸ ਕੇ ਨਹੀਂ ਕੋਈ ਕਰਾਮਾਤ ਕਰ ਸਕਦਾ, ਮੈਂ ਉਮਰ ਵਧਾ ਰਿਹਾ, ਉਹ ਜਾਦੂ ਕਰਨੀ ਹੈ। ਉਹਨੇ ਗੁਪਤ ਰੱਖਣਾ ਸਭ ਕੁਝ, ਗੁਰਪ੍ਰਸਾਦੀ ਗੁਪਤੋ ਵਰਤੈ, ਉਹਨੇ ਇਸ਼ਾਰੇ ਵਿੱਚ ਗੁਪਤ ਰਹਿ ਕੇ ਭਲਾ ਕਰਨਾ, ਉਹ ਪ੍ਰਗਟ ਹੋ ਕੇ ਨਹੀਂ ਲੋਕਾਂ ਨੂੰ ਦੱਸਦਾ, ਇੱਦਾਂ ਤਾਂ ਲੋਕ ਉਮਰ ਵਧਾਉਣ ਆ ਜਾਣਗੇ ਉਹਦੇ ਕੋਲ। ਉਹ ਤਾਂ ਬਾਅਦ ਵਿੱਚ ਮਹਾਂਪੁਰਸ਼ਾਂ ਦੱਸਿਆ ਅਸੀਂ ਕੀ ਕਰ ਸਕਦੇ ਹਾਂ ਭਾਈ, ਇਹ ਕਲਯੁਗ ਦੇ ਲੋਕ ਇਹਨਾਂ ਦਾ ਕੀ ਭਲਾ ਕਰੀਏ, ਅਸੀਂ ਕਿਵੇਂ ਕਰ ਸਕਦੇ ਹਾਂ। ਬੜੇ ਦੁਖੀ ਹੋ ਕੇ ਮਹਾਂਪੁਰਸ਼ ਬੋਲੇ, ਕਹਿੰਦੇ ਇਹਦਾ ਭਲਾ ਨਹੀਂ ਅਸੀਂ ਕਰ ਸਕੇ ਭਾਈ, ਇਹਦੀ ਕਿਸਮਤ ਹਾਰ ਗਈ, ਦਿੱਤੇ ਸੀ ਫਿਰ ਪੈਸੇ ਮੋੜ ਗਈ, ਇਹਨੂੰ 50 ਰੁਪਈਏ ਦਿਸਦੇ ਰਹੇ, ਇਹ 50 ਰੁਪਏ ਨਹੀਂ ਸੀ, ਇਹ 50 ਸਾਲ ਦੀ ਉਮਰ ਸੀ। ਰੱਬ ਦੇ ਕਰ ਸਬਰ ਅੰਦਰ ਸਾਬਰੀ ਤਾਨੇ ਵੈ ਜਾ ਲੈਣ, ਹੁਣ ਜੀ ਕੋ ਖੁਦਾਏ ਦੇ ਭੇਤ ਨਾ ਕਿਸੇ ਦੇਣੋ, ਲੋਕਾਂ ਨੂੰ ਭੇਤ ਨਹੀਂ ਦਿੰਦੇ, ਪਰ ਜੇ ਕੋਈ ਸਾਧੂ ਦੀ ਸੰਗਤ ਕਰੇ, ਮੈਂ ਕਈ ਵਾਰ ਕਹਿੰਦਾ ਹਾਂ ਜਾਂ ਤਾਂ ਕਰੋ ਨਾ ਸੰਗਤ, ਜੇ ਸੰਗਤ ਕਰਨੀ ਫਿਰ ਸਤ ਵਚਨ ਕਹੋ, ਫਿਰ ਸਤ ਵਚਨ ਕਹਿ ਕੇ ਮੰਨੋ। ਇੱਕ ਵਾਰ ਸਾਰੇ ਪਿਆਰ ਨਾਲ ਪੜ੍ਹੋ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਵਿਸ਼ਵਾਸ ਆ ਜਾਏ, ਭਰੋਸਾ ਆ ਜਾਏ। ਇੱਕ ਨਲਕਾ ਇੱਥੇ ਵੀ ਲੱਗਾ ਹੈ, ਇੱਕ ਨਲਕਾ ਬਾਬਾ ਤੁਲਸੀਦਾਸ ਜੀਆਂ ਦੇ ਹੱਥਾਂ ਦਾ ਦੌਲੇਵਾਲ ਵੀ ਲੱਗਾ ਹੈ। ਸੰਗਤ ਸ਼ਾਇਦ ਹਰਿਆਣੇ ਤੋਂ ਆਏ ਨੇ ਗੁਰਮੁਖ ਪਿਆਰੇ। ਗੱਲ ਅੰਦਰ ਵਿਸ਼ਵਾਸ ਦੀ ਹੈ, ਭਾਵਨਾ ਦੀ ਹੈ। ਜਦੋਂ ਵਿਸ਼ਵਾਸ ਰੱਖ ਕੇ ਚੱਲੋ ਉਹ ਸਭ ਕੁਝ ਵਰਤਦਾ ਹੈ। ਇੱਕ ਦਿਨ ਵੇ ਸੈਂਕੜੇ ਕੇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਰਤਦੇ ਨੇ। ਜਿੱਦਣ ਕੋਈ ਵਿਸ਼ਵਾਸ ਨਾਲ ਗੁਰੂ ਦੇ ਦਰ ਤੇ ਆਉਂਦਾ, ਇਹ ਗੱਲ ਸੱਚ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਲਾਹੌਰ ਤੋਂ ਵਜ਼ੀਰ ਆ ਗਿਆ। ਇਤਿਹਾਸ ਕਹਿੰਦਾ ਉਹ ਵਜ਼ੀਰ ਖਾਨ ਨੇ ਉਹਨੂੰ ਸਾਈ ਮੀਆਂ ਮੀਰ ਜੀ ਨੇ ਘੱਲਿਆ। ਉਹ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ, ਪਾਤਸ਼ਾਹ ਉੱਥੇ ਬਹਿ ਕੇ ਹਰਿਮੰਦਰ ਸਾਹਿਬ ਦੀ ਸੇਵਾ ਕਰਵਾ ਰਹੇ ਸੀ, ਹੱਥ ਜੋੜ ਕੇ ਆ ਕੇ ਕਹਿੰਦਾ ਜੀ ਮੈਨੂੰ ਇੱਕ ਰੋਗ ਹੈ, ਮੇਰਾ ਭਲਾ ਕਰ ਦਿਓ, ਮੈਨੂੰ ਸਾਈ ਮੀਆਂ ਮੀਰ ਜੀ ਨੇ ਘੱਲਿਆ। ਪਾਤਸ਼ਾਹ ਨੇ ਬੜਾ ਅਦਬ ਕੀਤਾ, ਕਿਉਂ ਸਾਈ ਮੀਆਂ ਮੀਰ ਜੀ ਨੇ ਘੱਲਿਆ? ਕਿਸੇ ਅਫਸਰ ਦੇ ਕੋਲ ਇੱਕ ਉਹਦੇ ਅਫਸਰ ਦੂਜਾ ਕੋਈ ਬੰਦਾ ਭੇਜਦਾ, ਆਫਿਸਰ ਉਹਦਾ ਸਨਮਾਨ ਕਰਦਾ ਹੈ, ਕਿਸੇ ਦੂਜੇ ਅਫਸਰ ਨੇ ਭੇਜਿਆ ਭਾਈ। ਸਾਈ ਮੀਆਂ ਅਮੀਰ ਜੀ ਨੇ ਆਪਣੇ ਹੱਥੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਹੈ, ਪਾਤਸ਼ਾਹ ਨੇ ਮਾਣ ਦਿੱਤਾ। ਅੱਜ ਜਦੋਂ ਵਜ਼ੀਰ ਖਾਨ ਨੂੰ ਘੱਲਿਆ, ਹਜ਼ੂਰ ਬੜੇ ਅਦਬ ਨਾਲ ਕਹਿੰਦੇ ਦੱਸੋ ਕੀ ਰੋਗ ਹੈ? ਉਹ ਕਹਿੰਦਾ ਜੀ ਮੇਰੇ ਪੇਟ ਵਿੱਚ ਫੋੜ ਹੈ, ਜਲੋਦਰ ਦਾ ਰੋਗ ਹੈ, ਠੀਕ ਨਹੀਂ ਹੋ ਰਿਹਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਉਹ ਜਿਹੜਾ ਬਜ਼ੁਰਗ ਤੁਰਿਆ ਹੁੰਦਾ ਨਾ ਚਿੱਟੇ ਦਾੜੇ ਵਾਲਾ, ਉਹਦੇ ਹੱਥ ਵਿੱਚ ਟੋਕਰੀ ਹੈ, ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਹੈ, ਉਹ ਮਿੱਟੀ ਦੀ ਟੋਕਰੀ ਸੁੱਟ ਕੇ ਆਉਂਦਾ ਹੈ, ਉਸ ਬਜ਼ੁਰਗ ਨੂੰ ਜਾ ਕੇ ਕਹੋ, ਉਹ ਤੁਹਾਡਾ ਰੋਗ ਠੀਕ ਕਰੇਗਾ। ਵਜ਼ੀਰ ਖਾਨ ਦੇ ਮਨ 'ਚ ਆਇਆ ਵੀ ਸ਼ਾਇਦ ਉਹ ਬਜ਼ੁਰਗ ਕੋਈ ਬੈਦ ਬੂਦ ਰੱਖਿਆ ਹੋਣਾ, ਗੁਰੂ ਅਰਜਨ ਦੇਵ ਮਹਾਰਾਜ ਨੇ ਦਵਾਈ ਦਾਰੂ ਦਿੰਦਾ ਹੋਣਾ। ਬਜ਼ੁਰਗ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਬੈਦ ਰੱਖਿਆ ਹੋਣਾ, ਦਵਾਈ ਦਾਰੂ ਦਿੰਦਾ ਹੋਣਾ। ਦੋ ਤਿੰਨ ਨਾਲ ਅਹਿਲਕਾਰ ਨੇ ਵਜ਼ੀਰ ਖਾਨ ਉੱਧਰ ਨੂੰ ਤੁਰ ਪਿਆ ਤੇ ਜਾ ਕੇ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਦੇ ਮੂਹਰੇ ਖੜ ਗਿਆ। ਕਹਿੰਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੁਹਾਡੇ ਵੱਲ ਘੱਲਿਆ, ਮੈਨੂੰ ਰੋਗ ਹੈ ਜਲੋਦਰ ਦਾ, ਠੀਕ ਕਰ ਦਿਓ, ਮੈਨੂੰ ਦਵਾਈ ਚਾਹੀਦੀ ਹੈ, ਮੈਨੂੰ ਜਲੋਦਰ ਦਾ ਰੋਗ ਹੈ, ਠੀਕ ਕਰ ਦਿਓ, ਗੁਰੂ ਅਰਜਨ ਦੇਵ ਮਹਾਰਾਜ ਨੇ ਤੁਹਾਡੇ ਕੋਲ ਘੱਲਿਆ। ਬਾਬਾ ਬੁੱਢਾ ਸਾਹਿਬ ਨੇ ਹੱਥ ਵਿੱਚ ਟੋਕਰੀ ਪਕੜੀ ਹੈ, ਜ਼ੋਰ ਨਾਲ ਟੋਕਰੀ ਮਾਰ ਕੇ ਧੱਕਾ ਦੇ ਕੇ ਪਰੇ ਕਰਕੇ ਕਿਹਾ, ਓਏ ਦਾਤੇ ਨੂੰ ਛੱਡ ਕੇ ਮੰਗਤੇ ਕੋਲ ਕੀ ਲੈਣਾ ਹੈ? ਦੇਣ ਵਾਲਾ ਤਾਂ ਉਹ ਦਾਤਾ ਬੈਠਾ, ਦਾਤੇ ਨੂੰ ਛੱਡ ਕੇ ਮੰਗਤੇ ਕੋਲ ਕੀ ਲੈਣਾ ਹੈ? ਧੱਕਾ ਮਾਰ ਕੇ ਟੋਕਰੀ ਨਾਲ ਬਾਬਾ ਬੁੱਢਾ ਸਾਹਿਬ ਅੱਗੇ ਲੰਘ ਗਏ। ਪੇਟ ਦਾ ਫੋੜਾ ਐ ਹੱਥ ਰੱਖ ਕੇ ਪੇਟ ਫੜਿਆ, ਦਰਦ ਹੁੰਦਾ, ਪੀੜਾ ਨਾਲ ਤੜਫਦਾ ਵਜ਼ੀਰ ਖਾਨ ਫਿਰ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਇਆ, ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਆ ਕੇ ਕਹਿੰਦਾ ਮਹਾਰਾਜ ਉਹ ਬਜ਼ੁਰਗ ਤਾਂ ਬਹੁਤ ਗੁੱਸੇ ਵਿੱਚ ਹੈ, ਉਹਨੇ ਤਾਂ ਟੋਕਰੀ ਜ਼ੋਰ ਨਾਲ ਮਾਰ ਕੇ ਕਿਹਾ ਦਾਤੇ ਕੋਲੋਂ ਮੰਗ ਜਾ ਕੇ, ਮੰਗਤੇ ਕੋਲ ਕੀ ਲੈਣਾ ਹੈ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ, ਕਹਿੰਦੇ ਵਜ਼ੀਰ ਖਾਂ ਬਾਬੇ ਬੁੱਢੇ ਨੇ ਤੈਨੂੰ ਟੋਕਰੀ ਮਾਰ ਕੇ ਪਰਾਂ ਕਰਕੇ ਕਿਹਾ ਦਾਤੇ ਕੋਲ ਜਾ, ਮੰਗਤੇ ਕੋਲ ਕੀ ਲੈਣ ਆਏ? ਜਿਹੜੇ ਹੱਥ ਨਾਲ ਬਾਬੇ ਬੁੱਢੇ ਨੇ ਟੋਕਰੀ ਮਾਰ ਦਿੱਤੀ ਹੈ, ਹੁਣ ਤੇਰਾ ਰੋਗ ਹਟ ਗਿਆ। ਬਾਬੇ ਬੁੱਢੇ ਦੇ ਹੱਥ ਐਵੇਂ ਨਹੀਂ, ਉਹਦੇ ਹੱਥਾਂ 'ਚ ਬਰਕਤ ਭਰੀ ਹੈ, ਉਹਦੇ ਕਦਮਾਂ ਵਿੱਚ ਕ੍ਰਾਂਤੀ ਹੈ, ਉਹਦੇ ਬੋਲਾਂ ਵਿੱਚ ਕਰਾਮਾਤ ਹੈ, ਉਹਦੇ ਹੱਥਾਂ ਵਿੱਚ ਬਰਕਤ ਹੈ। ਜਿਹੜੇ ਹੱਥ ਨਾਲ ਟੋਕਰੀ ਮਾਰੀ, ਹੁਣ ਰੋਗ ਹਟ ਗਿਆ। ਸਾਧ ਸੰਗਤ, ਜਪਣ ਵਾਲਿਆਂ ਦੇ ਹੱਥਾਂ ਵਿੱਚ ਬਰਕਤ ਹੈ, ਕਦਮਾਂ 'ਚ ਕ੍ਰਾਂਤੀ ਹੈ, ਬੋਲਾਂ ਵਿੱਚ ਬਰਕਤ ਹੈ। ਤਾਂਹੀਓ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਿੱਖੋ, ਬਾਬੇ ਬੁੱਢੇ ਵਰਗਾ ਕੋਈ ਗੁਰਸਿੱਖ ਬੰਦਗੀ ਵਾਲਾ ਮਿਲ ਜਾਏ, ਚਰਨ ਧੂੜ ਮੰਗਿਆ ਕਰੋ। ਕਿਉਂ? ਇਹੋ ਜਿਹੇ ਜਪਣ ਵਾਲਿਆਂ ਦੀ ਚਰਨ ਧੂੜ ਨਾਲ ਹੀ ਪਾਪ ਉੱਤਰ ਜਾਂਦੇ ਨੇ, ਇਹੋ ਜਿਹੇ ਜਪਣ ਵਾਲਿਆਂ ਦੀ ਚਰਨ ਧੂੜੀ ਨਾਲ ਹੀ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ। ਆਹ ਪੰਕਤੀ ਪੜ੍ਹਿਓ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਬਹੁਤ ਹੀ ਸਨਮਾਨਯੋਗ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ, ਠੱਠੇ ਟਿੱਬੇ ਵਾਲੇ
जो श्रीमान संत बाबा करतार सिंह जी उन्हां दी सेवा उत्ते सेवा निभा रहे ने। पटना साहब तुसी श्री हरिमंदर तख्त श्री हरिमंदर पटना साहब दर्शन करन जांदे हो, वो तख्त साहब की सेवा भी श्रीमान संत बाबा करतार सिंह जी ठठे टिब्बे वालियां करवाई। कदे दीवान हाल मंजी साहब तुसी दर्शन करियो जिथों रोज़ लाइव कथा आउंदी है दरबार साहब तो तुसी सुनदे हो। वो मंजी साहब का दीवान हाल किड्डा वड्डा, उहदा साध संगत वाया है, खेत्रफल है। जदों बाबा जी बनाउण लगे कहिंदे जी गुरु अर्जन देव महाराज दा मंजी साहब अस्थान बनाउणा है, इहनूं सहारा नहीं कोई देना, इहनूं पिल्लर नहीं कोई देना। उह कहिंदे जी बिना पिल्लर तो थोड़ी ऐ लैंटर टिक जाऊगा। कहिंदे भाई जे गुरु दा अस्थान भी हुण पिल्लरां दे सिर ते खड़ा करना है फिर की फायदा, यह बिना सहारे तो बिना पिल्लर तो जाइए। वह जिहड़ा इंजीनियर वह कहना जी इदा नहीं हो सकता, वाया बहुत वड्डा है, ये पिलर देने पैणगे। आ वेखो ना एडा हाल बनाया आपां पिलर दिते ने, सेफ्टी वास्ते पिलर चाहिए ने। ते महापुरुष कहते नहीं, ये गुरु का स्थान है, इच पिलर ना दिओ। सैडा तो बीम चके ने, तुसी पूरा मंजी साहब दीवान हाल के दर्शन करो, उहदे साथ संगत अंदर पिलर नहीं है गब्बे। साधु जिहड़ा वो आर्जीटैक्टा का आर्जीटैक्ट होंगे, इंजीनियर तो ऊपर इंजीनियर है, इंजीनियर की किताबों की पढ़ाई है, साधु की पढ़ाई जी व्याख्या च नहीं आ सकती। बहुत प्यार उन्होंने सेवादार आए ने, बाबा जी आए ने। आओ आप सारे श्रीमान संत बाबा तुलसीदास जी उन्हों की याद में बैठे हो। समा समाप्त हो गया, जथा पहुँच गया। आप एक पंक्ति सारे मिल के पढ़िए। गुरसिखी भाणा मन्या गुरपूरा पार लंघाए, गुरसिखा की हर धूड़ दे हम पापी भी गत पाए। जिहड़ी आपां पहलां पंक्ति पढ़ी, आपां बंदगी नहीं कर सकते, तप करन वाले बंदगी करन वालियां दे अस्थान ते इसलिए आई दे, उन्हां दी बंदगी तो बलिहार जाइए, साडा भी जीवन जन्म सफल होवे। सारे चित जोड़ के धारना पढ़ो प्यार नाल।

0: ਸਤਿਗੁਰੂ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਮੈਨੂੰ ਇੱਕ ਦਿਨ ਵਿੱਚ ਸੈਂਕੜੇ ਫੋਨ ਆਉਂਦੇ ਨੇ, ਪਰ ਸਾਧ ਸੰਗਤ ਕੋਈ ਭਾਗਾਂ ਵਾਲਾ ਦਿਨ ਹੁੰਦਾ, ਜਿੱਦਣ ਕੋਈ ਨਾਮ ਸਿਮਰਨ ਬੰਦਗੀ ਸਿੱਖੀ ਬਾਰੇ ਕੋਈ ਸਵਾਲ ਕਰਦਾ, ਨਹੀਂ ਤਾਂ ਤਕਰੀਬਨ 99% ਲੋਕਾਂ ਦੇ ਫੋਨ, ਭਾਈ ਸਾਹਿਬ ਜੀ ਸਾਡੀ ਲੜਕੀ ਦੇ ਆਈਲੈਟਸ ਦੇ ਬੈਂਡ ਨਹੀਂ ਆਉਂਦੇ, 3 ਵਾਰ ਟੈਸਟ ਦੇ ਦਿੱਤਾ। ਹੁਣ ਮੈਂ ਉਹਨਾਂ ਨੂੰ ਕੀ ਕਹਾਂ ਵੀ ਨਿਰਮਲ ਬਾਬੇ ਵਾਂਗ ਵੀ ਗੋਲ ਗੱਪੇ ਖਾਇਆ ਕਰੋ, ਸਮੋਸੇ ਖਾਓ, ਕਿਰਪਾ ਹੋ ਜਾਏਗੀ। ਭਾਈ ਪੜ੍ਹਾਈ ਕਰੋ, ਆਪ ਪੜ੍ਹਨਾ ਤੁਸੀਂ, ਇਹ ਤੁਹਾਨੂੰ ਬੇਨਤੀ ਹੈ। ਕਈਆਂ ਦੇ ਫੋਨ ਉਹਦੇ ਕਮਾਈ, ਕਹਿੰਦੀ ਸਾਡਾ ਸਹੁਰਾ ਬਾਬਾ ਜੀ ਉਹਦਾ ਬੇੜਾ ਬਹਿ ਜਾਏ, ਸਾਨੂੰ ਤਾਂ ਕਹਿੰਦੀ ਜ਼ਮੀਨ ਹੀ ਨਹੀਂ ਦਿੰਦਾ, ਮੇਰਾ ਸਹੁਰਾ ਜਗ੍ਹਾ ਨਹੀਂ ਦਿੰਦਾ, ਜ਼ਮੀਨ ਨਹੀਂ ਦੇ ਰਿਹਾ, ਹਿੱਸਾ ਨਹੀਂ ਦੇ ਰਿਹਾ। ਮੈਂ ਕਿਹਾ ਵੀ ਆਪਣੇ ਰਿਸ਼ਤੇਦਾਰਾਂ ਨੂੰ ਕਹੋ, ਮੈਂ ਥੋੜ੍ਹੀ ਹੁਣ ਤੁਹਾਨੂੰ ਕਹਿ ਸਕਦਾ। ਕੋਈ ਨਾਮ ਸਿਮਰਨ ਬੰਦਗੀ ਨਿਤਨੇਮ ਬਾਰੇ ਕੋਈ ਸਵਾਲ ਕਰਿਆ ਕਰੋ। ਹਾਂ, ਰਹੀ ਗੱਲ ਤੁਹਾਡੇ ਘਰ ਦੇ ਕੱਲ ਕਲੇਸਾਂ ਦੀ, ਸਾਡੇ ਕੋਲੋਂ ਪੁੱਛਣ ਦੀ ਲੋੜ ਨਹੀਂ, ਗੁਰੂ ਨੇ ਲਿਖ ਕੇ ਦਿੱਤਾ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਹੇ ਮਿਟਾਵੋ। ਘਰ 'ਚ ਨਾਮ ਜਪਣ ਲੱਗ ਜਾਓ, ਕੱਲ ਕਲੇਸ਼ ਨਹੀਂ ਰਹਿਣਗੇ, ਗੁਰੂ ਨੇ ਤੁਹਾਨੂੰ ਲਿਖ ਕੇ ਦੇ ਦਿੱਤਾ। ਸਤਿਗੁਰੂ ਕਿਰਪਾ ਕਰਨ, ਸੌਖਾ ਹੀ ਨੁਕਤਾ ਨੋਟ ਕਰ ਲਿਆ ਕਰੋ, 1 ਚਮਚਾ ਦਹੀਂ ਦਾ 2 ਕਿਲੋ ਦੁੱਧ 'ਚ ਪਾ ਦਿਓ, ਦੁੱਧ ਕੀ ਬਣ ਜਾਂਦਾ, ਦਹੀਂ, ਰੂਪ ਬਦਲ ਗਿਆ ਨਾ। ਇੱਦਾਂ ਸਵੇਰੇ ਚਾਹ ਬਣਾਉਣ ਲੱਗੇ, ਤੁਸੀਂ ਚਾਹ ਦਾ ਪਾਣੀ ਰੱਖਦਿਆਂ ਸਾਰ ਗੈਸ ਬਾਲਦਿਆਂ ਸਿਰ ਢੱਕ ਕੇ ਕਹਿ ਦਿਆ ਕਰੋ ਸਤਨਾਮ ਸ੍ਰੀ, ਖੰਡ ਪੱਤੀ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ, ਦੁੱਧ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਚਾਹ ਬਣ ਗਈ, ਜਦੋਂ ਕੱਪਾਂ 'ਚ ਗਲਾਸਾਂ 'ਚ ਪਾ ਕੇ ਪੁਣਦੇ ਹੋ, ਉਦੋਂ ਇੱਕ ਵਾਰ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਵਿਸ਼ਵਾਸ ਹੈ 1 ਮਹੀਨੇ ਵਿੱਚ ਤੁਹਾਨੂੰ ਰਿਜ਼ਲਟ ਆਉਣਗੇ, ਜਿੰਨੇ ਘਰ ਦੇ ਮੈਂਬਰ ਸਵੇਰੇ ਚਾਹ ਦੁੱਧ ਪੀਣਗੇ, ਆਪੇ ਹੀ ਜਪਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ। ਕੱਪ ਫੜਦੇ ਉਹ ਨਹੀਂ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜਿੱਥੇ ਸਾਰਾ ਪਰਿਵਾਰ ਵਾਹਿਗੁਰੂ ਕਹਿਣ ਲੱਗ ਜਾਏ, ਉੱਥੇ ਕੱਲ ਕਲੇਸ਼ ਨਹੀਂ ਰਹਿ ਸਕਦਾ। ਇੰਨਾ ਸੌਖਾ ਕੰਮ ਜ਼ਰੂਰ ਕਰ ਲਿਆ ਕਰੋ। ਬੰਦਗੀ ਵਾਲਿਆਂ ਦੇ ਤਪ ਸਥਾਨ 'ਤੇ ਆਇਓ, ਕੁਝ ਨਾ ਕੁਝ ਲੈ ਕੇ ਜਾਇਓ, ਭੈਣੋ ਕਰ ਲਓਗੇ ਇੰਨਾ ਕੰਮ ਬਈ। ਚਾਹ ਬਣਾਉਣ ਲੱਗਿਆਂ ਸਤਨਾਮ ਵਾਹਿਗੁਰੂ 5-7 ਵਾਰ ਕਹਿ ਦਿਆ ਕਰੋਗੇ ਭੈਣੋ, ਹੱਥ ਖੜੇ ਕਰਿਓ ਜਰਾ, ਮੈਨੂੰ ਵਿਸ਼ਵਾਸ ਹੋ ਜਾਏ। ਬੋਲੇ ਸੋ ਨਿਹਾਲ, ਕਈ ਬੀਬੀਆਂ ਨੇ ਵਿੱਚੋਂ ਹੱਥ ਨਹੀਂ ਖੜੇ ਕੀਤੇ, ਇਹਦਾ ਮਤਲਬ ਪਤਾ ਕੀ ਹੈ? ਉਹ ਮੈਂ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਰਦਾ ਵੀ ਜਿਹੜੀਆਂ ਬੀਬੀਆਂ ਸਵੇਰੇ ਬੰਦਿਆਂ ਤੋਂ ਚਾਹ ਬਣਵਾਉਣੀਆਂ, ਉਹ ਫਿਰ ਬੰਦਿਆਂ ਨੂੰ ਕਹਿ ਦਿਓ। ਇਹਦਾ ਮਤਲਬ ਕਈ ਬੀਬੀਆਂ ਬੰਦਿਆਂ ਤੋਂ ਵੀ ਚਾਹ ਬਣਵਾਉਣੀਆਂ ਨਾ, ਮਾੜੀ ਗੱਲ ਨਹੀਂ ਹੈ ਚਾਹ ਬਣਾਉਣੀ, ਪਰ ਕਹਿ ਦਿਓ ਵੀ ਸਰਦਾਰ ਜੀ ਜੇ ਸਵੇਰੇ ਚਾਹ ਤੁਸੀਂ ਬਣਾਉਣੀ ਹੈ ਤੇ ਭਾਈ ਸਾਹਿਬ ਕਹਿ ਕੇ ਗਏ ਨੇ ਸਤਨਾਮ ਵਾਹਿਗੁਰੂ, ਵੀ ਤੁਸੀਂ ਕਹਿਣਾ ਹੈ, ਨਾਮ ਜਪੋ, ਕੱਲ ਕਲੇਸ਼ ਮਿਟਣਗੇ, ਇਹ ਗੁਰੂ ਦੀ ਗਰੰਟੀ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੀ।
1: ਪੰਜਾਬ ਕੇ ਅੰਦਰ ਹਮਾਰੀ ਸਰਕਾਰ ਆ ਗਈ, 2024 ਮੇ ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਰਹੀ ਹੈ, 2025 ਮੇ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ, ਯੇ ਹਮਾਰਾ ਵਾਅਦਾ ਨਹੀਂ ਹੈ, ਗਾਰੰਟੀ ਹੈ।
2: ਸਦਮੂਸਿਆ ਬੇਬੀ, ਯਾ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹੇ ਜੁਗਾਦਿਗੁਰ ਏ ਨਮਹੇ ਸਤਿਗੁਰ ਏ ਨਮਹੇ ਸ੍ਰੀ ਗੁਰਦੇਵ ਏ ਨਮਹੇ ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
2: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰਮ ਜਾਸ ਵਿਸੰਪਰ ਏਕੈ
2: ਨਾਮ ਜਪਤਿਆ ਗਣਤੇ ਅਨੇਕੈ
1: ਵੇਦ ਪੁਰਾਣ ਸਿਮਰਤ ਸੁਧਾਖਿਰ
2: ਇਨੇ ਰਾਮ ਨਾਮ ਏਕ ਆਖਿਰ
1: ਇਨਕਾ ਏਕ ਜਿਸ ਜੀ ਬਸਾਵੈ
2: ਕਾਕੀ ਮਹਿਮਾ ਗਨੀ ਨ ਆਵੈ
1: ਕਾਂਕੀ ਏਕੈ ਦਰਸ ਤੁਹਾਰੋ
2: ਨਾਨਕ ਉਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
2: ਭਗਤ ਜਨਾ ਕੈ ਮਨ ਵਿਸਰਾਮ ਰਹਾ
1: ਪ੍ਰਭ ਕੈ ਸਿਮਰਨ ਗਰਭ ਨ ਬਸੈ
2: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
2: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
1: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
2: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
2: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
2: ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ
2: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
2: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
2: ਪ੍ਰਭ ਕੈ ਸਿਮਰਨ ਦਰਗਹਿ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ
2: ਪ੍ਰਭ ਕੈ ਸਿਮਰਨ ਸਫਲ ਫਲਾ
1: ਸੇ ਸਿਮਰਹਿ ਜਿਨ ਆਪ ਸਿਮਰਾਏ
2: ਨਾਨਕ ਤਾਕੈ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਊਚਾ
2: ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਪੁਜੈ
2: ਪ੍ਰਭ ਕੈ ਸਿਮਰਨ ਸਭ ਕਿਛ ਸੁਜੈ
1: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
2: ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
2: ਅਮਰਤ ਨਾਮਰਤ ਮਹੇ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ
2: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰਹਿ ਸੇ ਧਨਵੰਤੇ
2: ਪ੍ਰਭ ਕੋ ਸਿਮਰਹਿ ਸੇ ਪਤਵੰਤੇ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
2: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
2: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
2: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
2: ਨਾਨਕ ਜਨ ਕੀ ਮੰਗੈਰ ਵਾਲਾ
1: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
1: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
1: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
2: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ
2: ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
2: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
2: ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਰਚਲ ਆਸਨ
2: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
2: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
2: ਨਾਨਕ ਤਿਨ ਜਨ ਸਰਣੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭਏ ਸਿੱਧ ਜਤੀ ਦਾਤੇ
2: ਹਰ ਸਿਮਰਨ ਨੀਚ ਚੌਂਕੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
2: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲ ਅਕਾਰਾ
2: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
2: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
2: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੈ ਮਾਤ ਪਿਤਾ ਸੁਤਮੀਤ ਨ ਭਾਈ
2: ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਧਿਆਨ ਦੂਤ ਜਮ ਦਲੈ
2: ਜੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
2: ਹਰ ਕੋ ਨਾਮ ਖਨ ਮਾਹੇ ਉਧਾਰੀ
1: ਅਨਕ ਪੁਨਹ ਚਰਨ ਕਰਤ ਨਹੀਂ ਤਰੈ
2: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋੜੀ ਬੰਧਨ ਪਰੈ
2: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
2: ਹਰ ਕਾ ਨਾਮ ਜਪਤੇ
1: ਇਹ ਮਾਰਗ ਇਹੋ ਜਾਤ ਅਕੇਲਾ
2: ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮ ਮਨ ਸਦਾ ਧਿਆਈਐ
2: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
2: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਗਨ ਜਹ ਆਏ ਸੰਘਾਰੈ
2: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋ ਨੂੰ ਜਨਮੈ ਮਰ ਜਾਮ
2: ਨਾਮ ਜਪਤ ਪਾਵੈ ਵਿਸਰਾਮ
1: ਹਉ ਮਹਿਲਾ ਮਲ ਕਬਹੁ ਨ ਧੋਵੈ
2: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
2: ਨਾਨਕ ਪਾਈਐ ਸਾਧਕ ਸੰਗ
1: ਜੇ ਮਾਰਗ ਕੇ ਗਨ ਜਾਏ ਨਾ ਪੋਸਾ
2: ਹਰ ਕਾ ਨਾਮ ਹਾ ਸੰਗ ਤੋਸਾ
1: ਜੇ ਪੈਂਡੈ ਮਹਾਂ ਅੰਤ ਗੁਬਾਰਾ
2: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
2: ਹਰ ਕਾ ਨਾਮ ਤਹ ਨਾਲ ਪਛਾਨੂ
1: ਜਹ ਮਹਾ ਭਿਆਨ ਤਪਤ ਬਹੁ ਕਾਮ
2: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਜ ਆਕਰਖੈ
2: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
2: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
2: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
2: ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
2: ਔਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕ
2: ਨਾਨਕ ਜਨ ਕੈ ਬ੍ਰਿਤ ਪਵਿੱਕੈ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
2: ਹਰ ਨਾਮ ਜਪਤ ਕਬ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
2: ਹਰ ਨਾਮ ਜਪਤ ਕਛ ਨਹਿ ਬਿਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
2: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਜੀਨਾ
2: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
2: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋਤ ਜਨ ਹਰ ਰਸ ਰਾਤੇ
2: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
2: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
2: ਨਾਨਕ ਜਨ ਸੰਗ ਕੇ ਤੇ ਤਰੇ
1: ਬਾਹਰ ਜਾਤ ਤੇ ਹਰ ਕੋ ਨਾਮ
2: ਨਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
2: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ
2: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਵਟ ਭਾਗੀ ਪਾਈ ਹੈ
2: ਸੰਤ ਕੀ ਸੇਵਾ ਨਾਮ ਤੇ ਆਈ ਹੈ
1: ਨਾਮ ਤੋਲ ਕਛ ਅਵਰ ਨਾ ਹੋਏ
2: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
2: ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
2: ਸ਼ਾਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
2: ਸਗਲ ਤਿਆਗ ਬਨ ਮੱਦੇ ਫਿਰਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ
2: ਪੁੰਨ ਦਾਨ ਹੁਣ ਮੈਂ ਬਹੁ ਰਤਨਾ
1: ਸਰੀਰ ਕਟਾਏ ਹੁਣ ਮੈਂ ਕਰ ਰਾਤੀ
2: ਵਰਤ ਨੇਮ ਕਰੇ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
2: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
2: ਮਹਾ ਉਦਾਸ ਤਪੀ ਸਰ ਥੀਵੈ
1: ਅਗਨ ਮਾਹੀ ਹੁਮਤ ਪ੍ਰਾਨ
2: ਕਨਕ ਹਸਬ ਹੈ ਭਰਪੂਦਾਨ
1: ਨਿਵਲੀ ਕਰਮ ਕਰੇ ਬਹੁ ਆਸਨ
2: ਜੈਨ ਮਾਰਗ ਸੰਜਮੈ ਤਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
2: ਰੋਵੀ ਹੋਮੈ ਮੈਲ ਨ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ
2: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇ ਛੁਟੈ
2: ਗਰਭ ਘੁਮਾਨ ਨ ਮਨ ਤੇ ਹੁਟੈ
1: ਸੋਚ ਕਰੈ ਦਿਨਸ ਅਰ ਰਾਤ
2: ਮਨ ਕੀ ਮੈਲ ਨ ਤਨ ਦੇ ਜਾਤ
1: ਇਸ ਦੇਹੀ ਕੋ ਬਹੁ ਸਾਧ ਨ ਕਰੈ
2: ਮਨ ਤੇ ਕਭੂ ਨ ਦੁਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
2: ਸਤਿ ਕਹਾ ਹੋਇ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
2: ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਮਕਾ ਭਉ ਵਿਆਪੈ
2: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
2: ਓਟੋ ਪਾਵਦਰ ਗੈਨੇ ਸਿਜੈ
1: ਸੁਤ ਸੁਨਾਹੀ ਊਪ ਪਿਆਲ
2: ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
2: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
2: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
2: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
2: ਹਰ ਹਰ ਨਾਮ ਦਾ ਸਦਕਾਵੈ
1: ਜੇ ਕੋ ਆਪਣੀ ਸੋਭਾ ਲੋਰੈ
2: ਸਾਧ ਸੰਗੇ ਹਉਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
2: ਸਾਧ ਜਨਾ ਕੀ ਸ਼ਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
2: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
2: ਸਾਧ ਸੰਗ ਜਾਕਾ ਮਿਟੇ ਅਭਿਮਾਨ
1: ਆਪ ਸੁਖੋ ਜੋ ਜਾਣੈ ਨੀਚਾ
2: ਸਹੁ ਗਨੀਐ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀ ਰੀਨਾ
2: ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਾਰੇ ਆਪਣੇ ਤੇ ਬੁਰਾ ਮਿਟਾਨਾ
2: ਇੱਕੈ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਾਮ ਦ੍ਰਿਸ਼ਟੇਤਾ
2: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰਧਨ ਕੋ ਧਨ ਤੇ ਰੋਨਾਉ
2: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਨੇ ਕੋ ਪ੍ਰਭ ਤੇਰੋ ਮਾਨ
2: ਸਗਲ ਘਟਾਕੋ ਦੇਵੋ ਦਾਨ
1: ਕਰਨ ਕਰਾਵਨ ਹਾਰ ਸੁਆਮੀ
2: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ
2: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
2: ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
2: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
2: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
2: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
2: ਹਰ ਕੋ ਜਸਨ ਰਸਨ ਬਖਾਨੀ
1: ਸਗਲ ਥਾਨ ਤੇ ਹੋ ਉਤਮ ਥਾਨ
2: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸਮਾਲ
2: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਪਰਮਈਆ ਕੇ ਗੁਣ ਚੇਤ ਪੁਰਾਨੀ
2: ਕਵਨ ਮੋਲ ਤੇ ਕਵਨ ਦਸ਼ਟਾਨੀ
1: ਜੇ ਤੂੰ ਸਾਧ ਸਵਾਰ ਸਿੰਗਾਰਿਆ
2: ਗਰਬ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰੈ ਦੂਧ
2: ਭਰ ਜੋਬਨ ਭੋਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਖ ਸੈਨ
2: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
2: ਬਖਸ਼ ਲੇ ਹੋ ਤੋ ਨਾਨਕ ਸੀਜੈ
1: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
2: ਸੁਤ ਭਰਾਤ ਨੀਤ ਬੰਤਾ ਸੰਗ ਹੱਸੈ
1: ਜੇ ਪ੍ਰਸਾਦ ਪੀਵੈ ਸੀਤਲ ਜਲਾ
2: ਸੁਖਦਾਈ ਪਵਨ ਪਾਵ ਕੇ ਅਮੁੱਲਾ
1: ਜੇ ਪ੍ਰਸਾਦ ਭੋਗੈ ਸਭ ਰਸਾ
2: ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
2: ਇਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
2: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰਾਖਨ ਹਾਰ
2: ਜਿਸਿਓ ਪ੍ਰੀਤਨ ਕਰੇ ਗਵਾਰ
1: ਜਾਪੀ ਸੇਵਾ ਨਵ ਨਿਤ ਪਾਵੇ
2: ਦਾਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕੁਰ ਸਦ ਸਦਾ ਹਜੂਰੇ
2: ਤਾਕੋ ਅੰਧਾ ਜਾਣਤ ਦੂਰੇ
1: ਜਾਪੀ ਟਹਿਲ ਪਾਵੇ ਦਰਗਾਹ ਮਾਨ
2: ਸਹਿ ਬਸਾਰੇ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
2: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
2: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
2: ਜੋ ਹੋਵਨ ਸੋ ਦੂਰ प्राण
1: छोट जाए तिसका श्रम करे
2: संग सहाय तिस पर हरे
1: चंदन लेप उतारे धोए
2: कर तप प्रीत भसम संग होए
1: अंध कूप में पतित बिकराल
2: नानक काट लियो प्रभु दयाल
1: दूत पशु की मांस जात
2: लोक बचारा करे दिन रात
1: बाहर भेख अंतर मल माया
2: शब्द नाहे कश करे छपाया
1: बाहर ज्ञान ध्यान इशनान
2: अंतर व्यापै लोप समान
1: अंतर अगन बाहर तन स्वाहा
2: गल पाथर कैसे तरे अथा
1: जा कै अंतर बसे प्रभु आप
2: नानक तेजन सहर समाज
1: सुन अंधा कैसे मार्ग पावे
2: कर गए लहो ओढ़ निभावे
1: कहां बुझारत बूझे डोरा
2: जिस कहिया तो समझे पूरा
1: कहां विष्णु पद गावे गोंग
2: जतन करे तो भी सुर भंग
1: कह पिंगल पर्वत पर भवन
2: नहीं होत उहा उस गवन
1: करतार करना मैं दीन बेनती करे
2: नानक तुम्हारी कृपा तरे
1: संग सहाई सो आवे न जीत
2: जो बराई ता स्यों प्रीत
1: बलुआ के गृह भीतर बसे
2: अंत केल माया रंग रसे
1: ऋण कर्मा ने मन प्रतीत
2: काल न आवे मूढ़े चीत
1: बैर विरोध काम क्रोध मोह
2: झूठ प्रकार महा लोभ त्रोह
1: क्याहूं जुगत बिहाने कई जन्म
2: नानक राख लिहो अपन कर कर्म
1: तू ठाकुर तुम पै अरदास
2: जीव अपन सब तेरी रास
1: तुम मात पिता हम बारिक तेरे
2: तुम्हारी कृपा में सुख घनेरे
1: कोई न जाने तुमरा अंत
2: ऊंचे ते ऊंचा भगवंत
1: सगल समग्री तुमरे सूत्र धारी
2: तुमते होए सो आज्ञाकारी
1: तुमरी गत मित तुम ही जानी
2: नानक दास सदा कुर्बानी श्लोक
1: दिन हर प्रभु छोड़ के लागे आन सुहाई
2: नानक कहूं नसी जई बिन नामे पत जाए अष्टपदी
1: दस वसूले पाछे पावे
2: एक वस्त कारण बिखो टकवावे
1: एक पीना दे दस पी हिरले
2: दो मूड़ा को कहां करे
1: जिस ठाकुर से नाहीं जारा
2: ठाको की जय सद नमस्कार
1: जाके मन लगा प्रभु मीठा
2: सर्व सुखता हु मन बुठा
1: जिस जन अपना हुक्म मनाया
2: सर्व थोक नानक तिन पाया
1: अगंत शाह अपनी दे रास
2: आत पीत बरते अनंत उलास
1: अपनी ईमान कश बहु शाह होले
2: अज्ञानी मन रोस करे
1: अपनी प्रतीत आप ही घोवे
2: और उसका विश्वास न होवे
1: बस्ते से आगे रखे
2: की आज्ञा मन ने मथ
1: उसते चौगुण करे निहाल
2: नानक साहिब सदा दयाल
1: अनक भांत माया के हित
2: सर पर होवत जान अनेत
1: बिरख की छाया से रंग लावे
2: ओ बिन सह ओ मन पछतावे
1: जो दी सह सो चालन हार
2: लपट रहे होते अंधे अंधार
1: कटाऊ से जो लावे ने
2: ताको हाथ न आवे के
1: मन हर के नाम की प्रिय सुखदाई
2: कर कृपा नानक आप ले लाई
1: मिथ्या तन धन कुटुंब सुपाया
2: मिथ्या हो मैं ममता माया
1: मिथ्या राज जोगन धन माल
2: मिथ्या काम क्रोध विकराल
1: मिथ्या
2: मिथ्या रंग संग माया पेख हस्ता
1: मिथ्या ध्रो मोह अभिमान
2: मिथ्या आप से ऊपर करत गुमान
1: सिर भक्त साध की शरण
2: नानक जप जप जीवे हर के चरण
1: मिथ्या श्रवण पर निंदा सुनहे
2: मिथ्या हस्त पर दर्प को हिरे
1: मिथ्या नेत्र पेखत पात्रिया रूपाद
2: मिथ्या रसना भोजन अनस्वाद
1: मिथ्या जन्म पर विकार को तावहे
2: मिथ्या मन पर लोभ लबावे
1: मिथ्या तन ही पर उपकारा
2: मिथ्या बास लेत विकारा
1: बिन बूझे मिथ्या सब भये
2: सफल दे नानक हर हर नाम लये
1: बिरथी साक्त की हार जा
2: साच बिना कह होत सुचा
1: बिरसा नाम बिना तर अंध
2: मुखे आवतता कह दुर्गंध
1: बिर सिमरन दिन रहन बिरसा विहाए
2: एक बिना ज्यों खेती जाए
1: गोविंद भजन बिन बिरसे सब काम
2: कृपण के निरार्थ दाम
1: धन तन तेजन दे कट बस्यो हर नाउ
2: नानक ताके बल बल जाओ
1: रहते अवर कश अवर कमावत
2: मन नहीं प्रीत मुखो गंड लावत
1: जानन हार प्रभु प्रवीन
2: बाहर पीक न काहू भीन
1: अवर उपदेश है आप न करे
2: आवत जावत जन मैं मरे
1: जिसके अंतर बसे प्रभाप
2: इसकी सीख तरह संसार
1: जो तुम भाने दिन प्रभु जाता
2: नानक निजन चरण पराता
1: करूं बेनती पार ब्रह्म सब जाने
2: अपना किया आपे मन
1: आपे आप आप करत नबेरा
2: किसे दूर जनावत किसे बुझावत नेरा
1: बाप सियानप सकल ते रहत
2: सब कछ जाने या तम की राहत
1: जिस भावै तिस लए लड़ लाए
2: शांत अंतर रहा समाए
1: सो सेवक जिस कृपा करी
2: निमक निमक जप

0: ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਤੇ ਹਮਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੇ ਤਿਆਕਤ ਔਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤੱਕ ਜਸ ਗਾਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਨ
0: ਮੁਕਤਾ ਕੋ ਜਸ ਰਸਨ ਬਖਾਨਾ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਗਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਵਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਹੋਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸਵਰ ਸਸਵਾਰੀ
0: ਮਨ ਤਿਸ ਪ੍ਰਭੋ ਕਭੋ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਇਸੇ ਧਿਆਏ ਜੋ ਏ ਪੈ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨਹਿ ਕਰਨ ਨਾਦ
0: ਜੇ ਪ੍ਰਸਾਦ ਪੇਖੈ ਵਿਸਮਾਦ
1: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹੈ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹਿ
0: ਜੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੇ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਈ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੂ ਨ ਕਿਨਹੁ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੂ ਨਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਪਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵਹਿ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਤੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸ ਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਿਆਈ
1: ਸਾਧ ਕਾ ਸੰਗ ਨਾ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਦੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ
0: ਕਸ ਬਿਨ ਕੋਇ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ ਮੈਂ ਕਮਲਿਆ ਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ
0: ਜੈਸੇ ਸੂਰ ਸਰਵ ਕੋ ਸੁਖ
1: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
0: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ
1: ਬ੍ਰਹਮ ਗਿਆਨੀ ਕੈ ਧੀਰਜ ਏਕ
0: ਜਿਉਂ ਬਸਦਾ ਕੋ ਖੁਦ ਕੋ ਚਿੰਦਨ ਲੇਪ
1: ਬ੍ਰਹਮ ਗਿਆਨੀ ਕੈ ਇਹ ਗੁਨਾਉ
0: ਨਾਨਕ ਜਿਉਂ ਭਾਵਕ ਕਾ ਸਹਿ ਸੁਭਾਉ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
0: ਜੈਸੇ ਮੈਲ ਨਾ ਲਾਗੇ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼
0: ਜੈਸੇ ਧਰ ਉਪਰ ਆਕਾਸ਼
1: ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ
0: ਬ੍ਰਹਮ ਗਿਆਨੀ ਕੈ ਨਹੀਂ ਅਭਿਮਾਨ
1: ਬ੍ਰਹਮ ਗਿਆਨੀ ਊਚ ਤੇ ਉੱਚਾ
0: ਮਨ ਅਪਨਹਿ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ
0: ਨਾਨਕ ਜਿਨ ਪ੍ਰਵਿਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ
0: ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ
0: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸਮਦਰਸ਼ੀ
0: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
0: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ
0: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
1: ਬ੍ਰਹਮ ਗਿਆਨੀ ਏਕ ਉਪਰਿਆਸ
0: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ
0: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕਾ ਨਾਹੀਂ ਧੰਦਾ
0: ਬ੍ਰਹਮ ਗਿਆਨੀ ਦੇ ਤਾਵਤ ਬੰਦਾ
1: ਬ੍ਰਹਮ ਗਿਆਨੀ ਕਾ ਹੋਏ ਸੁਫਲਾ
0: ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ
0: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਾ ਇੱਕ ਰੰਗ
0: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕਾ ਨਾਮ ਆਧਾਰ
0: ਬ੍ਰਹਮ ਗਿਆਨੀ ਕਾ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਦ ਜਾਗਤ
0: ਬ੍ਰਹਮ ਗਿਆਨੀ ਅਗੁਰ ਤਿਆਗਤ
1: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ
0: ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
1: ਬ੍ਰਹਮ ਗਿਆਨੀ ਬ੍ਰਹਮ ਕਾ ਵਿਤਾ
0: ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ
0: ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ
0: ਬ੍ਰਹਮ ਗਿਆਨੀ ਕਾ ਬਟ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਐ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੇ ਹੈ ਮਹੇਸ਼ਵਰ
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ
0: ਬ੍ਰਹਮ ਗਿਆਨੀ ਕੈ ਸਗਲਵਾਨ ਮਾਹੇ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
0: ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾ ਅੱਖਰ
0: ਬ੍ਰਹਮ ਗਿਆਨੀ ਸਰਵ ਕਾ ਠਾਕੁਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
0: ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
0: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ
0: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ
0: ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
0: ਨਾਨਕ ਬ੍ਰਹਮ ਗਿਆਨੀ ਸਰਬ ਕਾ ਤਹੀਂ ਸਲੋਕ
1: ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਕ ਨਿਮਕ
0: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਰੰਜਨ ਦਰਸ
1: ਕਰਤ੍ਰਿਆ ਰੂਪ ਨ ਭੇਖੈ ਨੇਤਰ
0: ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਨਨ ਸੁਨੈ ਕਾਹੂ ਕੀ ਨਿੰਦਾ
0: ਸਭ ਤੇ ਜਾਣੈ ਆਪਸ ਕੋ ਮੰਦਾ
1: ਔਰ ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਵਾਸਨਾ ਮਨ ਤੇ ਟਰੈ
1: ਇੰਦਰੀ ਜਦ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਦੇ ਕੋ ਐਸਾ ਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੈ ਨੇ ਕਰਮ
0: ਇਸ ਵੈਸਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬੰਛੈ
0: ਕੇਵਲ ਭਗਤ ਕੀਰਤਨ ਸੰਗ ਰਚੈ
1: ਮਨ ਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਬਰਾਹ ਨਾਮ ਜਪਾਵੈ
0: ਨਾਨਕ ਹੋ ਵੈਸਨੋ ਪਰਮ ਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨ ਸਹਿ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ
0: ਇਸ ਭਗਵਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ
0: ਮਨ ਤਨ ਅਰਪੈ ਬਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪ੍ਰਬੋਧ ਹੈ
0: ਰਾਮ ਨਾਮ ਆਤਮ ਮੈਂ ਸੁਧ ਹੈ
1: ਰਾਮ ਨਾਮ ਸਾਰ ਰਸ ਪੀਵੈ
0: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਵਸਾਵੈ
0: ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਨ ਸਿਮਰਤ ਬੂਝੈ ਮੂਲ
0: ਸੁਖ ਮੈਂ ਜਾਣੈ ਅਸਤੂਰ
1: ਰਉ ਵਰਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰ ਕੋ ਗਿਆਨ
0: ਜੋ ਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ
0: ਸਾਧ ਸੰਗ ਪਾਵੈ ਜਨ ਕੋਇ
1: ਹਰ ਕਿਰਪਾ ਅੰਤਰ ਉਰ ਧਾਰੈ
0: ਬਸ ਪ੍ਰੇਤ ਮੁਕਤ ਪਾਤਰ ਕੋ ਉਤਾਰੈ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
0: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਸ ਸੰਤਨ ਪਾਏ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰਗਾਹ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਜਿਸ ਦਾਸ ਕੋ ਸਭ ਸੋਜੀ ਪਰੈ
1: ਸਗਲ ਸੰਗ ਆਤਮ ਉਦਾਸ
0: ਅਸੀ ਜੁਗਤ ਨਾਨਕ ਰਾਮ ਦਾਸ
1: ਸਭ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਤੈਸਾ ਹਰਕ ਤੈਸਾ ਉਸ ਸੋਗ
0: ਸਦਾ ਅਨੰਤ ਨਹੀਂ ਵਿਯੋਗ
1: ਤੈਸਾ ਸਵਰਨ ਤੈਸੀ ਉਸ ਮਾਟੀ
0: ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰੱਖਿਆ ਤੈਸਾ ਤਿਨ ਨਾਮ
1: ਆਪੇ ਕਰਨ ਕਰਾਵਨ ਜੋਗ
0: ਭਾਵੈ ਸੋਈ ਪਨ ਹੋਗ
1: ਅਸਰਿਉ ਆਪ ਹੋਏ ਅੰਤ ਤਰੰਗ
0: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੇ ਤੈਸਾ ਪ੍ਰਕਾਸ਼
0: ਪਾਰ ਬ੍ਰਹਮ ਕਰਤਾ ਅਵਿਨਾਸ਼
1: ਸਦਾ ਸਦਾ ਸਦਾ ਦਿਆਲ
0: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
1: ਉਸਤ ਕਰੇ ਅਨੇਕ

0: ਕਈ ਕੋਟ ਹੋਏ ਪੁਜਾਰੀ,
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਭਏ ਤੀਰਥ ਵਾਸੀ,
1: ਕਈ ਕੋਟ ਬਨ ਪ੍ਰਮੈ ਉਦਾਸੀ,
0: ਕਈ ਕੋਟ ਬੀਰ ਕੇ ਸਰੋਤੇ,
1: ਕਈ ਕੋਟ ਤਪੀਸਰ ਹੋਤੇ,
0: ਕਈ ਕੋਟ ਆਤਮ ਧਿਆਨ ਧਾਰੀ,
1: ਕਈ ਕੋਟ ਕਵ ਕਾਵ ਵਿਚਾਰੇ,
0: ਕਈ ਕੋਟ ਨਵ ਤਨ ਨਾਮ ਧਿਆਵਹਿ,
1: ਨਾਨਕ ਕਰਤੇ ਕਾ ਅੰਤ ਨ ਪਾਵੇ,
0: ਕਈ ਕੋਟ ਭਏ ਅਭਿਮਾਨੀ,
1: ਕਈ ਕੋਟ ਅੰਧ ਅਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਭਿਗ ਆਤਮ ਨੇ ਕੋਰ,
0: ਕਈ ਕੋਟ ਪਰ ਦਰਬ ਕੋ ਹਿਰਹੇ,
1: ਕਈ ਕੋਟ ਪਰ ਦੁਖ ਨਾ ਕਰੇ,
0: ਕਈ ਕੋਟ ਮਾਇਆ ਸ਼ਰਮ ਮਾਹੀ,
1: ਕਈ ਕੋਟ ਪਰ ਦੇਸ਼ ਭਰਮਾ ਹੈ,
0: ਜਿਤ ਜਿਤ ਲਾਭ ਹੋਤੇ ਤਿਤ ਲਗਣਾ,
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ,
0: ਕਈ ਕੋਟ ਸਿੱਧ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪ ਉਪਾਏ,
1: ਕਈ ਕੋਟ ਪਾਥਰ ਬਿਰਖ ਨਿਭਜਾਏ,
0: ਕਈ ਕੋਟ ਪਵਨ ਪਾਣੀ ਬੈ ਸੰਤਰ,
1: ਕਈ ਕੋਟ ਦੇਸ਼ ਭੂ ਮੰਡਲ,
0: ਕਈ ਕੋਟ ਸਸੀਆ ਸੂਰ ਨਖਤਰ,
1: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ,
0: ਸਗਲ ਸਮਗਰੀ ਆਪਣੇ ਸੂਤ ਧਾਰ,
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ,
0: ਕਈ ਕੋਟ ਰਾਜਸ ਤਾਮ ਸਾਤਕ,
1: ਕਈ ਕੋਟ ਵੇਦ ਪੁਰਾਣ ਸਿਮਰਤੇ ਅਰ ਸ਼ਾਸਤਰ,
0: ਕਈ ਕੋਟ ਕੀ ਰਤਨ ਸਮੁੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ ਏ ਚਿਰ ਦੀਵੇ,
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
0: ਕਈ ਕੋਟ ਜਖ ਕੇ ਨਿਰਪਸਾਚ,
1: ਕਈ ਕੋਟ ਭੂਤ ਪ੍ਰੇਤ ਸੋ ਕਰ ਮਿਰਗਾਚ,
0: ਸਾਥੇ ਨੇੜੇ ਸਭ ਹੂੰ ਤੇ ਦੂਰ,
1: ਨਾਨਕ ਆਪ ਲਿਪਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮ ਹੈ ਜੀਵੈ ਮਰ ਹੈ,
1: ਕਈ ਕੋਟ ਬਹੁ ਜੋਨੀ ਫਿਰੈ,
0: ਕਈ ਕੋਟ ਬੈਠ ਸਹੀ ਖਾਹੇ,
1: ਕਈ ਕੋਟ ਕਾਲੇ ਤਕ ਪਾਹੇ,
0: ਕਈ ਕੋਟ ਕੀ ਏ ਧਨਵੰਤ,
1: ਕਈ ਕੋਟ ਮੈਂ ਚਿੰਤ,
0: ਜੈ ਜੈ ਭਾਣਾ ਤਹਿ ਤਹਿ ਰਾਖੀ,
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ,
0: ਕਈ ਕੋਟ ਭਏ ਬੈਰਾਗੀ,
1: ਰਾਮ ਨਾਮ ਸੰਗਤ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋ ਜੰਤੇ,
1: ਆਤਮ ਮਹਿ ਪਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਕੋ ਮਿਲਿਓ ਪ੍ਰਭ ਵਿਨਾਸ,
0: ਕਈ ਕੋਟ ਮੰਗ ਹੈ ਸਤਸੰਗ,
1: ਆਪ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜਗਤ ਕੀ ਨੋ ਵਿਸਥਾਰ,
0: ਕਈ ਵਾਰ ਪਸਰਿਓ ਪਾਸਾਰ,
1: ਸਦਾ ਸਦਾ ਇੱਕ ਇੱਕ ਅੰਕਾਰ,
0: ਕਈ ਕੋਟ ਕੀਨੇ ਬਹੁ ਭਾਂਤ, ਅੰਤ ਨਾ ਜਾਣੈ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ,
1: ਜਿਨਹੋ ਵਤਿਆ ਤਮ ਪ੍ਰਗਾਸ,
0: ਕਈ ਕੋਟ ਤਤ ਕੇ ਬੇਤੇ,
1: ਸਦਾ ਹਰੈ ਇੱਕੋ ਨਿਤਰੇ,
0: ਕਈ ਕੋਟ ਨਾਮ ਰਸ ਪੀਵੈ ਹੈ,
1: ਅਮਰ ਭਏ ਸਦ ਸਦ ਹੀ ਜੀਵੈ,
0: ਕਈ ਕੋਟ ਨਾਮ ਗੁਣ ਗਾਵਹੇ,
1: ਆਤਮ ਰਸ ਸੁਖ ਸਹਿ ਸਮਾਵੈ,
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ,
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ,
0: ਕਰਨ ਕਰਾਵਨ ਕਰਨੈ ਜੋਗ,
1: ਜੋਤ ਸੁਭਾਵੈ ਸੋਈ ਹੋਗ,
0: ਫਿਰ ਮੈਂ ਥਾਪ ਥਾਪ ਨਹਾਰਾ,
1: ਅੰਤ ਨਹੀਂ ਕਿਛ ਵਾਰਾ ਵਾਰਾ,
0: ਹੁਕਮੇ ਧਾਰ ਅਧਾਰ ਰਹਾਵੈ,
1: ਹੁਕਮੇ ਉਪਜੈ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨਕ ਰੰਗ ਪ੍ਰਕਾਰ,
0: ਕਰ ਕਰ ਦਿੱਤੇ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਪ੍ਰਭ ਭਾਵੈ ਮਨੋ ਗਤ ਪਾਵੈ,
1: ਪ੍ਰਭ ਭਾਵੈ ਤਾਂ ਪਾਤਰ ਤਰਾਵੈ,
0: ਪ੍ਰਭ ਭਾਵੈ ਬਿਨ ਸਾਸ ਤੇ ਰੱਖੈ,
1: ਪ੍ਰਭ ਭਾਵੈ ਤਾਂ ਹਰ ਗੁਣ ਭਾਖੈ,
0: ਪ੍ਰਭ ਭਾਵੈ ਤਾਂ ਪਤ ਉਧਾਰੈ,
1: ਆਪ ਕਰੈ ਆਪਣ ਵਿਚਾਰੈ,
0: ਦੋਹਾਂ ਸਰਿਆਂ ਕਾ ਆਪ ਸੁਆਮੀ,
1: ਖੇਲੈ ਬਿਕਸੈ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ,
1: ਨਾਨਕ ਦ੍ਰਿਸ਼ਟੀ ਅਵਰਨ ਆਵੈ,
0: ਉਹ ਮਨੁੱਖ ਤੇ ਕਿਆ ਹੋਏ ਆਵੈ,
1: ਜੋਤਿ ਸੁਭਾਵੈ ਸੋਈ ਕਰਾਵੈ,
0: ਇਸ ਕੈ ਹਾਥ ਹੋਏ ਤਾਂ ਸਭ ਪਿਛਲੇ,
1: ਜੋਤਿ ਸੁਭਾਵੈ ਸੋਈ ਕਰੇ,
0: ਮਨ ਜਾਣਤ ਵਿਖਿਆ ਮਹਿ ਰਚੈ,
1: ਜੇ ਜਾਣਤੇ ਆਪਣੇ ਆਪ ਬਚੈ,
0: ਭਰਮੇ ਭੂਲੈ ਦਹਿ ਦਿਸ ਧਾਵੈ,
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਜਨ ਨਾਮ ਮਿਲੇ,
0: ਖਿਨਵੈ ਨੀਚ ਕੀਟ ਕੋ ਰਾਜ,
1: ਬਾਹਰ ਬ੍ਰਹਮ ਗਰੀਬ ਨਿਵਾਜ,
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
1: ਜਿਸ ਤਤਕਾਲ ਦਰ ਦਿਸ ਪ੍ਰਗਟਾਵੈ,
0: ਜਾਂ ਕੋ ਆਪਣੀ ਕਰੈ ਬਖਸ਼ੀਸ਼,
1: ਨਾਕਾ ਲੇਖਾ ਨਾ ਕਰੇ ਜਗਦੀਸ਼,
0: ਜੀਓ ਪਿੰਡ ਸਭ ਤਿਸ ਕੀ ਰਾਸ,
1: ਕਟ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾ ਹੀ ਇਸ ਹਾਥ,
1: ਕਰਨ ਕਰਾਵਨ ਸਰਬ ਕੋ ਨਾਥ,
0: ਆਗਿਆਕਾਰੀ ਬਪਰਾ ਜੀਓ,
1: ਜੋਤ ਸੁਭਾਵੈ ਸੋਈ ਫਨ ਥੀ,
0: ਪ੍ਰਭ ਹੂੰ ਊਚ ਨੀਚ ਮੈਂ ਬਸੈ,
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ,
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ,
1: ਪ੍ਰਭ ਹੂੰ ਊਬ ਆਕਾਸ ਪਿਆਲ,
0: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਨ ਹਾਰ,
0: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ,
1: ਪ੍ਰਭ ਹੂੰ ਸੋਏ ਰਹੈ ਦਿਨ ਰਾਤ,
0: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ,
1: ਪ੍ਰਭ ਹੂੰ ਸਰਬ ਕੀ ਹੋ ਤਰਵਾਲ,
0: ਪ੍ਰਭ ਹੂੰ ਹੋਏ ਬਹਿ ਬੜ ਰਾਜਾ,
1: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ,
0: ਪ੍ਰਭ ਹੂੰ ਆਪ ਕੀਰਤ ਮੈਂ ਆਵੈ,
1: ਪ੍ਰਭ ਹੂੰ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ,
1: ਗੁਰ ਪ੍ਰਸਾਦ ਨਾਨਕ ਸਚ ਕਹੈ,
0: ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆਨ,
1: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ,
0: ਪ੍ਰਭ ਹੂੰ ਤਟ ਤੀਰਥ ਇਸ਼ਨਾਨ,
1: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ,
0: ਪ੍ਰਭ ਹੂੰ ਪੀਠ ਹਸਤ ਪਤੰਗ ਹੋਏ ਦੀਆ,
1: ਅਨਕ ਜੋਨ ਭਰਮਿਆ ਭਰਮੀਆ,
0: ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ,
1: ਜੋ ਪ੍ਰਭ ਭਾਵੈ ਤਿਵੈ ਨ ਚਾਵੈ,
0: ਜੋ ਤਿਸ ਭਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨ ਕੋਏ,
0: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ,
1: ਉਸ ਸਥਾਨ ਤੇ ਬੌਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਵਿਨਾਸ,
0: ਮਨ ਤਨ ਨਾਮ ਰਤੇ ਇੱਕ ਰੰਗ,
1: ਸਦਾ ਬਸੈ ਭਾ ਬ੍ਰਹਮ ਕੈ ਸੰਗ,
0: ਜਿਉਂ ਜਲ ਮਹਿ ਜਲ ਆਏ ਕਟਾਨਾ,
1: ਜੋ ਤੀ ਸੰਗ ਜੋਤ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
1: ਵੱਡੇ ਵੱਡੇ ਅਹੰਕਾਰੀਆਂ नानक गर्भ गले अष्टपदी
0: जिसके अंतर राज अभिमान
1: सो नकपाती होवत स्वान
0: जो जाने मैं जो बनवंत
1: सो होवत पिष्टा का जंत
0: आप उसको कर्मवंत कहावे
1: जन्म मरे भोजन परमावे
0: धन भूम का जो करे गुमान
1: सो मूर्ख अंधा अज्ञान
0: कर कृपा जिसके हृदय गरीबी बसावे
1: नान की है मुक्ति अगै सुख पावे
0: धनवंता हो कर गर्भावे
1: तरण समान का चंग न जावे
0: बहु लश्कर मानुख ऊपर करे आस
1: पर भीतरता का हुए विनाश
0: सब ते आप जाने बलवंत
1: होए जाए पसमंत
0: सेना बदे आप अहंकारी
1: धर्म राय तिस करे खुआरी
0: गुर प्रसाद जा का मिटे अभिमान
1: सोजन नानक दरगाह परवान
0: कोट कर्म करे हों तारी
1: शरम पावे सकले बरथारे
0: अनक तपस्या करे अहंकार
1: नरक स्वर्ग फिर अवतार
0: अनक जतन कर आत्म नहीं द्रवे
1: हर दरगाह को कैसे गवे
0: आप को जो भला कहावे
1: इसे भलाई निकट न आवे
0: सर की रेन जा का मन होए
1: कहो नानक ताकि निर्मल सोए
0: जब लग जाने मुझते कश होए
1: जब इस को सुख नाही कोए
0: जब यह जाने मैं किस करता
1: तब लग गर्भ जोन में फिरता
0: जब धारे को बैरी मीत
1: जब लग नेचर नाही चीत
0: जब लग मोह मगन संग माए
1: तब लग धर्म राय देश जाए
0: रब कृपा से बंधन टूटे
1: गुरु को साधना नानक हो छूटे
0: सहस कटे लख कोट तावे
1: रत्न आवे माया पाछे पावे
0: अनक भोग विखिया के करे
1: मैं तृप्तावे खप खप मरे
0: बिना संतोख नहीं को राजे
1: सपन मनोरथ फिर से सब काजे
0: नाम रंग सर्व सुख होए
1: प्रभागी किसे प्राप्त होए
0: कर्ण करावन आपे आप
1: सदा सदा नानक हर जाप
0: कर्ण करावन करने हार
1: इसके हाथ कहां विचार
0: जैसी दृष्ट करे तैसा होए
1: आपे आप आप प्रभ सोए
0: जो किस पीनो सो अपने रंग
1: सब ते दूर सब हूं कै संग
0: दूजा देख करे विवेक
1: आपे एका पै अनेक
0: मरे न बिनसे आवे न जाए
1: नानक सधी रह समाए
0: आप उपदेशे समझे आप
1: आपे रचिया सब के साथ
0: आप पीनो आपन विस्तार
1: सब कुछ उसका हो करने हार
0: पोस्ते भिन्न कहो किस होए
1: हाथ अंतर एक सोए
0: अपने चलित आप करने हार
1: गौत करे रंग अपार
0: मन में आप मन अपने माहे
1: नानक कीमत कह न जाए
0: सत सत सत प्रभु स्वामी
1: गुर प्रसाद के नै बखियानी
0: सच सच सत सब कीना
1: कोट मदै कने बिरले चीना
0: भला भला भला तेरा रूप
1: अत सुंदर अपार अनूप
0: निर्मल निर्मल निर्मल तेरी बाणी
1: घट घट सुनि सर उन बखियानी
0: पवित्र पवित्र पवित्र पुनीत
1: नाम जपै नानक मन प्रीत श्लोक
0: संत शरण जो जन पर सो जन उदर नहार
1: संत की निंदा नानका बहुर बहुर अवतार अष्टपदी
0: संत के दुखन आरजा कटे
1: संत के दुखन जमते नहीं छुटे
0: संत के दुखन सुख सब जाए
1: संत के दुखन नरक में पाए
0: संत के दुखन मत हो ही मलीन
1: संत के दुखन शोभा दे ही
0: संत के हथे को रखे न कोई
1: संत के दुखन थान भ्रष्ट हो
0: संत कृपाल कृपा जे करे
1: नानक संत संग नंदक भीतर
0: संत के दुखन ते मुख पवे
1: संतन के दुखन काग ज्यो लवे
0: संतन के दुखन सर्प जोन पाए
1: संत के दुखन त्रिगत जोन करमाए
0: संतन के दुखन तृष्णा मह जलै
1: संत के दुखन सब को छले
0: संत के दुखन तेज सब जाए
1: संत के दुखन नीच निचाए
0: संत दुखी का थाउ को नाही
1: नानक संत भावे ता ए पी कत पाए
0: संत का निंदक महा अतताई
1: संत का निंदक खन टिक न पाए
0: संत का निंदक महा हत्यारा
1: संत का निंदक परमेश्वर मारा
0: संत का निंदक राज ते हीन
1: संत का निंदक दुखिया अर्दीन
0: संत के निंदक को सर्व रोग
1: संत के निंदक को सदा बिजो
0: संत के निंदा दुख मैं दुख
1: नानक संत भावे ता उसका भी होए मोख
0: संत का दुखी सदा अपवित
1: संत का दुखी किसे का नहीं मित
0: संत के दुखी को डान लग
1: संत के दुखी को सब त्याग
0: संत का दुखी महा अहंकारी
1: संत का दुखी सदा बेकारी
0: संत का दुखी जन्म मरे
1: संत की दुख न सुख ते तरे
0: संत के दुखी को ना ही ठाऊं
1: नानक संत भावे ता लय मिलाए
0: संत का दुखी हर बीज ते टूटे
1: संत का दुखी किते काज न पहुंचे
0: संत के दुखी को उद्यान परमाई है
1: संत का दुखी कुंजड़ पाई है
0: संत का दुखी अंतर ते थोथा
1: जो सास बिना मृत की लोथा
0: संत के दुखी की जड़ किस नाही
1: अपन बीजा पे ही खाहे
0: संत के दुखी को अवर न रख न हार
1: नानक संत भावे ता लय उबार
0: संत का दुखी इयों बिल लाए
1: जो जल बे हून मछली तड़फड़ाए
0: संत का दुखी भूखा नहीं राजै
1: जो पावक ईंधन नहीं त्रापै
0: संत का दुखी छुटै अकेला
1: जो बवाड़ तेरे खेत महें दुहेला
0: संत का दुखी धर्म ते रहत।

0: ਸ਼ਲੋਕ
1: ਤਜੋ ਸਿਆਨਪੁ ਸੁਰ ਜਨ ਸਿਮਰੋ ਹਰ ਹਰ ਰਾਈ
0: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁਖ ਕੀ ਟੇਕ ਬਿਰਤੀ ਸਭ ਜਾਨ
0: ਜੇਵਨ ਪਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੀ
0: ਔਰ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਨਾਨਕ ਕੈ ਕਿਸ਼ਨਾ ਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰੱਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਘਨ ਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਉਪੇਖਾ ਪੁਰਕਾ ਰੰਗ
0: ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੈ ਪਾਪ ਜਪੀਐ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੀ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੈ
0: ਤੇ ਤੁਤ ਕੀਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮੰਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤਿਓ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੈ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਖਮ ਸੋਈ ਅਸਥੂਲ
1: ਮੈਂ ਕਿਸ਼ਚਨ ਮੈਂ ਨੈ ਕਿਸ਼ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨਕ ਜੁਗਤ ਰਚ ਥਾ ਬਿਥਾ
1: ਅਵਨਾਸੀ ਨਾਹੀ ਕਿਸ਼ ਖੰਡ
0: ਧਾਰਨ ਧਾਰ ਰਿਓ ਬ੍ਰਹਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
0: ਸਗਲ ਸੰਸਾਰ ਉਦਰੈ ਤਨ ਮੰਤ
1: ਪ੍ਰਭ ਕੇ ਸੇਵ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਬਟ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਵਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੈ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤੇ ਸਮਾਹੀ ਸਮਾਏ
0: ਸੁਖ ਨਿਧਾਨ ਉਹਨੂੰ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਘਰ ਪੈ
0: ਜਾਂ ਸਭ ਕੁਛ ਤਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਣ ਨਾਮ ਚੜ੍ਹਤ ਰਹਿ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਰ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂਤ ਸਹਿਜ ਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਤਾਜ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ
1: ਹੈ ਤੈਨੂੰ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰੱਖੈ
0: ਹਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰ ਤੈਸਾ ਚਾਪਾ ਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ

0: ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾ ਜੋਗ
0: ਕਿਰਪਾਇਆ ਸੋਈ ਹੋ
1: ਹਰਨ ਭਰਨ ਜਾ ਕਾ ਨਿਤ੍ਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਖੰਦ ਰੂਪ ਮੰਗਲ ਸਦ ਜਾ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰਬ ਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਣ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਲ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੁਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੁਝਿਆ ਤਿਸੈ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਗੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾਂ ਕਰ ਹਿਰਦੈ ਵਿਸਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਕਾਕੋ ਭਿੰਨ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰੱਖੈ
0: ਤਾਕੀ ਕਦਮਤ ਕੋਈ ਨ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚਤੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰੱਖੈ
0: ਭਸਮ ਕਰੈ ਲਸ ਕਰ ਕੋਟ ਲਾਗੈ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰੱਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਰਤ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤ ਆਤਮ ਕਹਿ ਚਾਏ
0: ਰੱਬ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾਹ ਹੋ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕੈ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਪ ਸਗਲੀ ਛਾਡ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਜਿਸ ਕੈ ਸੰਗ ਸਿੱਖੀ ਉਦਰ ਹੈ ਨਾਨਕ ਹਰ ਗੁਣ ਗਾਸ਼ਟਪਦੀ
1: ਸਤਿਗੁਰ ਸੇਵਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਰਦੈ ਸਦ ਧਿਆਵੈ
1: ਮਨ ਬੇਚੈ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨਿਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਦ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਨੇ ਜਨ ਜਨਮੈ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰ ਵਡਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਨੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣ ਦਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਉਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁਤ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਿਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹੋ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਨ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਭ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਹੈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰਨ ਨਾਮ ਆਧਾਰ
1: ਅਵਰੋ ਪਾਪ ਸਮੀਤ ਬਸਾਰੋ
0: ਸ਼ਰਨ ਕਮਲ ਵਿਦ ਮੈਂ ਉਰਧਾਰ
1: ਕਰਮ ਕਾਨ ਸੋ ਪ੍ਰਭ ਸਮਰੱਥ
0: ਦ੍ਰਿੜ ਕਰ ਗਾਹੋ ਨਾਮ ਹਰ ਵਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਵ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਚੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਰ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨਾ ਜਾਏ
0: ਰੋਗ ਮਿਟੈ ਹਰ ਅਵਖਦ ਲਾਏ
1: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਈ
0: ਦੇਹ ਸਤਾਵ ਤੇ ਆ ਬੈਠਾ
1: ਤਾਂ ਕੋ ਵਿਗਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹਉ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਹਿਤ ਕਰ ਜਾਏ ਵਸੈ ਅਬਿਨਾਸੀ
0: ਤੋ ਨਾਨਕ ਕਾਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰਦੇਵ
1: ਕਿਉ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਅਨਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਰ ਬੰਸ਼ਤ ਨਾਨਕ ਫਲ ਪਾਏ
1: ਸੰਗ ਨ ਚਾਰ ਸਥੇ ਰਹਿ ਧਨਾ
0: ਗਲ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਮਨ ਸਨਾਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਮਨ ਛੁਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿਨ ਦੀ ਇਹ ਤਿਸ ਬੁਝੈ ਨਾ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰ ਕੀ ਮਤ ਤੋਂ ਲਿਹ ਆਨੇ
0: ਭਗਤ ਬਿਨਾ ਭਉ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿ ਤੇ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਵਾਇ ਨਾਨਕ ਗੁਣ ਗਾਉ
1: ਗੁਣ ਗਾਵ ਤੇਰੀ ਉਤਰ ਸਮੈਲ
0: ਨਿਰਸ ਜਾਏ ਹਾਂ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਤ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਤ ਸੰਗ ਭਾਵੈ ਸਸਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਹਮ ਸਭ ਦਰਗਹਿ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੋ ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹੇ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਉ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਈ
0: नानक की प्रभ बेनती अपनी भगती लाए अष्टपदी।
1: जाचक जन जाचे प्रभ दान
0: कृपा देव हर नाम
1: साधना की मांग गुण धूर
0: ब्रह्म शब्दा पूर
1: सदा सदा प्रभ की गुण गावो
0: सास सास प्रभ में ध्याव
1: चरण कमल से लागे प्रीत
0: करो प्रभ की नित नीत
1: एक कोट एक को आधार
0: नानक मांगे नाम प्रभ सार
1: प्रभ की दृष्ट महासुख हो
0: रस पावे बिरला कोई
1: जिन चाख्या से जान तृप्ता ने
0: पूर्ण पुरख नहीं डोलाने
1: सुपार परि प्रेम रस रंग
0: चाहो साधक संग
1: परि शरण आन सत्याग
0: अंतर प्रकाश अंधन निवलाग
1: बड भागी जपया प्रभ सोए
0: नानक नावरते सुख होए
1: सेवक की मनसा पूरी भई
0: सतगुरु दे निर्मल मत लई
1: जान को प्रभ होए उदयाल
0: सेवक की नुस्ता निहाल
1: बंधन काट मुक्त जन भया
0: जन्म मरण दुख प्रम गया
1: इच पुन्नी श्रद्धा सब पूरी
0: गव रहया सत्संग हजूरी
1: जिसका सा तिन लिया मिलाए
0: नानक भक्ति नाम समाए
1: सोक्यों बिसरे जे भाव न भानै
0: सोक्यों बिसरे जे किया जानै
1: सोक्यों बिसरे जिन सब किछ दिया
0: सोक्यों बिसरे जे जीवन जिया
1: सोक्यों बिसरे जे अग्न मह राखै
0: गुर प्रसाद को बिरला लखै
1: सोक्यों बिसरे जे बिख ते काटै
0: जनो जनो का टूटा गंढै
1: गुर पूरै तत एह बुझाया
0: प्रभ अपना नानक जन ध्याया
1: साजन संत करो एह काम
0: आन त्याग जपो हर नाम
1: सिमर सिमर सिमर सुख पावो
0: आप जपो अबरै नाम जपावो
1: भगत भाई तरियै संसार
0: भगती तन होशी सार
1: सर्व कल्याण सूप निध नाम
0: मूढ़त जात पाए विश्राम
1: सगल दुख का होवत नास
0: नानक नाम जपो गुणतास
1: उपजी प्रीत प्रेम रस जाओ
0: मंत्र अंतर एही स्वाव
1: नेत्रों देख दर सुख होए
0: मन बिकसै साध चरण धोए
1: भक्त जना कै मन तन रंग
0: बिरला को पावे संग
1: एक बस दीजै करमया
0: प्रसाद नाम जप लिया
1: ताकि उपमा कही न जाए
0: नानक रहया सर्व समाए
1: प्रभ बख्शांत दीन दयाल
0: भगत बछल सदा कृपाल
1: नाथ नाथ गोविंद गोपाल
0: सर्व घटा करत प्रतपाल
1: आद पुरख कारण करतार
0: भक्त जना के प्राण आधार
1: जो जो जपै सो होए पुनीत
0: भगत पाए लावे मन हीत
1: हम निर्गुण यार नीच अजान
0: नानक तुमरी शरण पुरख भगवान
1: सर्व वैकुंठ मुक्त मोख पाए
0: एक निमक हर के गुण गाए
1: अनक राज भोग बढ़ियाई
0: हर के नाम की कथा मन पाई
1: वो भोजन का प्रसंगीत
0: रसना जपती हर हर नीत
1: भली सो करनी सो बा धनवंत
0: हृदय बसे पूर्ण गुरमंत
1: साध संत प्रभ देहो निवास
0: सर्व सुख नानक

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਪਾਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਸੰਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਇਕ ਹੀ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਗੁਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਬਦ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਤੈ ਵੇਦਿਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਪੁਰਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਐ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮੁਹਾਂ ਕਿਸੈ ਪਿਆਪਤ ਮਾਇਆ
1: ਆਪ ਸੋ ਆਪੇ ਆਦੇਸ
0: ਗੁਰਗਾਨਾ ਹੀ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਤੇ ਗੁਣ ਮੈਂ ਕੀ ਨੋ ਵਿਸਥਾਰ
1: ਆਪ ਗੁਣ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨੰਤ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਭਜੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੋਹ ਆਜ ਸਮਨੋਂ ਬਿਸਾਰੈ
1: ਇਸ ਸਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹਿਉ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਉ
1: ਆਠ ਪੈਰ ਪ੍ਰਭ ਦੇਖੋ ਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੋ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਾਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧਹਿ ਖੇਪ ਤੁਮਾਰੀ
1: ਏ ਕਾਟੇ ਕਰ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਜਿਸ ਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਕਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ
0: ਆਪ ਡੋਲ ਨ ਕਬ ਹੁਣ ਡੋਲੈ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤੇ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਏ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਪੋਤ ਪੋਤੇ ਆਪਨ ਸੰਗਰਾਚ
1: ਤਾਂ ਕੀ ਕਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਇਆਲ
0: ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ
0: ਸੁਨ ਸੁਨ ਅੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਧਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇਪ ਹਮਾਰੀ
1: ਪ੍ਰਾਪਤੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਔਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੈ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਓਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖ ਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖ ਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ You're listening to KRPI 1550 Radio, Ferndale, Washington.
3: ਦੁਨੀਆਂ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ ਵਿੱਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, पर हर जगह नहीं होंदा, हर जंगल देच नहीं होंदा। होंदा ते है केसर, पर हर जगह नहीं आंदा। सारी दुनिया देच केसर स्पेन देच आंदा है, कश्मीर देच आंदा है, एक कद मुलक हो, बाकी किधरे नहीं आंदा। बड़ा बोके वेखिया गया है, नहीं आंदा। इधर हिमाचल देच भी बोके देखिया गया है, नहीं होया। कश्मीर दे बाकी इलाके च भी बोके देखिया गया है, नहीं होया। बीच के देखिया गया है, नहीं होया। सिर्फ एक छोटा जिहा खिता हाईवे दे उत्ते कश्मीर नूं जिहड़ी सड़क जांदी है उहदे उत्ते एक कस्बा पैंदा है पंपोश, उत्थे आउंदा है, और किधरे भी नहीं आउंदा। होंदे ते ने संत, होंदे ते ने धार्मिक मनुख, गुस्ताखी माफ हर शहर देच नहीं आउंदे। होंदा ते है केसर, हर जगह नहीं आउंदा। होंदा ते है चंदन, हर जगह नहीं आउंदा। होंदे ते ने हीरे, पर हर पहाड़ दी गोद देच नहीं आउंदे, नहीं आउंदे। होंदे ते ने संत, हर शहर देच नहीं आउंदे। हर शहर देच इंजीनियर होंदे ने, डॉक्टर होंदे ने, लॉयर होंदे ने, साइंटिस्ट होंदे ने। हर शहर देच धनवान होंदे ने, कारोबारी होंदे ने, व्यापारी होंदे ने। हर शहर देच दार्शनिक, फिलोसफर, राजनीतिक होंदे ने। हर शहर देच संत नहीं होंदा, भगत नहीं होंदा। हर शहर देच रब नाल जुड़ी हुई आत्मा नहीं होंदी। मैनू एक दफा फिर कहण देना, हर शहर देच इंजीनियर होंदे ने, डॉक्टर होंदे ने, लॉयर होंदे ने, दार्शनिक फिलोसफर होंदे ने। हर शहर देच कलाकार होंदे ने। हर शहर देच राजनीतिक होंदे ने, व्यापारी होंदे ने, चोटी दे धनवान होंदे ने। हर शहर देच रब नाल जुड़ी हुई आत्मा नहीं आउंदी। चंदन तरन वन वन साधना पुरपुर माए, एक चोटी दा व्यापारी बनना इतना औखा नहीं जितना ब्रह्म ज्ञानी बनना औखा। एक चोटी दा इंजीनियर डॉक्टर बन जाना, साइंटिस्ट बन जाना, इतनी वड्डी गल नहीं, इतनी अकल दी गल भी नहीं जितनी अकल दी गल चाहिए धर्म नूं समझण वास्ते। बड़ी मुशक्कत है मानसिक, बड़ी मेहनत है मानसिक। जिन्ने नाम ध्याया गए मशक्कत गाल, बड़ी घालना है, बड़ी मेहनत है। तो खैर धार्मिक इकट्ठ हो गए, कोई धर्म की समझ रखता होवे, ऐसा सिलसिला बहुत घट आंदा, बहुत घट आंदा। तो मुख्तसर मैं अर्ज करा, धार्मिक जगत देच बस दो दी समझ चाहिए, प्रभु दी ते गुरु दी। ते जे प्रभु दी समझ नहीं ते गुरु दी समझ भी नहीं, ते इकट्ठ होवे एक लख बंदियां दा, किस तरह आखोगे धार्मिक इकट्ठ है। हुण मैनूं तुहाडे बर्दाश्त दे मादे दा ते पता नहीं, पर कंठ तक गल आ गई है, मैं कहण लगा। बहुत सारी मस्जिदां दा इकट्ठ धार्मिक नहीं आउंदा, बहुत सारे मंदरां दा इकट्ठ धार्मिक नहीं आउंदा, बहुत सारे गुरद्वारियां दा इकट्ठ धार्मिक नहीं आउंदा। हुण होर भी मैनूं कहण देणा, बहुत सारे धार्मिक कर्म नहीं आउंदे, नहीं आउंदे। बहुत सारियां धार्मिक क्रियावां दिखाई दे रही ने, धार्मिक क्रिया धार्मिक नहीं है। कारण जब प्रभु की समझ नहीं ते गुरु की समझ नहीं, तो फिर किस तरह धार्मिक कर्म होगा। प्रभु नू कहंदे ने ओ घर है, घर है। गुरु नू कहंदे ने ओ दर है, ते गुरबाणी कहंदी है दर घर की सो जी ना। बड़ी कीमती पंक्ति है, ना दर दा पता ना घर दा पता। सतगुर ए सवालिया फिकरा भी उच्चारण करदे ने, सो दर कहा सो घर कहा, जित बै सर्व संभाले। जिंदगी एवें कर्म कांड दे च ना लंघ जाए, ਕੁਛ ਉਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ। ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ। ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ। ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ। ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਤੇਰੇ ਵਿਵਹਾਰ ਦੇ ਵਿੱਚ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ। ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ? ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ। ना तू यहूदी है, ना तू पारसी है, ना तू जैनी है, ना तू बौद्धी है। तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोबिंद सिंह जी महाराज बड़ी हिम्मत से बड़ी जुरत दिखा रहे थे। नमस्तं अमजबे, नमस्कार है प्रभु तेनु, तू अमजब है, तेरा कोई मजहब नहीं। मजहब एक रास्ता है, मजहब का अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए। घर पहुंच गया कोई मजहब नहीं, क्योंकि जिसका घर है, जिसके घर जाना है उसका कोई मजहब नहीं। सारिया नदियां सागर की तरफ जांदियां ने, हर नदी का किसी मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ये गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है। इन्हों का इलाकों नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे च वगदा है। फिर इन्हों के नाम ने, फिर दजला है, फरात है, ये इराक दे विच वगदे ने, तो मुल्क ते इलाके दा संबंध उन्हां नाल जुड़ा है भी। ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असी कह सकते हैं ये तो मिस्री है, इजिप्शन है, मिस्र दे च वगदी है। उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाम एको ही हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है, गुस्ताखी माफ मैनू कहण देना, ना वो हिंदू है, ना सिख है, ना मुस्लिम है, ना ईसाई है, ना जैनी है, ना बौद्धी है, ना यहूदी है, ना पारसी है। जितने चिर तक पारसी है, यहूदी है, हिंदू है, इतने चिर तक नदी तो है, सागर नहीं है, नहीं है, समुंदर नहीं है। मेरे ख्याल इतने ही शब्द बर्दाश्त कर सकोगे, इतना ही कहना मैं। कई बड़े तारकिक होंगे, कट्टर बड़े होंगे, और कमाल की गल, अकल तो बिना अकल का दावा, अकल नूं ते छिके ते टंगे होए अकलमंद होने का दावा धार्मिक जगत दे इस तरह चलता है। फिर पता की है, किसी एक कद नूं अकल आ जाए तो इस तरह की गल कवे, फिर कटो उसके बंदबंद, बिठाओ उसनों तत्ती तवी, कटो उसकी गर्दन चांदनी चौंक दे, ईसा सोली ते लटकदा पिया। मुहम्मद साहब दे बदर की लड़ाई दे अगले दो दन तोड़ दिते गए। सुकरात नू जहर दा प्याला दे के मार दिता गया। हुण पुछिए, एक नू तुसी सूली ते टंगया, एक नू जहर दे के मार रहे, एक दे दन तुसी तोड़ दिते, एक नू तत्ती तवी ते बिठाया, एक नू चांदनी चौंक दे गर्दन कट दिती है। फिर उन्होंने फरजंद, उन्होंने बच्चों, पोतरिया दीवार दे चिणते पाए हो, किसी के बंद बंद कट रहे हो, किसी नू उबल दी देग दे बिठा रहे हो। पहले दसो, इन्होंने चोरी की थी है, यारी की थी है, बलात्कार किया, किधरे कतल किया, एक भी जुर्म नहीं। इन्हों का एक कसूर है कि ये बेकसूर, कसूर वारा दे कठ दे च बेकसूर होना भी एक कसूर है, गुनाहगारा दे कठ दे च बेगुनाह होना भी गुनाह है, मूर्खा दे कठ दे च इतना स्याणा हो जाना भी किसी वध हालत मूर्खता हो जाती है। देखो सारा बनारस कह रहा है कबीर पागल है, लोग कहें कबीर बौरा ना, ये तो बौरा है, पागल है। हुण बनारस वासियां नूं कौन दसे सारे बनारस दे च इक्को ही ते स्याणा है, बाकी दे सब पागलों की भीड़ है। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ, ਇੱਕ ਹੁੰਦਾ ਹੈ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ, ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ, ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਇਕੱਲਾ ਆਉਂਦਾ ਹੈ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲਾਅ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਇਹ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ। ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਰਹੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ। ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ। ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ, ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ, ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ। ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਝ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ 1 ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੀ, ਮੈਂ 1 ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ 1 ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ

0: ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे चना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे चना बदले, उस महाशक्ति का ना ही ते परमात्मा है, और की है। मनुख परमात्मा होना चाहता है, होना चाहता है। परमात्मा होण दी सौगात परमात्मा ने हर मनुख नूं दित्ती है, हर एक नूं दित्ती है। किस तरह? परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नूं वेखण दी तौफीक नहीं, पर वेखदा है। परमात्मा सुणदा है, पेखत सुनत सदा है संगे, मैं मूर्ख जाणिया दूरी रे। सदा वेखदा पै, सब नूं वेखदा पै, सब नूं सुणदा पै, सदा सुणदा पै। ठाकर हमरा सद बोलंता, सदा बोलदा पै, और उहदा बोल सारी दुनिया दे गूंज रिहा अनाहद ना। मनुख भी सुणदा है, वेखदा है, मनुख भी समझदा है, पर सीमित है। मनुख भी जानदा है पर सीमित है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है, और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वास्ते जफर कहता है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वध परमात्मा ने किसे नो नहीं बनाया, क्योंकि मनुख का ही भविष्य है परमात्मा होना। पशुआं का भविष्य अजय मनुख होना है, बनस्पति का भविष्य अजय पशु होना है, पत्थरों का भविष्य तो अजय बनस्पति होना है। केवल मनुख का भविष्य है परमात्मा होना। फरवरी का महीना पिछलिया, इस साल दे जो लंघे, मैं कानपुर दे सी, सज्जन मित्र नाल सन। अमृत वेले मैं नितनेम ब्याह करा, तो फोन आई दिल्ली तो। मैं कह खैर होवे सही है, अमृत वेले 4:30 बजे कि कौन फोन करता। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहां जानना, भविष्य वक्ता, भविष्य जानना। कह लगे की फिर तुसी आ रहे हो ना दिल्ली? की बाई, संत बाबा अतर सिंह जी की बरसी ते मैं पहुंचना सी, तुसी आ रहे हो? असी पोस्टर पढ़े ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पूछ लो। कहिंदे हुणे ही दस दोगे, फोन ते दस दोगे? मैं कहा हुणे ही दस दें। तो मेरा भविष्य की है? मैं कहा केवल तेरा ही नहीं, तेरे सारे परिवार का, सारे संसार के मनुखां का एको ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया है परेशानियां नहीं जानगी, बड़ी धन संपदा मिल गई, रहन नूं उच्चा महल मकान मिल गया है, बेचैनी नहीं जाएगी, बड़ा बैंक बैलेंस हो गया है, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटणगे जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा, की होया तू चोटी का धनवान होया, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ। ਕੀ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋਵੇਂ? ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ। ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ। ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ। ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਛ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ। ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਬਹਿ ਹੈ, ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ। ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ 'ਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: Sarb marne sumati nidane namo dev deve apekhiye peve namo kal kale namo sarb pale namo sarb gaune namo sarb paune rangi anath indra sangi parmathe namo paan paane namo man manne ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੇ ਸਰੂਪੇ ਪਰਭੰਗੀ ਪਰਮਾਥੇ ਸਮਸਤੇ ਬਿਭੂਤੇ ਕਲੰਕੰ ਬਿਨਾ ਨੇਕ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੂਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੂਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੂਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੁਗ ਜੁਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚਦਾਨੰਦ ਸਰਬੰਗ ਪ੍ਰਣਾਸੇ ਅਨੂਪੇ ਰੂਪੇ ਸਮਸਤੋ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗੋਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਕਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਤਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮਸਤਵੰਗ ਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਪੰਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤੇਰੇ ਭੰਗੀ ਅਨੰਗੀ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰਗ ਸਰੂਪਿਕ ਕਰਮੰ ਪ੍ਰਣਾਸੇ ਸਦਾ ਸਰਬਦਾ ਰਿੱਧ ਸਿੱਧੰ ਨਿਵਾਸ ਚਰਪਟ ਸ਼ੰਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਾਹ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆ ਛੰਤੋ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮੰਤ੍ਰ ਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਿਤਰ ਤਿਤਰ ਬਿਰਾਜ ਹਵਜੂਤ ਰੂਪ ਰਸਾਲ ਨਾਮ ਠਾਮਨ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ ਦੇ ਸਾਰ ਨ ਭੇ ਸੁਜਾਗਰ ਰੂਪ ਰੇਖ ਨ ਰਾਗ ਜਿਤਰ ਤਤਰ ਦਿਸਾ ਵਿਸਾ ਹੋਏ ਫੈਲਿਉ ਅਨੁਰਾਗ ਨਾਮ ਕਾਮ ਬਿਹਨ ਪੇਖ ਧਾਮ ਹੁਣ ਜਾਹੇ ਸਰਬਮਾਨ ਸਰਬੱਤਰ ਮਾਨ ਸਦੈਵ ਮਾਨ ਤੁਤਾਹੇ ਏਕ ਮੂਰਤ ਅਨੇਕ ਦਸਰਿੰਗ ਨਰੂਪ ਅਨੇਕ ਖਿਲ ਖਿਲ ਅਖਿਲ ਖਿਲ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਦੇਹ ਬੇਦ ਆਰਕ ਦੇਵ ਰੂਪ ਰੰਗ ਨਾ ਜਾਤ ਪਦ ਸੋ ਜਲ ਨਹੀਂ ਕਿਹ ਦੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਮਿਹੀਨ ਚੱਕਰ ਬੱਕਰ ਫਿਰ ਚਿੱਤਰ ਚੱਕ ਮਾਨ ਹੀ ਪੁਰ ਤੀਨ ਲੋਕ ਚਾਵ ਦੇਖੇ ਬਖੈ ਦਿਖ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਉ ਸਭੈ ਜਿਹ ਤਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਾਰਭ ਬਿਸਵਰ ਤਿਉ ਸੋਯੰ ਭਵ ਗਟਨ ਪੰਜਨ ਹਾਰ ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਦੇਸ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਾਖ ਭੇਸ ਅੰਗ ਰਾਗਨ ਰੰਗ ਜਾ ਕਹ ਜਾਤ ਪਾਤਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਇੱਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰੇਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿੰਨ ਭੇਖ ਸਰਬ ਸਾਸਤ੍ਰ ਨਾ ਜਾਣਿਹੇ ਜਿਹ ਰੂਪ ਰੰਗ ਅਰ ਰੇਖ ਪਰਮ ਬਿਦ ਪੁਰਾਣ ਜਾ ਕੇ ਨਿਤ ਭਾਖਤ ਨਿਤ ਕੁੜ ਸਿਮਰਿਤ ਪੁਰਾਣ ਸਾਸਤ੍ਰ ਨ ਆਵਹੀ ਵਹ ਚਿਤ ਮਾਤ ਪਰਸ਼ਾਂਤੋ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਅਸਨ ਭੰਗ ਪੁਮਾ ਅਨੰਗਨ ਭਾਵ ਪ੍ਰਕਾਸ਼ ਨਿਸ ਦਿਨ ਅਨਾਸ ਵਾ ਜਾਨ ਬਾਹੂ ਸਾਹਨ ਸਾਹੂ ਰਾਜਾਨ ਰਾਜ ਭਾਨਾਨ ਭਾਨ ਦੇਵ ਵਾਨ ਦੇ ਪੁਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲਰੰਗ ਕਾਂਦ ਰੰਗ ਕਾਲਾਨ ਕਾਲ ਅਨਭੂਤ ਅੰਗ ਆਬਾ ਭਾਂਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਭੈਣ ਕਾਮ ਆਤ ਦੁੱਤ ਪ੍ਰਚੰਡ ਮਿਤ ਗਾਤ ਅਖੰਡ ਆਲਿਸੈ ਕਰਮ ਦ੍ਰਿਸੈ ਧਰਮ ਸਰਬਾ ਪ੍ਰਣਾਢੈ ਅਨਡੰਡ ਬਾਢਿਆ ਚਾਚਰੀ ਸੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰੀ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਿੱਤਰ ਚੱਕਰ ਕਰਤਾ ਚਿੱਤਰ ਚੱਕਰ ਹਰਤਾ ਚਿੱਤਰ ਚੱਕਰ ਦਾਨੇ ਚਿੱਤਰ ਚੱਕਰ ਜਾਨੇ ਚਿੱਤਰ ਚੱਕਰ ਵਰਤੀ ਚਿੱਤਰ ਚੱਕਰ ਭਰਤੀ ਚਿੱਤਰ ਚੱਕਰ ਪਾਲੇ ਚਿੱਤਰ ਚੱਕਰ ਕਾਲੇ ਚਿੱਤਰ ਚੱਕਰ ਪਾਸੇ ਚਿੱਤਰ ਚੱਕਰ ਵਾਸੇ ਚਿੱਤਰ ਚੱਕਰ ਮਾਨੇ ਚਿੱਤਰ ਚੱਕਰ ਜਾਨੇ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਪਰਮੰ ਨ ਪਿੱਤ੍ਰੈ ਨ ਕਰਮੰ ਨ ਕਾਇ ਜਨਮੰ ਅਜਾਇ ਨ ਚਿੱਤ੍ਰੈ ਨ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਤੀਸੈ ਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਸ਼ੰਤੋ ਪ੍ਰਸਾਦ ਕਥ ਤੇ ਕਿ ਆਸ਼ਿਜ ਦੇਸੈ ਕਿਆ ਭਿਜ ਪੇਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾਹੰ ਤੁਰਮੰਗ ਤੁਜਾ ਹੈ ਕਿ ਆਸੋਕ ਬਰਨੈ ਕਿ ਸਰਬ ਅਪਰਨੈ ਕਿ ਜਗਤੰਗ ਰਤੀਹੰਗ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਮ ਹੈ ਕਿ ਆਪ ਅਭੇਮ ਹੈ ਚਤਰੰਗ ਵਿਹੀਨ ਹੈ ਕਿ ਇੱਕ ਅਧੀਨਾ ਕਰੂ ਜੀ ਰਜਾਕੈ ਰਹੀਮ ਰਿਹਾਕ ਹੈ ਕਿ ਪਾਕ ਬੇਐਬ ਹੈ ਕਿ ਗੈਬ ਲੁ ਗੈਬ ਹੈ ਕਿ ਹਫ ਲੁ ਗੁਨਾ ਹੈ ਕਿ ਸਾਹਨ ਸਾਹ ਕਿ ਕਾਰਨ ਕੁਨਿੰਦਿਆ ਕਰੂ ਜੀ ਧਿਆਨ ਦਿਆ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿਸਰ ਬੱਤਰ ਮਾਨਿਆ ਕਿਸਰ ਬੱਤਰ ਜਾਣਿਆ ਕਿਸਰ ਬੱਤਰ ਗਾਉਣਿਆ ਕਿਸਰ ਬੱਤਰ ਪਹੁੰਨਿਆ ਕਿਸਰ ਬੱਤਰ ਦੇਸਾ ਕਿਸਰ ਬੱਤਰ ਭੇਸਾ ਕਿਸਰ ਬੱਤਰ ਰਾਜਿਆ ਕਿਸਰ ਬੱਤਰ ਸਾਜਿਆ ਕਿਸਰ ਬੱਤਰ ਦੀਨਾ ਕਿਸਰ ਬੱਤਰ ਲੀਨਾ ਕਿਸਰ ਬੱਤਰ ਜਾਹੋ ਕਿਸਰ ਬੱਤਰ ਭਾਹੋ ਕਿਸਰ ਬੱਤਰ ਦੇਸਾ ਕਿਸਰ ਬੱਤਰ ਭੇਸਾ ਕਿਸਰ ਬੱਤਰ ਕਾਲਾ ਕਿਸਰ ਬੱਤਰ ਪਾਲਾ ਕਿਸਰ ਬੱਤਰ ਹੰਤਾ ਕਿਸਰ ਬੱਤਰ ਗੰਤਾ ਕਿਸਰ ਬੱਤਰ ਭੇਖੀ ਕਿਸਰ ਬੱਤਰ ਭੇਖੀ ਕਿਸਰ ਬੱਤਰ ਕਾਜਿਆ ਕਿਸਰ ਬੱਤਰ ਰਾਜਿਆ ਕਿਸਰ ਬੱਤਰ ਸੁੱਖ ਹੈ ਕਿਸਰ ਬੱਤਰ ਭੁੱਖ ਹੈ ਕਿਸਰ ਬੱਤਰ ਤ੍ਰਾਣ ਹੈ ਕਿਸਰ ਬੱਤਰ ਪ੍ਰਾਣ ਹੈ ਕਿਸਰ ਬੱਤਰ ਦੇਸੈ ਕਿਸਰ ਬੱਤਰ ਭੇਸੈ ਕਿਸਰ ਬੱਤਰ ਮਾਨਿਆ ਸਦੈਵ ਪ੍ਰਧਾਨਿਆ ਕਿਸਰ ਬੱਤਰ ਜਾਪਿਆ ਕਿਸਰ ਬੱਤਰ ਥਾਪਿਆ ਕਿਸਰ ਬੱਤਰ ਭਾਨਿਆ ਕਿਸਰ ਬੱਤਰ ਮਾਨਿਆ ਕਿਸਰ ਬੱਤਰ ਇੰਦਰ ਹੈ ਕਿਸਰ ਬੱਤਰ ਚੰਦਰ ਹੈ ਕਿਸਰ ਬੰਗ ਕਲੀਮੰਗ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਉਸਨੂੰ ਲਵਾਜੂ ਹੈ ਤਮਾਮ ਰਜੂ ਹੈ ਹਮੇਸਲੋ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਕਸਤਾ ਗਰੀਬੁਲ ਪਰਸਤਾ ਬਲੰਦਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮ ਮਹਿਰਜੂਲ ਨਿਧਾਨ ਹੈ ਹਰੀਫੁਲ ਅਜੀਮਾ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਨੀਮ ਲੁਖਰਾਜ ਦੁਖਤ ਸੁਪਤਰ ਮੁਗਤ ਪੇ ਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਲਕਾਮ ਹੈ ਦਰਬਾਰ ਸਰੂਪ ਹੈ ਗਾਦ ਹੈ ਅਨੂਪ ਹੈ ਉਵੰਗ ਆਦਿ ਰੂਪ ਹੈ ਨਾਦ ਸਰੂਪ ਹੈ ਨੰਗੀ ਇਨਾਮੀ ਤੇਰੇ ਭੰਗੀ ਤੇਰੇ ਕਾਮੇ ਤੇਰੇ ਬਰਗ ਤੇਰੇ ਬਾਧੇ ਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੋ ਸਰਬਾ ਅਮਰਾਗ ਹੈ ਤੇਰੇ ਭੁਗਤ ਸਰੂਪ ਹੈ ਸ਼ਿਜ ਹੈ ਸ਼ੂਤ ਜਗਤ ਰੱਖ ਪ੍ਰਣਾਸਿਆ ਪ੍ਰਥੀ ਪ੍ਰਵਾਸ ਅੰਦਰੁਗਤ ਪ੍ਰਵਾਹ ਹੈ ਸਦੈਵ ਸਦਾ ਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੋਕਤ ਸਦਾ ਹੈ ਭੁਗਤ ਪ੍ਰਭਾ ਹੈ ਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਲ ਹੈ ਨਿਰਗਾਦ ਹੈ ਜੈ ਹੈ ਬੈ ਹੈ ਭੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਬ੍ਰਗਤ ਹੈ ਨਾਸ ਹੈ ਪ੍ਰਕਾਸ਼ ਨ ਚਿੰਤਾ ਸੁਨਿੰਤਾ ਲੇਖ ਹੈ ਦੇਖ ਹੈ ਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਸਭ ਹੈ ਗਮ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਆਜ਼ਾਦ ਹੈ ਚਰਪਟ ਸ਼ੰਤੋ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਗਰਤਾ ਸਰਬੰਕਰਤਾ ਸਰਬੰਗਪ੍ਰਾਣੰ ਸਰਬੰਗਤ੍ਰਾਣੰ ਸਰਬੰਗਕਰਮੰ ਸਰਬੰਗਧਰਮੰ ਸਰਬੰਗਜੁਗਤਾ ਸਰਬੰਗਮੁਗਤਾ ਰਸਾਵਲ ਸ਼ੰਤੋ ਪ੍ਰਸਾਦ ਨਮੋ ਨਰਕਨਾਸੇ ਸਦੈਵ ਅੰਗ ਪ੍ਰਕਾਸ਼ੇ ਅਨੰਗੰ ਸਰੂਪਿਆ ਭੰਗੰ ਬੇਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਲ ਬੇਭੂਤੇ ਅਨੰਗੀ ਅਨਾਮੇ ਤਰੇ ਭੰਗੀ ਤਰੇ ਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾਂ ਨਾ ਪੁੱਤਰਾਂ ਨਾ ਸੱਤਰਾਂ ਨਾ ਮਿੱਤਰਾਂ ਨਾ ਤਾਤਿਆਂ ਨਾ ਮਾਤਿਆਂ ਨਾ ਜਾਤਿਆਂ ਨਾ ਪਾਤ ਨਿਰਸਾਕੂੰ ਸਰੀਕ ਹੈ ਮਿੱਤੋ ਅਮੀਕ ਹੈ ਸਦੈਵ ਅੰਗ ਪ੍ਰਭਾ ਹੈ ਜੈ ਹੈ ਅਜਾ ਹੈ ਭਗਵਤੀ ਸ਼ੰਤੋ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸਲੋ ਸਲਾਮ ਹੈ ਸਮਾਸਲੋ ਕਲਾਮ ਹੈ ਕਿ ਸਾਹਿਬ ਜਮਾਗ ਹੈ ਕੁਸੁੰਦਰ ਚਟਾਗ ਕਾਮਲ ਕਰੀਮ ਹੈ ਕਰਾਜ ਕਰੀਮ ਹੈ ਕਿ ਰੋਜੀ ਦਿਹਾਨ ਹੈ ਕਰਾਜ ਕਰਹਿੰਦ ਹੈ ਕਰੀਮਲੋ ਕਮਾਲ ਹੈ ਕੁਸੁੰਦਰ ਜਮਾਲ ਹੈ ਗਨੀਮਲੋ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਕਾਨ ਹੈ ਹਰਾਸੁਲ ਫਕਾਨ ਹੈ ਕਲੰਕੰਗ ਪ੍ਰਨਾਸ ਹੈ ਸਮਾਸਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਹਤੁਲ ਜੋਬਾ ਹੈ ਕਿ ਸਾਹਿਬ ਕਰਾਂ ਹੈ ਨਿਰਕੰ ਪ੍ਰਨਾਸ ਹੈ ਬਿਹਤੁਲ ਨਿਵਾਸ ਹੈ ਕਿ ਸਰਬੁਲ ਗਵਾਨ ਹੈ ਹਮੇਸਲੁ ਰਵਾਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮੀਸ ਹੈ ਸਮਸਤੁਲ ਅਦੀਸ ਹੈ ਦੇਸੁਲ ਲੇਖ ਹੈ ਹਮੇਸਲੁ ਭੇਖ ਹੈ ਜਮੀਨੁਲ ਜਮਾ ਹੈ ਇਮੀ ਕੁਲ ਇਮਾ ਹੈ ਕਰੀ ਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿਤਲੰਗ ਪ੍ਰਕਾਸ਼ ਹੈ ਕਮਿਤੋ ਸੁਭਾਸ ਹੈ ਕਜਬ ਸਰੂਪ ਹੈ ਕਮਿਤੋ ਵਿਭੂਤ ਹੈ ਕਮਿਤੋ ਪਸਾ ਹੈ ਕਿ ਆਦਮ ਪ੍ਰਭਾ ਹੈ ਤਲੰਗਾ ਨੰਗ ਹੈ ਕਮਿਤੋ ਭੰਗ ਹੈ ਮਤ ਪ੍ਰਸ਼ੰਤੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰਿਆ ਗੰਧ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨਪਵਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮਨ ਛਿਜ ਅੰਗ ਆਸਨ ਭੰਗ ਪਮਾ ਪਾਰ ਗਾਤ ਮਿਤ ਉਦਾਰ ਜਲ ਥਲ ਮੰਡ ਦੇ ਸਵਿਸ ਭੰਡ ਜਲ ਥਲ ਮਹੰਦ ਦੇ ਸਵਿਸ ਬੇਅੰਤ ਅਨੁਭਵ ਅਨਾਸਤ ਤ੍ਰਿਤ ਧਰ ਧੁਰਾਸ ਵਾਜਾਨ ਬਾਹੁ ਇਕ ਸਦਾ ਹੋ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰਿਆ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜ ਗਾਦ ਆਜ ਦਿਨਾ ਬਾਦ ਅਣਝੰਜ ਗਾਦ ਅਨਰੰਜ ਬਾਦ ਅਣਟੁੱਟ ਪੰਡਹਾਲ ਠੱਟ ਅਪਾਰ ਆਦਿ ਢੀਠ ਧਰਮ ਆਦਿ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੋ ਪ੍ਰਸਾਦ ਕਰੁਣਾਲਹ ਹੈ ਰਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸੁਰ ਹੈ ਪਰਮੇਸੁਰ ਹੈ ਕਾਲ ਕਾਰਨ ਹੈ ਸਰਬ ਉਬਾਰਨ ਤ੍ਰਿਤ ਕੇ ਤਰਨ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਪਰ ਹੈ ਸਰਬੰਕਾਰ ਹੈ ਸਰਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰਹਿ ਬਿਸਵੰਗ ਪਰ ਹੈ ਸਰਬਸੁਰ ਹੈ ਜਗਤੇਸੁਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਅੰਮ੍ਰਿਤ ਅੰਮ੍ਰਿਤ ਕਰੁਣਾ ਕ੍ਰਿਤਾ ਕ੍ਰਿਤਾ ਕ੍ਰਿਤ ਹੈ ਤ੍ਰਿਣੀ ਤ੍ਰੇਤ ਹਮ ਤੇਸੁਰ ਹੈ ਪਰਮੇਸੁਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਜਭਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਨਰ ਨਾਇਕ ਹੈ ਖਲਕਾਇਕ ਹੈ ਬਿਸਵੰਗ ਪਰ ਹੈ ਕਰੁਣਾਲਹ ਹੈ ਨ੍ਰਿਪ ਨਾਇਕ ਹੈ ਸਰਬ ਪਾਇਕ ਹੈ ਭਾਵ ਭੰਜਨ ਹੈ ਆਰ ਗੰਜਨ ਹੈ ਰਿਪਤਾਪਨ ਜਪ ਜਪਨ ਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪਰਮਾਤਮਾ ਸਰਬ ਆਤਮਾ ਆਤਮ ਵਾਸ ਹੈ ਜਾਸ ਕੇ ਜਾਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਘ ਸਾਧ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੁਜ ਭੁਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਵਾਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰੇ ਭੰਗੀ ਤਰੇ ਕਾਲੇ ਅਨੰਗੀ ਆ ਕਾਮੇ ਕਛਰੀ ਛੰਦ ਅਜੈ ਅਲੈ ਅਪਹੈ ਅਭੈ ਭੂ ਅਜੂ ਅਨਾਸ ਅਕਾਸ ਗੰਜ ਭੰਜ ਅਲਖ ਭਾਖ ਅਕਾਲ ਦਿਆਲ ਅਲੇਖ ਅਭੇਖ ਨਾਮ ਅਕਾਮ ਅਗਾਹ ਢਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਕਰਮੰਗ ਪ੍ਰਮੰਗ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸ ਨਿਰਕਾਮੰਗ ਬਿਭੂਤੇ ਸਮਸਤੁਲ ਸਰੂਪੇ ਕਰਮੰਗ ਪ੍ਰਣਾਸੇ ਸਧਰਮੰਗ ਬਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਰਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਅਜਾਇਬ ਗਨੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵਯੰ ਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। एक ओंकार सतगुर प्रसाद पातशाही दसवें तो प्रसाद सवाइये सरावग शुद्ध समूह सिद्धान के देख प्रयोग कर जोग जति के सूर सुरार्दन शुद्ध शुद्ध अधिक संत समूह अनेक मत्ती के सारे ही देश को देख रहे हो मत को न देखियत प्राण पति के श्री भगवान की पाए करे पाहुते एक रति बिन एक रत्ती के माते मतांग जरे जर संग अनूप उतांग सुरांग सुवारे कोट तुरंग कुरंग से कूदत पावन के गावन को जात निवारे भारी पुजान के भूप भली बेद न्यावत शीस न जात बिचारे एते पहे तो कहा पय भूपत अंत काउ नांगे ही पाए पधारे जीत फिरै सब देश दिसान को बाज ढोल मृदांग नगारे गुंजत गूढ़ गजान के सुंदर हिंसत ही है राज हजारे भूत विवेक भवान के भूपता कौन गने नहीं जात बिचारे श्रीपाद श्री भगवान भजे बिन अंत कौ अंत के धाम सिधारे तीर्थ नहान दया दमदान सो संजम नेम अनेक बसेख है वेद पुराण कतेब कुरान जमीन जमान सुबान के पेख है पावन आहार जति जत धार सबै सब चार हजार के देख है श्री भगवान भजे बिन भूपत एक रत्ती बिन एक ना लेख है।

ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਹਿਓ ਕੂਰ ਕਰਿਆ ਉਰ ਜਿਓ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਹਿਓ ਕੂਰ ਕਰਿਆ ਉਰ ਜਿਓ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਉ ਬਾਚ ਬੇਨਤੀ ਚਾਓ ਭਾਈ ਹਮਰੀ ਕਰੋ ਹਾਸ ਦਿਆ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤਮਕਾਵ ਹੋ ਆਪ ਹਾਦਿਆ ਮੋਹੇ ਬਚਾਵ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦਿਆ ਕਰੀਐ ਸਭ ਬੈਰਨ ਕਵਾ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀ ਆਹੇ ਚੁਣ ਚੁਣ ਸੱਤਰ ਹਮਾਰੇ ਮਾਰੀ ਆਹੇ ਆਪ ਹੱਥ ਦਿਆ ਮੁਜੈ ਵਰੀਐ ਮਰਨ ਕਾਲ ਕਾ ਤਾਸ ਨਿਵਰੀਐ ਹੁਜੋ ਸਦਾ ਹਮਾਰੇ ਪੱਛਾ ਸਰੀਰ ਅਸਤੋ ਜੂ ਕਰੀਐ ਹੋਰ ਅੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਾਲ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦਿਆ ਜਛਨ ਪਜਾਇਓ ਵਾਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਸੀਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਰਮੋ ਬਾਧੇ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਬੁਤ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬਿਆ ਕਰਖ ਕਰ ਤੋ ਗਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂਡ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾ ਕਾਉ ਕਰ ਪਾਹਨ ਅਨੁਮਾਨਤ ਮਹਾ ਮੂਡ ਕਾਸ਼ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹਿ ਭੂਪਾ ਅੰਡਜ ਦੇਰ ਜ ਸਿਦ ਦਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸੰਕਰ ਏਕ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਮ ਭਾਵੇ ਆਜੁਗਾਦ ਸਰੂਪ ਸੋਏ ਹੰਗ ਭਾਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਰ ਉਤਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਆਸਤੋ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ ਰਿਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਵਸ ਕਹਿ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜ ਕੇ ਤੁਮੈ ਸਰਨ ਤਿਹਾਰੀ ਆਪ ਹਾਸ ਦੈ ਲਿਹੋ ਵਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਭਰਾਤਾ ਕਿਲਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਲੋਕੀਅਨ ਕੋ ਸ਼ੈ ਕਰਤਾ ਸ੍ਰੀ ਅਹਸ ਹੋ ਜਾ ਪਹੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨ ਤਸੈ ਵਿਆਪਤ ਕੋਈ ਅਡਿਲ
सुनै गुंग जो आहे सो रसना पावई सुनै मूढ़ चित लाए चतुरता आवई दुख दर्द पाव निकट नात्र नर के रह हो जो या की एक बार चाओ पई को कह चाओ पई संबत सत्रह है सहस पणिजै अर्द सहस फुन तीन के हिजै भाद्रव सुधी अष्टमी रविवारा तीर सद्रव ग्रंथ सुधारा सवैया पाहिंग हे जाब ते तुमरे तब ते को आंख तरे नहीं आने ओ राम रहीम पुराण कुरान अनेक कह मातु एक ना माने ओ सिमरित शास्त्र वेद सब बहु भेद कह हम एक ना जाने ओ श्री असपान कृपा तुमरी कर मैं ना कहियो सब तो हे बखाने दोहरा सगल

ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆ ਵਾਧਾਈਆ।

ਤੂੰ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁੱਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀ ਆਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੇਨਾ ਦੇਹ ਨਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ

ਹੋਰ ਕਿਆ ਕਰੇ ਵੇਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਪਹਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਈਐ।

ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਏ, ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਾਪ੍ਰਤਪਾਲ ਕਰੇ, ਸੋ ਕਿਉਂ ਮਨਹੁ ਵਿਸਾਰੀਐ, ਮਨਹੁ ਕਿਉਂ ਵਿਸਾਰੀਐ ਏ ਵਡਦਾਤਾ। ਜੇ ਅਗਨ ਮਹਿ ਆਹਾਰ ਪਾਹੁ ਚਾਵੈ, ਉਸਨੂੰ ਕਿਹ ਪੋਹੇ ਨਾ ਸਕੀ। ਜੇ ਸੁਨਾਉ ਆਪਣੀ ਲਿਵ ਲਾਵਾਏ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਏ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੇ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਦੇ ਵਡਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਬਿੱਟਾ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸਾਉ ਪੀਐ, ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਗਰ ਹੈ। ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਹ ਜਾਣੀ। ਹਰ ਹਰ ਨਿਤ ਜਪਿਹੋ ਜੀਅਹੋ, ਲਾਹਾ ਖੱਟਿਹੋ ਦਿਹਾੜੀ। ਇਹੋ ਤਹਣ ਤੇ ਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਜ ਦਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ, ਪੀਐ ਹਰ ਰਸ ਬਹੁਰ ਨਾ ਤ੍ਰਿਸਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਆਂਦਰਾ ਸਭ ਵੀ ਸਰੇ, ਜਾ ਹਰ ਵਸੈ ਮਨ ਆਏ। ਹੇ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵੇਚਾਉ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪਾਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਰ ਜਾਪਾਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ

ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿੱਤ ਲਾਇਆ, ਇਹ ਨਿਰਲ ਰਹੋ ਮੇਰੇ ਹੋ। ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ, ਹੋਵਾ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ, ਸਾਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ, ਪ੍ਰਗਟ ਕੀਏ ਦਸਵਾ ਗੁਬਤ ਰਖਾਇਆ। ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ, ਸੱਚੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚੈ, ਜਿੱਥੇ ਸਦਾ ਸੱਚ ਧਿਆਵਹਿ। ਸੱਚੋ ਧਿਆਵਹਿ ਜਾਤ ਉਦਭਾਵਹਿ, ਗੁਰਮੁਖ ਜਨਾ ਬੁਝਾਵਹਿ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋਜਨ ਪਾਵਹਿ। ਕਹੈ ਨਾਨਕ ਸੱਚ ਸੋਹਿਲਾ, ਸੱਚੈ

ਸਤਿਕਾਮ ਨੂੰ ਨਿਹਾਲ ਕਰੋ ਜੀ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਪਰਮਜੀਤ ਕੌਰ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਬੇਨਤੀ ਹੈ ਜੀ। ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦੀ ਪਾਵਨ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ

ਆਪ ਜੀ ਭੋਗ ਲਾਓ। ਲੱਗਿਆ ਭੋਗ ਸਿੰਘ ਪ੍ਰਸਾਦ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਆਪ ਜੀ ਕੇ ਭਾਣੇ ਵਿੱਚ ਚਾਰ ਪਹਿਰ ਰਹਿਣ ਸੁਖਾਂ ਦੀ ਬਤੀਤ ਹੋਈ ਹੈ। ਦਿਨ ਆਇਆ ਹੈ ਆਪ ਜੀ ਕੇ ਭਾਣੇ ਵਿੱਚ ਸੁਖਾਂ ਦਾ ਬਤੀਤ ਹੋਵੇ। ਪਾਵਨ ਮੁਖਾਰ ਬਿੰਦ ਤੋਂ ਹੁਕਮਨਾਮੇ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕਰਕੇ ਆਈ ਸਿੱਖ ਸੰਗਤ ਨੂੰ ਨਿਹਾਲ ਕਰਤਾਰਥ ਕਰੋ ਜੀ। ਮੁੱਖ ਵਾਕ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ।

ਪਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਕੋ ਨਾਹੀ, ਜਿਸ ਪਹਿ ਕਰਾਉ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸੇ, ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ।

अहनस सहज सुभाए दर्शन परसया गुरु कै जन्म मरण दुख जा।

ਨੂਰ ਅਰਸਾਂ ਕੁਰ ਸਾਂ ਚੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ

ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਅਮੋਘ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਸੁਣ ਕਰਕੇ ਮਹਾਲਾਹਾ ਪ੍ਰਾਪਤ ਕੀਤਾ ਹੈ। ਸਵਾਉ ਹੁਣ ਵਾਹਿਗੁਰੂ ਗੁਰਮੰਤਰ ਸਿਮਰਨ ਦੇ ਨਾਲ ਜੁੜ ਕੇ ਹੋਰ ਲਾਹੇ ਪ੍ਰਾਪਤ ਕਰੀਏ ਜੀ। ਸਤਿਸੰਗ ਜੀ, ਪਰਸੋਂ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Vai, Guru, Vai.

गुरु वाहे गुरु वाहे गुरु वाहे गुरु वाहे

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

Vai guru.

Vai, Guru, Vai.

गुरु वाहे गुरु वाहे गुरु वाहे गुरु वाहे गुरु वाहे।

Vai guru

ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ

Vai, guru, vai.

ਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿ

Vai, guru, vai.

Vai guru.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

Vai, guru, vai, guru, vai, guru, vai, guru, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Vai, Guru, Vai, Guru, Vai, Guru, Vai.

Vaiguru, Vaiguru, Vaiguru, Vaiguru.

Vai, Guru, Vai, Guru, Vai.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

Vai guru.

Good.

Vai, gur, vai, gur, vai, gur, vai, gur.

Vai, gur, vai, gur, vai.

Guru.

Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਰੀ ਨਾਨਕ ਜੀ ਉਪਾਏ ਕੈ ਲਿਖਣਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਾਕੜ ਚ ਜਮਾਲਿਆ, ਥਾਉ ਨਾ ਪਾਇਨ ਕੂੜ ਯਾਰ ਮੁਕਾਲੇ ਦੁਚਕ ਚਾਲਿਆ, ਤੇਰੇ ਨਾਇਰ ਤੇ ਸਿਜਣ ਗੇ ਹਾਰ ਗਏ ਟੱਗਣ ਵਾਲਿਆ ਲਿਖਣਾ।

ਨਿਦਰ ਕਰੇ ਜੇ ਆਪਣੀ ਤਾਂ ਨਿਦਰੀ ਸਤਿਗੁਰ ਪਾਇਆ। ਇਹੋ ਜੀ ਉਹ ਬੋਤੇ ਜਨਮ ਭਰਮੇ ਤਾਂ ਸਤਿਗੁਰੂ ਸਭ ਸੁਣਾ ਹੈ, ਸਤਿਗੁਰੂ ਜੀ ਵਰਦਾਤਾ ਕੋ ਨਹੀਂ, ਸਭ ਸੁਣੇ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿੰਨੀ ਵਿੱਚੋਂ ਆਪ ਵਜਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ

ਕੀ ਬੋਨੀਆ ਲੈਣ ਸਾ ਸੋਏ ਜੜ ਬੋਈਏ ਜੰਤ ਨਾਨਕ ਪਹੁਨੀ ਗਣਤ ਨੀਨ ਬੰਦਨ ਮਨ ਬੁਆਏ ਸੋਏ ਪੈ ਕਿਰਤਨ ਜਸਬ ਕੋਏ ਨੱਚ ਨੱਚ ਸੱਚ ਲੈ ਸੇ ਰੋਏ।

ਹੋਰ ਸੱਚਾ ਸਹਿ ਵਿਅਕਤੀ ਜਿਹਨੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤੈਨੂੰ ਸੱਚ ਕਮਾਇਆ, ਸਤਿਗੁਰੂ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ।

ਰਮਨ ਭਾਉਂਦੇ ਦਰ ਟੋਨ ਕੀਰਤ ਗਾਮ ਦੇ ਨਾਂ ਕਰਮਾਂ ਬਾਹਰੇ ਦਰ ਟੋਨ ਲੈਣ ਤਾਂ ਦੇ ਕਮੂਲ ਨਾ ਬੁੱਝਣੇ ਆਪਣਾ ਅਣਹੁੰਦਾ ਆਪ ਗਣਾਏ ਦੇ ਹੋਂ ਟਾਡੀ ਕਾ ਨੀਚ ਜਾਤ ਰੁਤਮ ਜਾ ਸਦਾਏ ਦੇ ਤਿੰਨ ਮੰਗਾ ਜਤੂ ਜਤੇ ਆਏ ਦੇ ਤਿੰਨ ਮੰਗਾ ਜਤੂ ਜਾਤੇ

ਵਸਤਲੇ ਕੱਪੜੇ ਪਹਿਰੇ ਤੁਰਕ ਬਟਾਣੀ ਮਲਕੀਆ ਚਾਰੇ ਭੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਉ ਭਗਤ ਕਰਨੀ ਸਦਾਏ ਤਉ ਨਾਨਕ ਮੋਖਨ ਤਿਰ ਭਾਏ ਪਉੜ ਸਤਿਗੁਰ ਵਿਟੋ ਵਾਰੇ।

ਚਾਕਰ ਲੱਗੇ ਚਾਕਰੀ ਜੇ ਚਲੇ ਖਸਮੇ ਪਾਏ ਹੁਰ ਮਸਤਿ ਸ਼ਮਗਲੀ ਵਿੱਚ ਪਦੋਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ ਹੋ ਜਗਵਾਏ ਹਰ ਮੂੰਹ ਮੈਂ ਪਾਣਾ ਖਾਏ ਜਿਸ ਦਾ ਸਖਾਵਣ ਤਿਸ ਕਈਆ ਸਵਾਉਸ ਨਾਨਕ ਹੁਕਮ ਨਾ ਚਲੇ ਨਾਲ।

0: ਖਸਮ ਸਮਾਏ ਪੌੜੀ
1: ਨਾਨਕ ਅੰਤ ਨਾ ਜਾਪਣੀ ਹਰਤਾ ਕੇ ਪਾਰਾਵਾਰ ਆਪ ਕਰਾਏ ਸਾਕਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜੇ ਵਿਸਿਆ ਆਪ ਕਰਾਏ ਕਰੇ ਆਪੋ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ

ਪਾਮਹ ਕੋਏ ਨ ਜਾਣੈ ਤੁਮਰਾ ਊਚੇ ਤੇ ਊਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ।

ਨਾਨਕ ਦਾਸ ਤੁਧੇ ਆਗੈ ਅਰਦਾਸ ਜੀਉ ਪਿੰਡ ਸਭ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰਿ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਕ ਬਹਾਦਰ ਸਿਮਰੀਐ ਕਰਨਾ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਕਤ ਚਾਵਰ ਛਦਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਸੁਣ ਕੇ ਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜ੍ਹੇ ਤਾਨਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਅੰਮ੍ਰਿਤ ਰੂਪ ਗੁਰਬਾਣੀ ਗੁਰਮੰਤਰ ਦੇ ਜਾਪ ਸ੍ਰੀ ਆਸਾ ਜੀ ਦੇ ਵਾਰ ਜੀ ਦੇ ਸ਼ਬਦ ਕੀਰਤਨ ਜੀ ਕੇ ਜਾਪ ਹੋਏ ਅੱਖਰ ਬਾਅਦ ਘਾਟ ਭੁੱਲ ਚੁੱਕ ਦੀ ਮਾਫੀ ਬਖਸ਼ੋ ਅੱਗੇ ਵਾਸਤੇ ਸਮਤ ਸੋਝੀ ਬਖਸ਼ੋ ਸੁਧ ਸਪਸ਼ਟ ਪ੍ਰੇਮ ਭੈ ਭਾਵਨਾ ਦੇ ਨਾਲ ਗੁਰਬਾਣੀ ਪੜਨ ਸੇਵਾ ਸਿਮਰਨ ਕਥਾ ਕੀਰਤਨ ਕਰਨ ਦੇ ਬਲ ਉੱਦਮ ਚਾਓ ਬਖਸ਼ਿਸ਼ ਕਰੋ ਜੀ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਿਓ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਅੰਦਰੋਂ ਘਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ
ਚੜ੍ਹਦੀ ਕਲਾ ਜੀਆਂ ਨੂੰ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸੰਗ ਸਹਾਇਕ ਹੋਣਾ ਕਿਰਪਾ ਕਰੋ। ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਚਰਨਜੀਤ ਸਿੰਘ ਸਰੀਰ ਦੇ ਤੰਦਰੁਸਤੀ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਜਾਚਨਾ। ਲੇਟ ਲਸਕਰ ਸਿੰਘ ਬੀਬੀ ਚਰਨ ਕੌਰ ਸਾਰੇ ਦਿਨ ਦੀ ਦੇਗ ਦੀ ਸੇਵਾ ਮਹਾਰਾਜ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦੇ ਆ ਬਾਣੀ ਪੜ੍ਹਦੇ ਆ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅੱਗੇ ਵਾਸਤੇ

ਜੀ ਭੋਗ ਲਾਉ ਲੱਗਿਆ ਭੋਗ ਸਿਧ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਇੱਕ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਹੇ ਮਾਨ ਮੁਖਾਰ ਬਿੰਤੋ ਹੁਕਮਨਾਮੀ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮਾ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਆਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ਼ ਹੈ

ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉ ਕੋ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਜਿਵੇਂ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਅਮੋਘ ਦਰਸ਼ਨ ਦੀਦਾਰ, ਅੰਮ੍ਰਿਤ ਰੂਪ ਗੁਰਬਾਣੀ, ਨਿਤਨੇਮ ਦੇ ਪਾਠ, ਗੁਰਮੰਤਰ ਦੇ ਜਾਪ ਉਪਰੰਤ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਕਿਲ੍ਹਾ ਮੁਬਾਰਕ ਵਾਲੇ ਆਸਾ ਜੀ ਦੇ ਵਾਰ ਦੇ ਸ਼ਬਦ ਕੀਰਤਨ ਆਪ ਸੰਗਤ ਨੂੰ ਸੁਣਾ ਕੇ ਨਿਹਾਲ ਕੀਤਾ ਹੈ। ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬਾਨ ਬਹੁਤ ਹੀ ਸਤਿਕਾਰਯੋਗ ਗਿਆਨੀ ਰਵੇਲ ਸਿੰਘ ਜੀ ਆਪ ਸੰਗਤ ਨੂੰ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਸਤਸੰਗ ਜੀਓ, ਪਰਸੋਂ 17 ਤਰੀਕ ਨੂੰ ਪਾਵਨ ਸੰਕ੍ਰਾਂਤ ਦਾ ਦਿਹਾੜਾ ਹੈ। ਮਹੀਨਾਵਾਰੀ ਸਮਾਗਮ ਸ਼ਾਮ ਨੂੰ ਸਹਿਜ ਪਾਠ ਜੀ ਦੇ ਭੋਗ ਸਮੂਸ਼ੀਦਾਂ ਦੀ ਯਾਦ ਵਿੱਚ ਪਾਏ ਜਾਂਦੇ ਨੇ। 4 ਤਰੀਕ ਨੂੰ ਐਤਵਾਰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਚੋਲੇ ਸਾਹਿਬ ਦੀ ਸੇਵਾ ਹੋਵੇਗੀ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ

ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ

ਅਜਿਹੇ ਅਰੂਪ ਰੰਗ ਅਰੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਤੋਜ ਕਹਿ ਜਾਏ ਕੋਟ ਇੰਦ੍ਰਿੰਦਰਾਣ ਸਾਹੇ ਸਾਹਾਣ ਗਣਿਜਾਏ ਤਿਰਭਾਵਣ ਮਹੀਪ ਸੁਰ ਨਾਰਾ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਹੈ ਮੁੱਖੋਂ ਹੀ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚੋ ਲਾਇਓ ਕਹਿ ਤਹਿ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ ਗੁਰਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖਾ ਹੈ ਤਿਵ ਰਹੋ ਸੋ ਕਹੋ ਟਲ ਗੁਰ ਸੇਵੀ ਆਏ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਜੁਗੋ ਜੁਗ ਅਟਲ, ਚਬਰ ਤਖ ਦੇ ਮਾਲਕ, ਹਲਤ ਪਲ ਦੇ ਰੱਖਿਅਕ, ਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਅਤਿ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਧੰਨ ਧੰਨ ਯੋਗ ਹੋ, ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅਲਾਹੀ ਬਾਣੀ ਰੱਬੀ ਬਾਣੀ ਦੇ ਜਾਪ ਉਪਰੰਤ ਆਸਾ ਜੀ ਦੇ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠਣ ਦਾ, ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਕੇ, ਰਹਿਮਤ ਕਰਕੇ, ਸਾਨੂੰ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਨੇ ਆਪਣੇ ਪਾਵਨ ਪੁੱਤਰ ਸੰਘਾਸਨਾਂ 'ਤੇ ਸਬਾਇਮਾਨ ਹੋ ਕੇ, ਪ੍ਰਕਾਸ਼ਮਾਨ ਹੋ ਕੇ ਸਾਨੂੰ ਪਾਵਨ ਪਵਿੱਤਰ ਸਿਰਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਸਾਨੂੰ ਸਮਝਾਉਂਦੇ ਆ ਕਿ ਭਾਈ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਧੰਨ ਹੈ ਨਾ, ਉਹੀ ਭਾਈ ਸਦੀਵ ਕਾਲੀ ਰਹਿਣ ਵਾਲਾ ਹੈ। ਬਾਕੀ ਦਾ ਜਿਹੜਾ ਸੰਸਾਰਕ ਧਨ ਹੈ, ਮਾਇਆ ਹੈ, ਇਹ ਨਾਸਵੰਤ ਹੈ, ਇਹ ਸਦੀਵੀ ਨਹੀਂ ਹੈ, ਇਹ ਨਾਲ ਜਾਣ ਵਾਲੀ ਵੀ ਨਹੀਂ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਇਹ ਜਿਹੜੀ ਬਾਹਰੀ ਸੰਸਾਰਕ ਮਾਇਆ ਹੈ ਇਹਨੂੰ ਬਹੁਤਾ ਇਕੱਠਾ ਕਰਨਾ ਹੋਵੇ ਤਾਂ ਪਾਪਾਂ ਤੋਂ ਬਗੈਰ ਨਹੀਂ ਹੁੰਦੀ, ਅਤੇ ਜਾਣ ਲੱਗਿਆਂ ਨਾਲ ਨਹੀਂ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਫਰਮਾਨ ਹੈ, ਪਾਪਾਂ ਬਾਝਾਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ। ਅਨਰਥ ਕਰਕੇ ਇਕੱਠੀ ਕਰਨੀ ਹੈ ਤਾਂ ਪਾਪਾਂ ਤੋਂ ਬਗੈਰ ਨਹੀਂ ਹੁੰਦੀ। ਗੁਜਰਾਨ ਜੋਗੀ ਤਾਂ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ, ਪਰ ਸਤਿਗੁਰ ਜਿਹੜੀ ਪਾਪਾਂ ਨਾਲ ਕਿੱਠੀ ਇਕੱਠੀ ਕੀਤੀ ਹੋਈ ਮਾਇਆ ਜਾਣ ਲੱਗਿਆ ਨਾਲ ਨਹੀਂ ਜਾਂਦੀ ਫਿਰ ਉਹ, ਲੇਕਿਨ ਜਿਹੜੇ ਪਾਪ ਆ ਕੀਤੇ ਉਹ ਨਾਲ ਜਾਣੇ ਆ। ਜਿਹੜਾ ਕਿਸੇ ਨਾਲ ਧੋਖਾ ਕੀਤਾ ਹੈ, ਕਿਸੇ ਦਾ ਹੱਕ ਮਾਰਿਆ, ਕਿਉਂਕਿ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਹੱਕ ਪਰਾਇਆ ਨਾਨਕਾ ਉਸ ਸੂਅਰ ਸੁਗਾਏ, ਪਰ ਪੀਰ ਹਮਾਂ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਕਿ ਭਾਈ ਜਿਹੜਾ ਕਿਸੇ ਦਾ ਪਰਾਇਆ ਹੱਕ ਖਾਣਾ, ਪਰਾਇਆ ਹੱਕ ਖੋਣਾ, ਪਰਾਏ ਹੱਕ 'ਤੇ ਮੱਲਾਂ ਮਾਰਨੀਆਂ, ਐਸੇ ਜਿਹੜੇ ਪੁਰਸ਼ ਪਰਾਇਆ ਹੱਕ ਖਾਂਦੇ ਭਾਈ, ਜਿਹੜੇ ਮੁਸਲਮਾਨ ਆ ਉਹ ਉਹਨਾਂ ਦਾ ਸੂਰ ਖਾਣ ਦੇ ਬਰਾਬਰ ਹੈ, ਅਤੇ ਜਿਹੜੇ ਹਿੰਦੂ ਆ ਜਾਂ ਹੋਰ ਮਨੁੱਖ ਆ ਭਾਈ, ਜੇ ਉਹ ਕਿਸੇ ਦਾ ਪਰਾਇਆ ਹੱਕ ਖਾਂਦੇ ਆ ਤਾਂ ਸਮਝ ਲਓ ਵੀ ਗਾਂ ਦਾ ਮਾਸ ਹੀ ਖਾ ਰਹੇ ਹਨ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਮਾਂ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤਾਂ ਹੀ ਭਾਈ ਦਰਗਾਹ ਦੇ ਵਿੱਚ ਤੁਹਾਡੀ ਵਕਾਲਤ ਕਰਨਗੇ, ਤੁਹਾਡੀ ਹੈਲਪ ਕਰਨਗੇ, ਜੇ ਤੁਸੀਂ ਪਰਾਇਆ ਹੱਕ ਨਹੀਂ ਖਾਧਾ, ਪਰਾਇਆ ਹੱਕ ਨਹੀਂ ਮਾਰਿਆ। ਮੁਰਦਾਰ ਦਾ ਭਾਵ ਝੂਠ ਵੀ ਹੈ, ਕੂੜ ਬੋਲ ਮੁਰਦਾਰ ਖਾਏ, ਝੂਠ ਬੋਲਣਾ ਮੁਰਦੇ ਖਾਣ ਦੇ ਬਰਾਬਰ ਹੈ, ਸਤਿਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ। ਅਤੇ ਸਤਿਗੁਰ ਕਹਿੰਦੇ ਭਾਈ ਜਿਹੜਾ ਝੂਠ ਬੋਲਦਾ ਸਮਝ ਲਓ ਵੀ ਉਹ ਮੁਰਦਾ ਖਾ ਰਿਹਾ, ਮੁਰਦਾ
ਉਸ ਤਰ੍ਹਾਂ ਬਾਹਰੀ ਤੌਰ 'ਤੇ ਤਾਂ ਅਸੀਂ ਮੁਰਦੇ ਨੂੰ ਹੱਥ ਵੀ ਨਹੀਂ ਲਾਉਣ ਤੋਂ ਗੁਰੇਜ਼ ਕਰਦੇ ਹਾਂ, ਪਰ ਸਤਿਗੁਰ ਕਹਿੰਦੇ ਜੇ ਆਪਾਂ ਝੂਠ ਬੋਲਦਾ ਤੂੰ ਮੁਰਦਾ ਹੀ ਚੱਬੜ ਚੱਬੜ ਖਾ ਰਿਹਾ ਹੈ। ਕੂੜ ਬੋਲ, ਕੂੜ ਦਾ ਭਾਵ ਝੂਠ। ਜਿਹੜਾ ਮਨੁੱਖ ਝੂਠ ਬੋਲਦਾ ਨਾ ਤਾਂ ਸਤਿਗੁਰ ਕਹਿੰਦੇ ਉਹ ਭਾਈ ਮੁਰਦਾ ਖਾ ਰਿਹਾ ਮੁਰਦਾ। ਅਤੇ ਸਤਿਗੁਰ ਕਹਿੰਦੇ ਭਾਈ ਇਹ ਜਿਹੜਾ ਪਰਾਇਆ ਧਨ ਝੂਠ ਬੋਲ ਕੇ ਕਿਸੇ ਦਾ ਹੱਕ ਮਾਰ ਕੇ ਇਕੱਠਾ ਕਰਦਾ ਇਹਦਾ ਤੈਨੂੰ ਲੇਖਾ ਜੋਖਾ ਦੇਣਾ ਪੈਣਾ ਉੱਥੇ। ਇਸ ਕਰਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਧੰਨ ਜਿਹੜਾ ਉਹ ਸਦੀਵੀ ਹੈ। ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਕਿ ਹਰ ਨਾਮ ਧੰਨ ਨਿਰਮਲ ਅਤ ਉਪਾਰਾ। ਜਿਹੜਾ ਸੰਸਾਰਕ ਧੰਨ ਹੈ, ਮਾਇਆ ਹੈ, ਇਹ ਤਾਂ ਭਾਈ ਸਾਡੇ ਜੀਵਨ ਵਿੱਚ ਸਾਨੂੰ ਮੈਲਿਆਂ ਕਰਦੀ ਹੈ, ਸਾਡੇ ਜੀਵਨ ਨੂੰ ਜੋ ਵਿਕਾਰਾਂ ਦੇ ਸਹਿਤ ਕਰਦੀ ਹੈ। ਪਰਮਾਤਮਾ ਦਾ ਨਾਮ ਜਿਹੜਾ ਧੰਨ ਹੈ ਨਾ ਇਹ ਪਵਿੱਤਰ ਹੈ, ਅਤੇ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਧੰਨ ਨੂੰ ਆਪਣੇ ਹਿਰਦੇ 'ਚ ਵਸਾਉਂਦਾ ਹੈ ਉਹਦਾ ਹਿਰਦਾ ਵੀ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਜੀਵਨ ਪਵਿੱਤਰ ਹੋ ਜਾਂਦਾ, ਉਹਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਾਰਾਵਾਰ ਤੋਂ ਰਹਿਤ ਹੈ, ਹਰ ਨਾਮ ਧੰਨ ਨਿਰਮਲ ਅਤ ਅਪਾਰਾ। ਪਰਮਾਤਮਾ ਦਾ ਨਾਮ ਧੰਨ ਕਿੰਨਾ ਕੁ ਪਵਿੱਤਰ ਹੈ ਦਰਸਾਇਆ ਨਹੀਂ ਜਾ ਸਕਦਾ। ਪਰਮਾਤਮਾ ਵਾਹਿਗੁਰੂ ਦਾ ਜਿਹੜਾ ਪਰਮਾਤਮਾ ਦਾ ਨਾਮ ਧੰਨ ਹੈ ਉਹ ਇੰਨਾ ਪਵਿੱਤਰ ਹੈ, ਨਿਰਮਲ ਹੈ। ਜਿਹੜਾ ਵੀ ਐਸੇ ਪਰਮਾਤਮਾ ਵਾਹਿਗੁਰੂ ਦਾ ਨਾਮ ਨੂੰ ਆਪਣੇ ਹਿਰਦੇ 'ਚ ਵਸਾਉਂਦਾ ਉਹਦਾ ਜੀਵਨ ਵੀ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਜਿਤਨਾ ਭਗਤ ਕਬੀਰ ਜੀ ਕਹਿੰਦੇ ਕਿ ਜਿਹੜੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਸਿਮਰਨ ਕਰਦੇ ਹਨ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ। ਅਤੇ ਸਾਨੂੰ ਕਹਿੰਦੇ ਭਾਈ ਗੁਰ ਕੈ ਸ਼ਬਦ ਭਰੇ ਭੰਡਾਰਾ। ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਦੇ ਭੰਡਾਰੇ ਭਰੇ ਹੋਏ ਹਨ, ਪਿਉ ਦਾਦੇਗਾ ਖੋਲ ਠਾ ਖਜ਼ਾਨਾ ਤਾਂ ਮੇਰੇ ਮਨ ਭੈਣ ਨਿਧਾਨਾ। ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰੂਪ ਵਿੱਚ ਗੁਰੂ ਦੇ ਸ਼ਬਦਾਂ ਦਾ ਭੰਡਾਰ ਭਰਿਆ ਹੋਇਆ ਹੈ, ਜਿਨ੍ਹਾਂ 'ਤੇ ਸਤਿਗੁਰੂ ਜੀ ਤਰੁੱਠਦੇ ਕਿਰਪਾ ਕਰਦੇ ਆ ਭਾਈ ਉਹੀ ਇਸ ਗੁਰੂ ਦੇ ਸ਼ਬਦ ਦੇ ਭੰਡਾਰ ਨਾਲ ਜੁੜਦੇ ਹਨ। ਉਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ 'ਚ ਆ ਕੇ ਗੁਰੂ ਦੀ ਬਾਣੀ ਨੂੰ ਸੁਣਦੇ ਆ, ਪੜ੍ਹਦੇ ਹਨ, ਉਹੀ ਗੁਰੂ ਪਿਆਰੇ ਸਹਿਜ ਪਾਠ ਨਾਲ ਜੁੜਦੇ ਹੈ, ਜਿਨ੍ਹਾਂ 'ਤੇ ਸਤਿਗੁਰੂ ਆਪ ਕਿਰਪਾ ਕਰਦੇ ਹਨ। ਅਤੇ ਸਾਨੂੰ ਕਹਿੰਦੇ ਭਾਈ ਪਰਮਾਤਮਾ

ਦੇ ਸਮਾਨ ਹਨ, ਜ਼ਹਿਰ ਦੇ ਸਮਾਨ। ਜਿਹੜੇ ਭਾਈ ਐਸੀ ਮਾਇਆ ਦੇ ਨਾਲ ਮੋਹ ਕਰਦੇ ਆ ਲੇਕਿਨ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਸਿਮਰ ਨਹੀਂ ਕਰਦੇ, ਤੇ ਸਾਧੂ ਕਹਿੰਦੇ ਮਾਇਆ ਮੋਹੇ ਜਲੇ ਅਭਿਮਾਨ, ਐਸੇ ਜਿਹੜੇ ਮਾਇਆ ਦੇ ਮੋਹ ਵਿੱਚ ਸਦਾ ਹੰਕਾਰ ਦੇ ਵਿੱਚ ਛੱਡਦੇ ਹਨ, ਮਾਇਆ ਮੋਹੇ ਜਲੇ ਅਭਿਮਾਨ, ਮਾਇਆ ਦੇ ਹੰਕਾਰ ਦੇ ਵਿੱਚ ਬੰਦਾ ਈਰਖਾ ਵਿੱਚ ਸੜਦਾ ਹੈ, ਪਰ ਜਿਹੜੇ ਗੁਰੂ ਦੀ ਸ਼ਰਨ 'ਚ ਆਉਂਦੇ ਹਨ, ਜਿਹੜੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜਦੇ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ 'ਚ ਆਉਂਦੇ ਹੈ, ਅਤੇ ਸਤਿਗੁਰੂ ਕਹਿੰਦੇ ਹਨ ਗੁਰਮੁਖ ਹਰ ਰਸ ਚੱਖ ਹੈ ਕੋਏ, ਕੋਈ ਵਿਰਲੇ ਹਨ ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਰਸ ਚੱਖਦੇ ਹਨ। ਜਿਹੜੇ ਭਾਈ ਐਸੇ ਗੁਰੂ ਪਿਆਰੇ ਗੁਰੂ ਦੀ ਸ਼ਰਨ 'ਚ ਆ ਕੇ ਪਰਮਾਤਮਾ ਅਕਾਲ ਪੁਰਖ ਦਾ ਨਾਮ ਦਾ ਰਸ ਚੱਖਦੇ ਹਨ, ਨਾਮ ਦਾ ਰਸ ਪ੍ਰਾਪਤ ਕਰਦੇ ਹਨ, ਅਤੇ ਸਤਿਗੁਰੂ ਕਹਿੰਦੇ ਭਾਈ ਅਤੇ ਸਦਾ ਆਨੰਦ ਹੋਵੇ ਦਿਨ ਰਾਤੀ, ਉਹ ਰਾਤ ਦਿਨ ਆਤਮਿਕ ਆਨੰਦ ਵਿੱਚ ਰਹਿੰਦੇ ਹਨ। ਜਿਹੜੇ ਪਰਮਾਤਮਾ ਅਕਾਲ ਪੁਰਖ ਦਾ ਨਾਮ ਰਸ ਪ੍ਰਾਪਤ ਕਰਦੇ ਆ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੇ ਰਾਹੀਂ, ਉਹ ਰਾਤ ਦਿਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਵਿੱਚ ਆਤਮਿਕ ਆਨੰਦ ਮਾਣਦੇ ਹਨ। ਪਰ ਇਹ ਕਿਤਨਾ ਪ੍ਰਾਪਤ ਕਿਤਨਾ ਹੁੰਦਾ ਹੈ, ਜਿਹੜਾ ਆਤਮਿਕ ਆਨੰਦ ਦੇਣ ਵਾਲਾ ਪਰਮਾਤਮਾ ਵਾਹਿਗੁਰੂ ਦਾ ਨਾਮ ਰਸ ਹੈ, ਉਹ ਚੰਗੇ ਪੂਰੇ ਭਾਗ ਹੋਣ ਫਿਰ ਪ੍ਰਾਪਤ ਹੁੰਦਾ ਗੁਰੂ ਦੀ ਸ਼ਰਨ 'ਚ ਆ ਕੇ, ਪੂਰੇ ਭਾਗ ਪ੍ਰਾਪਤ ਹੋਏ, ਚੰਗੇ ਭਾਗ ਹੋਣ ਤਾਂ ਫਿਰ ਭਾਈ ਗੁਰੂ ਦੀ ਸ਼ਰਨ 'ਚ ਆ ਕੇ ਉਸ ਪਰਮਾਤਮਾ ਅਕਾਲ ਪੁਰਖ ਦੇ ਨਾਮ ਦਾ ਰਸ ਜਿਹੜਾ ਪ੍ਰਾਪਤ ਹੁੰਦਾ ਹੈ, ਬਾਕੀ ਸਾਰੇ ਰਸ ਜਿਹੜੇ ਉਹ ਫਿੱਕੇ ਪੈ ਜਾਂਦੇ ਹਨ। ਪਰਮਾਤਮਾ ਵਾਹਿਗੁਰੂ ਦਾ ਨਾਮ ਰਸ ਜਿਹੜਾ ਕਦੀ ਫਿੱਕਾ ਨਹੀਂ ਹੁੰਦਾ, ਨਾਮ ਦਾ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਦਾ ਰਸ ਉਹ ਕਦੀ ਘਟਦਾ ਨਹੀਂ ਹੈ, ਉਹ ਪਰਮਾਤਮਾ ਦਾ ਨਾਮ ਦਾ ਰਸ ਜਿਹੜਾ ਸਦਾ ਬਣਿਆ ਰਹਿੰਦਾ ਹੈ। ਅਤੇ ਸਾਧੂ ਕਹਿੰਦੇ ਭਾਈ ਸ਼ਬਦ ਦੀਪਕ ਵਰਤੇ ਅਤੇ ਹਲੋਏ, ਜੋ ਪਰਮਾਤਮਾ ਵਾਹਿਗੁਰੂ ਦੀ ਬਾਣੀ ਰੂਪ ਸ਼ਬਦ ਹੈ, ਸ਼ਬਦ ਦੀਪਕ ਵਰਤੇ ਅਤੇ ਹਲੋਏ, ਤਿੰਨਾਂ ਲੋਕਾਂ ਵਿੱਚ ਉਸ ਪਰਮਾਤਮਾ ਵਾਹਿਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਰਿਹਾ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਜੋ ਸ਼ਬਦ ਜੋਤ ਦਾ ਤਿੰਨਾਂ ਲੋਕਾਂ ਵਿੱਚ ਪ੍ਰਕਾਸ਼ ਹੋ ਰਿਹਾ ਹੈ, ਜੋ ਚੱਖ ਹੈ ਸੋ ਨਿਰਮਲ ਹੋਏ, ਜਿਹੜਾ ਭਾਈ ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦੀ ਬਾਣੀ ਦੇ ਰਾਹੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਸ ਨੂੰ ਚੱਖਦਾ ਹੈ, ਤਾਂ ਉਹ ਭਾਈ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਫਿਰ ਉਹਨੂੰ ਹੋਰ ਕੀ ਪ੍ਰਾਪਤ ਹੁੰਦਾ, ਜਿਹੜਾ ਗੁਰੂ ਦੀ ਸ਼ਬਦ ਦੀ ਰੋਸ਼ਨੀ ਦੇ ਰਾਹੀਂ ਪਰਮਾਤਮਾ ਅਕਾਲ ਪੁਰਖ ਦਾ ਨਾਮ ਰਸ ਚੱਖਦਾ ਹੈ। ਅਤੇ ਸਾਧੂ ਕਹਿੰਦੇ ਭਾਈ ਨਿਰਮਲ ਨਾਮ ਹਮੈ ਮਲਕ ਹੋਈ, ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਕਰਦਾ ਗੁਰੂ ਦੇ ਦਰ 'ਤੇ ਆ ਕੇ ਪਰਮਾਤਮਾ ਵਾਹਿਗੁਰੂ ਦੇ ਨਾਮ ਰਸ 'ਚ ਲੱਗਾ ਰਹਿੰਦਾ ਹੈ, ਫਿਰ ਭਾਈ ਐਸੇ ਪਰਮਾਤਮਾ ਦੇ ਨਿਰਮਲ ਪਵਿੱਤਰ ਨਾਮ ਜਪਣ ਕਰਕੇ ਉਹਦੇ ਅੰਦਰੋਂ ਹਉਮੈ ਦੀ ਜਿਹੜੀ ਮੈਲ ਆ ਉਹ ਧੁੱਪ ਜਾਂਦੀ ਹੈ, ਜਿਸ ਹਉਮੈ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲੋਂ ਮਨੁੱਖ ਦੀ ਜੀਵ ਦੀ ਦੂਰੀ ਬਣੀ ਹੋਈ ਹੈ। ਅਤੇ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਜਿੱਥੇ ਹਉਮੈ ਹੰਕਾਰ ਹੈ ਉੱਥੇ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਵਸਦਾ, ਅਤੇ ਜਿੱਥੇ ਗੁਰੂ ਦੀ ਕਿਰਪਾ ਦੇ ਨਾਲ
ਜਿਸ ਹਿਰਦੇ ਘਰ ਵਿੱਚ ਪਰਮਾਤਮਾ ਵਾਹਿਗੁਰੂ ਦਾ ਨਾਮ ਵਸ ਜਾਂਦਾ, ਉੱਥੇ ਫਿਰ ਭਾਈ ਹਉਮੈ ਨਹੀਂ ਲਾਗੇ ਲਾਗੇ ਆਉਂਦੀ।

ਅਤੇ ਸਤਿਗੁਰੂ ਕਹਿੰਦੇ ਹੈ ਜਿਹੜੇ ਗੁਰਮੁਖ ਗੁਰੂ ਦੀ ਸ਼ਰਨ 'ਚ ਆ ਕੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਗੁਰੂ ਦੱਸੀ ਹੋਈ ਸੇਵਾ ਭਗਤੀ ਕਰਦੇ ਹੈ, ਉਹ ਸਦਾ ਕਾਇਮ ਰਹਿਣ ਵਾਲਾ ਸੁੱਖ ਪ੍ਰਾਪਤ ਕਰਦੇ ਹਨ। ਸਾਚੀ ਭਗਤ ਸਦਾ ਸੁੱਖ ਹੋਏ, ਜੋ ਸਦਾ ਰਹਿਣ ਵਾਲੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਆ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹੈ, ਫਿਰ ਉਹਨਾਂ ਨੂੰ ਭਾਈ ਸਦਾ ਕਾਇਮ ਰਹਿਣ ਵਾਲਾ ਆਤਮਿਕ ਸੁੱਖ ਪ੍ਰਾਪਤ ਹੋ ਜਾਂਦਾ ਹੈ। ਇਹ ਆਤਮ ਸੁੱਖ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਵਿੱਚ ਹੈ, ਪਰਮਾਤਮਾ ਦੇ ਨਾਮ ਰਸ ਵਿੱਚ ਹੈ। ਜਿਹੜਾ ਨਾਮ ਦਾ ਰਸ ਸਾਰੇ ਰਸਾਂ ਨਾਲੋਂ ਪਵਿੱਤਰ ਹੈ। ਅਤੇ ਸਾਧੂ ਕਹਿੰਦੇ ਭਾਈ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਕ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਸ ਨੂੰ ਚੱਖਿਆ ਹੈ, ਨਾਮ ਰਸ ਨੂੰ ਮਾਣਿਆ ਹੈ, ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੇ ਰਾਹੀਂ ਗੁਰੂ ਦੇ ਉਪਦੇਸ਼ ਦੇ ਰਾਹੀਂ, ਸੋ ਹਰਜਨ ਲੋਕ ਉਹੀ ਭਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸੇਵਕ ਜਨ ਬਣ ਜਾਂਦੇ ਹਨ। ਜਿਨ੍ਹਾਂ ਦੇ ਵਿੱਚ ਪਰਮਾਤਮਾ ਵਿੱਚ ਅਤੇ ਸੇਵਕ ਜਨ ਵਿੱਚ ਕੋਈ ਭੇਦ ਰਹਿੰਦਾ ਨਹੀਂ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਭਾਈ ਗੁਰੂ ਦੀ ਸ਼ਰਨ 'ਚ ਆ ਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਕਰ ਲੈਂਦੇ ਹਨ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਨ ਬਣ ਜਾਂਦੇ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ 'ਚ ਇੱਕਮਿੱਕ ਹੋ ਜਾਂਦੇ ਹਨ। ਜਿਤਨਾ ਭਗਤ ਕਬੀਰ ਜੀ ਕਹਿੰਦੇ ਹਨ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਭਗਤ ਕਬੀਰ ਜੀ ਕਹਿੰਦੇ ਪਰਮਾਤਮਾ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਕਰਕੇ, ਨਾਮ ਜਪ ਜਪ ਕੇ ਮਨ ਇਸ ਤਰ੍ਹਾਂ ਨਿਰਮਲ ਹੋ ਗਿਆ, ਇਸ ਤਰ੍ਹਾਂ ਪਵਿੱਤਰ ਹੋ ਗਿਆ, ਇਸ ਤਰ੍ਹਾਂ ਮਨ ਸਾਫ਼ ਹੋ ਗਿਆ ਜਿਸ ਤਰ੍ਹਾਂ ਗੰਗਾ ਦਾ ਜਲ ਜਿਹੜਾ ਸਾਫ਼ ਹੁੰਦਾ ਹੈ। ਜਦੋਂ ਮਨ ਨਿਰਮਲ ਹੋ ਗਿਆ ਪਰਮਾਤਮਾ ਦਾ ਨਾਮ ਜਪ ਜਪ ਕੇ, ਫਿਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਭਗਤ ਕਬੀਰ ਜੀ ਕਹਿੰਦੇ ਜਦੋਂ ਮੇਰਾ ਮਨ ਨਿਰਮਲ ਹੋ ਗਿਆ ਨਾ ਪਰਮਾਤਮਾ ਦਾ ਨਾਮ ਜਪ ਜਪ ਕੇ, ਅਤੇ ਮੈਂ ਜਿੱਥੇ ਪਰਮਾਤਮਾ ਨੂੰ ਲੱਭਦਾ ਫਿਰਦਾ ਹਾਂ, ਉਹਦਾ ਨਾਮ ਜਪ ਜਪ ਕੇ ਆਵਾਜ਼ਾਂ ਮਾਰਦਾ ਹਾਂ ਰਾਤ ਦਿਨ। ਹੁਣ ਜਦੋਂ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਜਪ ਜਪ ਕੇ ਮੇਰਾ ਮਨ ਪਵਿੱਤਰ ਹੋ ਗਿਆ, ਸਾਫ਼ ਹੋ ਗਿਆ, ਤਾਂ ਹੁਣ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਵਾਜ਼ਾਂ ਮਾਰਦਾ ਹੈ। ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਕਹਿੰਦੇ ਪਰਮਾਤਮਾ ਵਾਹਿਗੁਰੂ ਮੇਰੇ ਮਗਰ ਮਗਰ ਭੱਜਾ ਫਿਰਦਾ ਆਵਾਜ਼ਾਂ ਮਾਰਦਾ, ਕਬੀਰ ਕਿੱਥੇ ਆ ਤੂੰ। ਇਹ ਭਾਈ ਨਾਮ ਜਪਣ ਵਾਲਿਆਂ ਦੀ ਜੀਵਨ ਦਾ ਜੀਵਨ ਹੈ, ਜਿਹਨਾਂ ਨੂੰ ਇੰਨਾ ਭਰੋਸਾ ਹੈ ਕਿ ਜਿਹੜੇ ਭਾਈ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਆ ਨਾ, ਲੱਗੇ ਰਹਿੰਦੇ ਆ। ਅਤੇ ਜਿਤਨਾ ਭਗਤ ਕਬੀਰ ਜੀ ਵਾਰ ਵਾਰ ਇਹੀ ਸਾਨੂੰ ਕਹਿੰਦੇ ਆ ਕਿ ਭਾਈ ਉਹ ਪਰਮਾਤਮਾ ਅਕਾਲ ਪੁਰਖ ਦਾ ਨਾਮ ਜਪਦੇ ਰਿਹਾ ਕਰੋ, ਜਪਦੇ ਰਿਹਾ ਕਰੋ, ਰਾਤ ਦਿਨ ਲੱਗੇ ਰਹੋ। ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਏ ਆਸਾਰ, ਕਿ ਪਰਮਾਤਮਾ ਅਕਾਲ ਪੁਰਖ ਦਾ ਨਾਮ ਜਪਦੇ ਰਿਹਾ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਰਾਤ ਦਿਨ ਲੱਗੇ ਰਹੋ, ਆਪਣੀ ਕਿਰਤ ਕਰਦੇ ਹੋਏ ਵੀ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖੋ। ਜੇ ਲੱਗੇ ਰਹੋਗੇ ਰਾਤ ਦਿਨ ਤਾਂ ਰਾਤ ਦਿਵਸ ਕੇ ਕੂਕਨੇ ਕਬੂ ਕਿਸਨੇ ਪੁਕਾਰ, ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਜਿਹੜੀ ਪੁਕਾਰ ਹੈ ਉਹ ਸੁਣ ਲਵੇਗਾ। ਸੁਣ ਉਹ ਪਹਿਲਾਂ ਹੀ ਲੈਂਦਾ ਹੈ, ਪਹਿਲੀ ਆਵਾਜ਼ ਸੁਣ ਲੈਂਦਾ ਹੈ, ਪਰ ਦੇਖਦਾ ਕਿੰਨਾ ਕੁ ਵਿਸ਼ਵਾਸ ਰੱਖਦਾ ਇਸ। ਜਿਹੜਾ ਵਿਸ਼ਵਾਸ ਸ਼ਰਧਾ ਭਾਵਨਾ ਦੇ ਨਾਲ ਲੱਗਾ ਰਹੇ, ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਭਗਤ ਕਬੀਰ ਜੀ ਕਹਿੰਦੇ ਪਰਮਾਤਮਾ ਵਾਹਿਗੁਰੂ ਆਪ ਮਿਲਦਾ ਹੈ, ਆਵਾਜ਼ਾਂ ਮਾਰ ਮਾਰ ਕੇ ਮਿਲਦਾ। ਇਹ ਅਵਸਥਾ ਕੇਵਲ ਗੁਰੂ ਦੀ ਸ਼ਰਨ 'ਚ ਆ ਕੇ,
ਗੁਰੂ ਦੇ ਰਾਹੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਅਤੇ ਫਿਰ ਪਰਮਾਤਮਾ ਵਾਹਿਗੁਰੂ ਦੇ ਪਿਆਰੇ ਬਣਿਆ ਜਾ ਸਕਦਾ ਹੈ, ਫਿਰ ਉਹਦੇ ਜਨ ਕੁਹਾਇਆ ਜਾ ਸਕਦਾ ਹੈ। ਜਿਹੜਾ ਹਰੀ ਦਾ ਜਨ, ਪਰਮਾਤਮਾ ਦਾ ਜਨ ਜਿਹੜਾ, ਉਹ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਛ ਨਾਹੀ। ਉਹ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ, ਉਹ ਫਰਕ ਰਹਿੰਦਾ ਨਹੀਂ ਹੈ। ਅਤੇ ਸਾਧੂ ਕਹਿੰਦੇ ਭਾਈ, ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਸਿਮਰਨ ਕਰਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰਸ ਨੂੰ ਚੱਖਿਆ, ਉਹ ਪਰਮਾਤਮਾ ਵਾਹਿਗੁਰੂ ਦੇ ਵਿੱਚ ਇੱਕਮਿਕ ਹੋ ਗਏ ਹਨ। ਵੇਖਣ ਨੂੰ ਲੱਗਦੇ ਆ ਕਿ ਮਨੁੱਖ ਹਨ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਵੇਖਣ ਨੂੰ ਲੱਗਦਾ ਮਨੁੱਖ ਹੈ, ਪਰਮਾਤਮਾ ਦਾ ਪਿਆਰਾ ਸੇਵਕ ਜਨ, ਪਰ ਉਹ ਅੰਦਰੋਂ ਬਾਹਰੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਇੱਕਮਿਕ ਹੋਇਆ ਹੁੰਦਾ ਹੈ। ਫਿਰ ਉਹਨੂੰ ਕੋਈ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਕਹਿੰਦੇ ਤਿਸ ਸਦਾ ਹਰਖ ਨਾ ਹੀ ਕਦੇ ਸੋਗ। ਉਹ ਸਦਾ ਆਤਮ ਆਨੰਦ ਵਿੱਚ ਰਹਿੰਦਾ ਹੈ, ਸਦਾ ਪ੍ਰਸੰਨ ਚਿੱਤ ਰਹਿੰਦਾ ਹੈ, ਉਹਨੂੰ ਕੋਈ ਚਿੰਤਾ ਝੋਰਾ ਰਹਿੰਦਾ ਹੀ ਕੋਈ ਨਹੀਂ। ਫਿਰ ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਇੱਕਮਿਕਤਾ ਹੋ ਜਾਂਦੀ ਹੈ, ਫਿਰ ਸੋਗ ਰਹੇਗਾ ਵੀ ਕਿਉਂ? ਸਾਰੀ ਕਾਇਨਾਤ ਦਾ, ਸਾਰੀ ਮਨੁੱਖਤਾ ਦੇ ਸੋਗਾਂ ਨੂੰ ਦੂਰ ਕਰਨ ਵਾਲਾ ਜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਪ੍ਰਗਟ ਹੋ ਗਿਆ, ਹਿਰਦੇ ਵਿੱਚ ਵੱਸ ਗਿਆ, ਫਿਰ ਝੋਰਾ ਤਾਂ ਚਿੰਤਾ ਕਾਹਦੀ ਹੈ, ਫਿਰ ਸੋਗ ਕਾਹਦਾ ਹੈ? ਐਸੀ ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਜਿਹੜੇ ਸਦਾ ਪ੍ਰਸੰਨ ਚਿੱਤ ਰਹਿੰਦੇ ਹਨ। ਅਤੇ ਸਾਧੂ ਕਹਿੰਦੇ ਆਪ ਮੁਕਤ ਅਵਰਾ ਮੁਕਤ ਕਰਾਵੈ। ਉਹ ਆਪ ਤਾਂ ਮੁਕਤ ਹੋ ਜਾਂਦੇ ਹੈ ਗੁਰੂ ਦੀ ਕਿਰਪਾ ਦੇ ਨਾਲ, ਅਤੇ ਲੇਕਿਨ ਹੋਰਨਾਂ ਨੂੰ ਵੀ ਇਹਨਾਂ ਵਿਸ਼ਿਆਂ ਤੋਂ, ਇਹ ਮਾਇਆ ਦੇ ਮੋਹ ਤੋਂ, ਵਿਕਾਰਾਂ ਤੋਂ ਮੁਕਤ ਕਰਵਾ ਦਿੰਦੇ ਹਨ। ਉਨ ਨਾਲ ਦੇ ਜਿਹੜੇ ਉਹਨਾਂ ਦੀ ਸੰਗਤ ਕਰਨ ਵਾਲੇ, ਉਹਨਾਂ ਨੂੰ ਵੀ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਨਾਲ ਜੋੜ ਕੇ, ਬਾਣੀ ਨਾਲ ਜੋੜ ਕੇ, ਉਹਨਾਂ ਨੂੰ ਵੀ ਇਹਨਾਂ ਵਿਕਾਰਾਂ ਤੋਂ ਮੁਕਤ ਕਰਾ ਦਿੰਦੇ ਹਨ, ਖਲਾਸੀ ਕਰਾ ਦਿੰਦੇ ਹਨ। ਅਤੇ ਜਿਹੜੇ ਭਾਈ ਐਸੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਹੈ, ਨਾਮ ਜਪਣ ਵਾਲੀ ਦੀ ਸੰਗਤ ਕਰਕੇ ਉਹਨਾਂ ਦਾ ਐਸਾ ਜੀਵਨ ਬਣ ਜਾਂਦਾ, ਹਰ ਨਾਮ ਜਪੈ ਹਰ 'ਤੇ ਸੁੱਖ ਪਾਵੈ। ਪਰਮਾਤਮਾ ਦਾ ਨਾਮ ਜਪ ਜਪ ਕੇ, ਸਿਮਰਨ ਕਰ ਕਰਕੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਾਹੀਂ ਉਹ ਸੁੱਖ ਪ੍ਰਾਪਤ ਕਰ ਲੈਂਦੇ, ਜਿਹੜਾ ਕਦੀ ਨਾਸ ਨਹੀਂ ਹੁੰਦਾ। ਅਤੇ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਹਨ, ਜਾਓ ਸੁਖ ਕੋ ਚਾਹੇ ਸਦਾ ਸਨ ਰਾਮ ਕੀਲੇ। ਜੇ ਕੋਈ ਮਨੁੱਖ ਸਦੀਵ ਕਾਲ ਲਈ ਕਾਇਮ ਰਹਿਣ ਵਾਲਾ ਸੁੱਖ ਚਾਹੁੰਦਾ ਹੈ, ਪ੍ਰਾਪਤ ਕਰਨ ਲਈ ਚਾਹੁੰਦਾ, ਤਾਂ ਫਿਰ ਉਹ ਸੁੱਖ ਪ੍ਰਾਪਤ ਕਰਨ ਵਾਸਤੇ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਲਏ, ਸ਼ਰਨ ਵਿੱਚ ਆ ਗੁਰੂ ਦੇ ਰਾਹੀਂ। ਗੁਰੂ ਦੇ ਰਾਹੀਂ ਜਦੋਂ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਲੈ ਕੇ ਪਰਮਾਤਮਾ ਦਾ ਨਾਮ ਜਪੇਗਾ, ਫਿਰ ਜਿਹੜਾ ਸਦੀਵ ਕਾਲ ਲਈ ਕਾਇਮ ਰਹਿਣ ਵਾਲਾ ਸੁੱਖ ਉਹ ਪਾ ਲਵੇਗਾ, ਪ੍ਰਾਪਤ ਹੋ ਜਾਵੇਗਾ। ਅਤੇ ਸਾਧੂ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਹਰ ਨਾਮ ਜਪੇ ਹਰ 'ਤੇ ਸੁੱਖ ਪਾਵੇ, ਪਰਮਾਤਮਾ ਦੇ ਨਾਮ ਦੇ ਰਾਹੀਂ ਉਹਨਾਂ ਨੇ ਆਤਮ ਸੁੱਖ ਪ੍ਰਾਪਤ ਕਰ ਲਿਆ ਹੈ। ਪਰ ਜਿਹੜੇ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਗੁਰੂ ਦਾ ਉਪਦੇਸ਼ ਗ੍ਰਹਿਣ ਨਹੀਂ ਕਰਦੇ, ਅਤੇ ਸਾਧੂ ਕਹਿੰਦੇ ਬਿਨ ਸਤਿਗੁਰ ਸਭ ਮੋਈ ਬਿਲ ਲਾਏ। ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਉਹ ਮਨੁੱਖ ਸਦਾ ਬਿਲਕਦੇ ਰਹਿੰਦੇ ਹਨ, ਸਦਾ ਝੂਰਦੇ ਰਹਿੰਦੇ ਹਨ, ਅਤੇ ਆਤਮਿਕ ਮੋਤੇ ਮਰੇ ਰਹਿੰਦੇ ਹਨ। ਜਿਹੜੇ ਆਤਮਿਕ ਮੌਤ ਛੇੜ ਲੈਂਦੇ ਹੈ, ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਸਿਮਰ ਨਹੀਂ ਕਰਦੇ, ਉਹ ਸਦਾ ਦੁਖੀ ਰਹਿੰਦੇ ਹਨ। ਕਦੀ ਉਹਨਾਂ ਦੇ ਅੰਦਰ ਖੇੜਾ ਨਹੀਂ ਆਇਆ, ਕਦੀ ਉਹਨਾਂ ਦੇ ਅੰਦਰ ਖੁਸ਼ੀ ਨਹੀਂ ਆਈ, ਕਿਉਂਕਿ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ, ਸਿਮਰਨ ਵਿੱਚ ਹੀ ਸੁੱਖ ਸੀ। ਉਹ ਪਰਮਾਤਮਾ ਦਾ ਨਾਮ ਜਪਿਆ ਨਹੀਂ, ਸੇਵਾ ਕੀਤੀ ਨਹੀਂ, ਸਿਮਰਨ ਕੀਤਾ ਨਹੀਂ, ਬਾਣੀ ਪੜ੍ਹੀ ਨਹੀਂ,
ਸੰਸਾਰਕ ਮਾਇਆ ਨੂੰ ਹੀ ਸੁੱਖ ਸਮਝੀ ਬੈਠਾ ਅਤੇ ਸਾਨੂੰ ਕਹਿੰਦੇ ਉਹ ਐਸੇ ਜਿਹੜੇ ਮਨੁੱਖ ਜਿਹੜੇ ਗੁਰੂ ਦੀ ਸ਼ਰਨ 'ਚ ਨਾ ਆਉਂਦੇ, ਗੁਰੂ ਤੋਂ ਬਗੈਰ ਉਹ ਸਦਾ ਵਿਲਕਦੇ ਰਹਿੰਦੇ, ਝੂਰਦੇ ਰਹਿੰਦੇ ਆ ਅਤੇ ਆਤਮ ਮੌਤ ਛੇੜੀ ਰੱਖਦੇ ਹਨ। ਅਣ ਦਿਨ ਦਾਜਾ ਹੈ ਸਾਂਤ ਨਾ ਪਾਏ, ਉਹ ਰਾਤ ਦਿਨ ਜੋ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ, ਕਦੀ ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਆਉਂਦੀ। ਅਤੇ ਸ਼ਾਂਤੀ ਆਉਂਦੀ ਕਿਸ ਤਰ੍ਹਾਂ ਹੈ, ਸਤਿਗੁਰ ਦੱਸਦੇ ਹਨ, ਸਤਿਗੁਰ ਮਿਲਾਏ ਸਭ ਤ੍ਰਿਸ਼ਨ ਬੁਝਾਏ। ਜੇ ਪੂਰੇ ਗੁਰੂ ਦੀ ਸ਼ਰਨ ਮਿਲ ਜਾਵੇ, ਪੂਰੇ ਗੁਰੂ ਦੀ ਸ਼ਰਨ 'ਚ ਆਇਆ ਜਾਵੇ, ਪੂਰੇ ਗੁਰੂ ਦੀ ਬਾਣੀ ਨਾਲ ਜੁੜਿਆ ਜਾਵੇ, ਫਿਰ ਭਾਈ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ। ਫਿਰ ਸਤਿਗੁਰੂ ਕਿਰਪਾ ਕਰਕੇ ਜਿਹੜੀ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਹੈ ਉਹ ਸਤਿਗੁਰੂ ਜੀ ਬੁਝਾ ਦਿੰਦੇ ਹਨ, ਸ਼ਾਂਤ ਕਰ ਦਿੰਦੇ ਹਨ। ਐਸੀ ਬਖਸ਼ਿਸ਼ ਕੇਵਲ ਗੁਰੂ ਦੀ ਸ਼ਰਨ 'ਚ ਆਉਂਦੀ ਹੈ। ਤ੍ਰਿਸ਼ਨਾ ਦੀ ਅੱਗ ਨੂੰ ਸਤਿਗੁਰੂ ਜੀ ਬੁਝਾ ਦਿੰਦੇ ਆ, ਨਾਨਕ ਨਾਮ ਸ਼ਾਂਤ ਸੁੱਖ ਪਾਏ। ਫਿਰ ਸਤਿਗੁਰੂ ਜੀ ਕਿਰਪਾ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਦਾਤ ਝੋਲੀ 'ਚ ਪਾ ਦਿੰਦੇ ਆ ਅਤੇ ਸਦਾ ਸ਼ਾਂਤ ਚਿੱਤ ਰਹਿੰਦਾ ਹੈ। ਕਦੇ ਚਿੰਤਾ ਝੋਰਾ ਰਹਿੰਦਾ ਨਹੀਂ ਹੈ। ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਂਦਾ, ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਲੈਂਦਾ ਹੈ, ਫਿਰ ਸਤਿਗੁਰੂ ਉਹਨਾਂ 'ਤੇ ਕਿਰਪਾ ਕਰਦੇ ਹਨ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰਾਂ ਨੇ ਸਾਨੂੰ ਇਹੀ ਸਮਝਾਇਆ ਕਿ ਭਾਈ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧੰਨ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ। ਅਤੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਹੈ, ਜੋ ਅੰਮ੍ਰਿਤ ਵੇਲ ਤੋਂ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਸਿੰਘਾਸਨ 'ਤੇ ਸਬਾਇਮਾਨ ਹੋ ਕੇ, ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਸ੍ਰੀ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੋ ਸਤਿਗੁਰ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਵਿੱਚ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਐਸੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤ ਬਾਣੀ ਜੋ ਸਤਿਗੁਰਾਂ ਨੇ ਦੂਸਰੇ ਘਰ ਸੁਰ ਤਾਲ ਦੇ ਵਿੱਚ ਇਸ ਬਾਣੀ ਨੂੰ ਉਚਾਰਨ ਕੀਤਾ ਹੈ, ਇਸ ਬਾਣੀ ਦਾ ਕੀਰਤਨ ਦੂਸਰੇ ਘਰ ਸੁਰ ਤਾਲ ਵਿੱਚ ਕਰਨ ਦਾ ਸਤਿਗੁਰਾਂ ਨੇ ਹਦਾਇਤ ਦਿੱਤੀ ਹੈ। ਇਹ ਪਾਵਨ ਬਾਣੀ ਸਤਿਗੁਰਾਂ ਨੇ ਚਾਰ ਬੰਦਾਂ ਵਿੱਚ ਲਿਖੀ ਹੈ। ਇਸ ਬਾਣੀ ਦੇ ਚਾਰ ਪਦੇ ਹਨ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 663 ਤੋਂ ਆਰੰਭ ਹੋ ਕੇ 664 'ਤੇ ਸਮਾਪਤ ਹੁੰਦੀ ਹੈ ਇਹ ਅੰਮ੍ਰਿਤਮਈ ਬਾਣੀ। ਇਸ ਅੰਮ੍ਰਿਤਮਈ ਬਾਣੀ ਨੂੰ ਉਚਾਰਨ ਕਰਨ ਤੋਂ ਪਹਿਲਾਂ ਸਤਿਗੁਰਾਂ ਨੇ ਉਸ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ, ਓਅੰਕਾਰ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਜਿਹੜਾ ਅਦੁੱਤੀ ਹੈ, ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦੀ ਲੈਤਾ ਕਰਨ ਵਾਲਾ ਜੋ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਹੈ, ਉਹ ਇੱਕ ਹੈ। ਮਿਲਦਾ ਕਿਸ ਤਰ੍ਹਾਂ ਹੈ, ਉਸ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਮਿਹਰ ਦੇ ਨਾਲ ਉਸ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਹੋ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ। ਸਤਿਗੁਰੂ ਜੀ ਫਰਮਾਨ ਕਰਦੇ ਕਿ ਭਾਈ, ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਧਨ ਹੈ, ਇਹ ਕਦੀ ਮੁੱਕਦਾ ਨਹੀਂ ਹੈ, ਕਿਉਂਕਿ ਦੱਦਾ ਦਾਤਾ ਇਹ ਕਹਿ ਸਭ ਕੁਝ ਦੇਵਨਹਾਰ, ਦਿੰਦੇ ਤੋੜ ਨਾ ਆਵੇ ਅਗਣਿਤ ਭਰੇ ਭੰਡਾਰ। ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਦਰਦ ਦੇ ਭੰਡਾਰੇ ਭਰੇ ਹੋਏ ਹਨ, ਨਾਮ ਧੰਨ ਦੇ ਨਾਲ ਵੀ, ਅਤੇ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਨਾਲ ਵੀ ਭੰਡਾਰ ਭਰੇ ਹੋਏ ਹਨ, ਅਤੇ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਧੰਨ ਸਤਿਗੁਰੂ ਕਹਿੰਦੇ ਕਦੀ ਮੁੱਕਣ ਵਾਲਾ ਨਹੀਂ ਹੈ, ਨਾ ਨਿਖੁੱਟਾ ਹੈ। ਪਰਮਾਤਮਾ ਦਾ ਨਾਮ ਧੰਨ ਵਰਤਿਆਂ ਖਰਚਿਆਂ ਵੀ ਘਟਦਾ ਨਹੀਂ ਹੈ। ਆਮ ਤੌਰ 'ਤੇ ਜਿਹੜੇ ਸੰਸਾਰੀ ਖਜ਼ਾਨੇ ਹਨ, ਸਰਕਾਰਾਂ ਦੇ ਖਜ਼ਾਨੇ ਹਨ, ਘਟ ਜਾਂਦੇ ਹਨ, ਮੁੱਕ ਵੀ ਜਾਂਦੇ ਹਨ, ਲੇਕਿਨ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਨਾਮ ਧੰਨ ਦਾ ਜਿਹੜਾ ਖਜ਼ਾਨਾ ਹੈ, ਇਹ ਕਦੀ ਘਟਦਾ ਨਹੀਂ ਹੈ। ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭੈ ਨਦਾਨਾ। ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਵਹਿ ਵੱਧ ਦੋ ਜਾਈ। ਪਰਮਾਤਮਾ ਦੇ ਨਾਮ ਧੰਨ ਦੇ ਵਿੱਚ ਕਦੀ ਤੋਟ ਨਹੀਂ ਆਉਂਦੀ, ਨਾਮ ਧੰਨ ਕਦੀ ਘਟਦਾ ਹੀ ਨਹੀਂ ਹੈ। ਜਿੰਨਾ ਮਰਜ਼ੀ ਤੁਸੀਂ ਖਰਚੀ ਜਾਓ, ਇਸੇ ਤਰ੍ਹਾਂ ਵਰਤੀ ਜਾਓ, ਵਰਤਣਾ ਭਾਵ ਕੇ ਆਪ ਜਪੀ ਜਾਓ, ਖਰਚੀ ਜਾਓ, ਹੋਰਨਾਂ ਨੂੰ ਜਪਾਈ ਜਾਓ, ਅਤੇ ਪਰਮਾਤਮਾ ਦਾ ਨਾਮ ਧੰਨ ਕਦੀ ਘਟਦਾ ਨਹੀਂ ਹੈ। ਜਿਹੜਾ ਆਪ ਜਪਦਾ ਅਤੇ ਹੋਰਨਾਂ ਨੂੰ ਜਪਾਉਂਦਾ, ਅਤੇ ਉਹਦੇ ਅੰਦਰ ਹੋਰ ਪਰਮਾਤਮਾ ਵਾਹਿਗੁਰੂ ਦੇ ਨਾਮ ਜਪਣ ਦੀ ਅੰਦਰ ਉਤਸ਼ਾਹਤ ਹੋ ਜਾਂਦਾ ਹੈ, ਬਰਕਤ ਪੈ ਜਾਂਦੀ ਹੈ ਪਰਮਾਤਮਾ ਦੇ ਨਾਮ ਜਪਣ ਦੀ, ਹੋਰ ਦਿਲ ਕਰਦਾ ਵਾਰ ਵਾਰ ਪਰਮਾਤਮਾ ਦਾ ਨਾਮ ਜਪਣ ਨੂੰ, ਜਿਹੜੇ ਆਪ ਜਪਦੇ ਅਤੇ ਹੋਰਨਾਂ ਨੂੰ ਜਪਾਉਂਦੇ ਹਨ। ਇਹ ਕਰਕੇ ਸਾਧੂ ਕਹਿੰਦੇ ਜਿਹੜਾ ਪਰਮਾਤਮਾ ਨਾਮ ਧੰਨ, ਨਾ ਤਾਂ ਇਹ ਕਦੀ ਮੁੱਕਦਾ ਹੀ ਆ, ਅਤੇ ਨਾ ਇਹ ਵਰਤਿਆਂ ਘਟਦਾ ਹੈ, ਅਤੇ ਨਾ ਇਹ ਕਿਤੇ ਗਵਾਚਦਾ ਹੀ ਹੈ। ਬਾਕੀ ਦਾ ਜਿਹੜਾ ਸੰਸਾਰਕ ਧੰਨ, ਇਹ ਗਵਾਚ ਵੀ ਜਾਂਦਾ, ਇਹਨਾਂ ਹੇਰਾ ਫੇਰ ਵੀ ਹੋ ਸਕਦੀ ਹੈ, ਉਹ ਵੰਡਿਆ ਵੀ ਜਾਂਦਾ। ਹੁਣ ਪਰਿਵਾਰ ਦੇ ਵਿੱਚ ਜੇ ਦੋ ਬੱਚੇ ਆ ਜਾਂ ਤਿੰਨ ਬੱਚੇ ਜਾਂ ਚਾਰ ਬੱਚੇ ਆ, ਕਿਸੇ
1: You're listening to KRPI 1550 Radio, Ferndale, Washington.
2: 1550 KRPI Radio ते चल रहा है लाइव फ्रॉम गुरु नानक सिख गुरुद्वारा साहिब स्कॉट रोड सरी।
0: बरोबर दा ही वंडे जाना, ये सब बरोबर दा आना। पर जेड़ा नाम धन ये चार भरावां दे पिता ने जो धन जोड़िया, जो जमीन जायदाद बनाई है, उन्होंने तो सारे चौं हिस्सों के वंडिया जाना। पर जे चौवां भरावां दे विचों जिन्हें परमात्मा वाहिगुरू दा नाम धन दी कमाई की है, सिमरन किया, बाणी पढ़ी है, सेवा की है, वह नहीं वंडी जानी। वो नाम धन जिन्हें प्राप्त किया गुरु की कृपा दे नाल, उन्हें कोई मिटा नहीं सकता, वो उचराव नहीं सकता कोई उन्हें। ऐसा जिहड़ा परमात्मा का नाम धन है, इनू ना अग साड़ सकती है, ना चोर चरा सकता है, ना इनू पानी रोड़ सकता। सतगुरु की बाणी का पावन कथन, गुर का बचन बसै जी नाले, जल नहीं डूबा तस्कर नहीं लेवे पाए ना सक के जाले। ऐसा परमात्मा का नाम धन है जिहड़ा गुरु के राही प्राप्त हुंदा है। तो फिर भाई ये ना ये मुकदा है, ना ये घटदा है, तो ना ये कितें जांदा ही है। ऐसा जिहड़ा नाम धन कितों प्राप्त कितों हुंदा पता कितना लगे। असीं तो बाहरी जिहड़ा संसारक धन है इसे नूं सदी वी बैठ समझी बैठे हाँ, इसे नूं कतर करी जांदे हर वक्त, रात दिन साढ़े माया वाल ध्यान हुंदा है। तो जिहड़ा परमात्मा वाहिगुरू का नाम धन जिहड़ा किते मुकदा नहीं, कदी घटदा नहीं, जांदा नहीं किते, इह कितना पता लगे, इस नाम धन की सोझी कितना होवे। तो सतगुरु दसदे हन

ਧਨ ਦੀ ਸਮਝ ਦੇ ਦਿੱਤੀ ਹੈ। ਪੂਰੇ ਸਤਿਗੁਰਾਂ ਨੇ ਇਹ ਦਿਖਾ ਦਿੱਤਾ ਹੈ, ਇਸ ਪਰਮਾਤਮਾ ਦੇ ਨਾਮ ਧਨ ਦੀ ਜਿਹੜੀ ਸਿਫਤ ਹੈ, ਜਿਹੜੇ ਪਰਮਾਤਮਾ ਨਾਮ ਧਨ ਦੀ ਬਖਸ਼ਿਸ਼ ਹੈ, ਇਹ ਪੂਰੇ ਸਤਿਗੁਰੂ ਨੇ ਦਿਖਾ ਦਿੱਤੀ ਹੈ। ਆਪਣੇ ਸਤਿਗੁਰ ਕਉ ਸਦ ਬਲ ਜਾਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕਿ ਮੈਂ ਐਸੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਤੋਂ ਸਦਾ ਬਲਹਾਰ ਜਾਂਦਾ, ਕੁਰਬਾਨ ਜਾਵਾਂ, ਜੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਮੈਨੂੰ ਜਿਹੜਾ ਪਰਮਾਤਮਾ ਦਾ ਨਾਮ ਧੰਨ ਹੈ, ਮੈਨੂੰ ਉਸ ਪਰਮਾਤਮਾ ਦੇ ਨਾਮ ਧੰਨ ਦੀ ਸਿਫਤ, ਉਸ ਪਰਮਾਤਮਾ ਨਾਮ ਧੰਨ ਦੀ ਬਖਸ਼ਿਸ਼ ਦਿਖਾ ਦਿੱਤੀ ਹੈ, ਮੈਨੂੰ ਸੋਝੀ ਦੇ ਦਿੱਤੀ ਹੈ ਕਿ ਜਿਹੜਾ ਪਰਮਾਤਮਾ ਦਾ ਨਾਮ ਧੰਨ ਹੈ, ਇਹੀ ਸਦੀਵੀ ਹੈ, ਇਹੀ ਨਾਲ ਨਿਭਣ ਵਾਲਾ ਹੈ। ਐਸੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਮੈਂ ਬਲਹਾਰ ਜਾਵਾਂ, ਕੁਰਬਾਨ ਜਾਵਾਂ। ਗੁਰ ਕਿਰਪਾ ਤੇ ਹਰ ਮਨ ਵਸਾਈ। ਜਿਸ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧੰਨ ਨੂੰ ਆਪਣੇ ਮੈਂ ਮਨ ਵਿੱਚ ਵਸਾਈ ਰੱਖਿਆ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ। ਬਾਕੀ ਦਾ ਜਿਹੜਾ ਬਾਹਰੀ ਧੰਨ ਹੈ, ਇਹ ਆਪਾਂ ਕੋਈ ਕਾਰੋਬਾਰ ਕਰਕੇ ਕਿਸੇ ਦੀ ਹੈਲਪ ਲੈ ਕੇ ਕਮਾ ਸਕਦੇ ਹਾਂ, ਕਿਸੇ ਕੋਲੋਂ ਉਧਾਰਾ ਲੈ ਕੇ ਕਾਰੋਬਾਰ ਚਲਾ ਕੇ ਮੁੜ ਕੇ ਉਹਦੀ ਵਾਪਸੀ ਕਰਕੇ ਉਹਦਾ ਆਪਾਂ ਪ੍ਰੋਫਿਟ ਲੈ ਸਕਦੇ ਹਾਂ। ਪਰ ਜਿਹੜਾ ਪਰਮਾਤਮਾ ਨਾਮ ਧੰਨ ਹੈ, ਇਹ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਪ੍ਰਾਪਤ ਹੋਣਾ, ਇਹ ਕਿਸੇ ਵਿਅਕਤੀ ਕੋਲ ਨਹੀਂ ਮਿਲਣਾ, ਇਹ ਕਿਸੇ ਦੇਹਧਾਰੀ ਕੋਲ ਜਾ ਕੇ ਨਹੀਂ ਪ੍ਰਾਪਤ ਹੋਣਾ, ਇਹ ਕਿਸੇ ਮੜੀ ਮੱਟ 'ਤੇ ਜਾ ਕੇ ਨਹੀਂ ਪ੍ਰਾਪਤ ਹੋਣਾ, ਇਹ ਨਾਮ ਧੰਨ ਕਿਸੇ ਦੇਵੀ ਦੇਵਤੇ ਕੋਲ ਨਹੀਂ ਮਿਲਣਾ, ਉਹਨਾਂ ਕੋਲ ਆਪ ਨਹੀਂ ਹੈਗਾ, ਉਹਨਾਂ ਕਿੱਥੋਂ ਦੇਣਾ। ਪਰਮਾਤਮਾ ਦਾ ਨਾਮ ਧੰਨ ਕੇਵਲ ਪੂਰੇ ਗੁਰੂ ਕੋਲ ਹੈ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਐਸੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ 'ਤੇ ਕਿਰਪਾ ਕਰਦੇ ਆ, ਉਹੀ ਭਾਈ ਪਰਮਾਤਮਾ ਦੇ ਨਾਮ ਧੰਨ ਨੂੰ ਆਪਣੇ ਮਨ 'ਚ ਵਸਾਉਂਦੇ ਹਨ। ਅਤੇ ਜਿਹੜੇ ਪਰਮਾਤਮਾ ਵਾਹਿਗੁਰੂ ਦਾ ਨਾਮ ਧੰਨ ਵਸਾ ਲੈਂਦੇ ਆਪਣੇ ਹਿਰਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ, ਫਿਰ ਸਤਿਗੁਰੂ ਕਹਿੰਦੇ ਹਨ, ਸੇ ਧਨਵੰਤ ਹਰ ਨਾਮ ਲਿਵਲਾਏ। ਜਿਹੜੇ ਭਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਧੰਨ ਵਿੱਚ ਆਪਣੀ ਸੁਰਤੀ ਜੋੜੀ ਰੱਖਦੇ ਹਨ, ਹੁਣ ਸਾਡੀ ਸੁਰਤੀ ਤਾਂ ਮਾਇਆ 'ਚ ਹੁੰਦੀ, ਜਿਹੜੀ ਸੰਸਾਰ ਮਾਇਆ ਹੈ, ਪਰ ਸਤਿਗੁਰੂ ਕਹਿੰਦੇ ਜਿਹੜੇ ਗੁਰੂ ਪਿਆਰੇ ਗੁਰੂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਧੰਨ ਮਿਲ ਜਾਂਦਾ ਹੈ, ਮਨ 'ਚ ਵਸਾ ਲੈਂਦੇ ਹੈ, ਉਹ ਸਦਾ ਪਰਮਾਤਮਾ ਦੇ ਨਾਮ ਧੰਨ ਨਾਲ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ, ਉਹ ਸਦਾ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹਿੰਦੇ ਹੈ। ਅਤੇ ਸਤਿਗੁਰੂ ਸੇ ਧਨਵੰਤ ਅਸਲ ਵਿੱਚ ਉਹੀ ਵੱਡੇ ਸ਼ਾਹੂਕਾਰ ਹਨ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਜਿਸ ਨੂੰ ਬਖਸੇ ਸਿਰਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਨ੍ਹਾਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸਿਰਫ ਸਲਾਹ ਵਾਲੀ ਬਾਣੀ ਬਖਸ਼ ਦੇਣ, ਉਸ ਪਰਮਾਤਮਾ ਅਕਾਲ ਪੁਰਖ ਨਾਮ ਦੀ ਦਾਤ ਜਿਨ੍ਹਾਂ ਨੂੰ ਬਖਸ਼ ਦਿੰਦੇ ਹਨ, ਉਹ ਭਾਈ ਬਾਦਸ਼ਾਹ ਦੇ ਬਾਦਸ਼ਾਹ ਹਨ। ਐਸੀ ਬਖਸ਼ਿਸ਼ ਕੇਵਲ ਗੁਰੂ ਦੀ ਸ਼ਰਨ 'ਚ ਆ ਕੇ ਪ੍ਰਾਪਤ ਹੁੰਦੀ ਹੈ। ਸਤਿ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਧੰਨ 'ਚ ਆਪਣੀ ਸੁਰਤੀ ਜੋੜੀ ਆ, ਉਹੀ ਅਸਲ ਵਿੱਚ ਸ਼ਾਹੂਕਾਰ ਹਨ, ਪਾਤਸ਼ਾਹ ਦੇ ਪਾਤਸ਼ਾਹ ਹਨ। ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਭਾਈ ਜਿਨ੍ਹਾਂ ਨੇ ਪੂਰੇ ਗੁਰੂ ਦੇ ਰਾਹੀਂ ਪਰਮਾਤਮਾ ਵਾਹਿਗੁਰੂ ਦਾ ਨਾਮ ਧੰਨ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਪੂਰੇ ਗੁਰੂ ਦੀ ਸ਼ਰਨ ਆਣ ਕੇ ਸਤਿਗੁਰਾਂ ਅੱਗੇ ਤਰਲਾ ਕੀਤਾ ਹੈ, ਪੂਰੇ ਗੁਰੂ ਨੂੰ ਦਾ ਆਸਰਾ ਲੈ ਕੇ ਪੂਰੇ ਗੁਰੂ ਦੀ ਸ਼ਰਨ ਤੱਕੀ ਹੈ। ਅਤੇ ਭਾਈ ਗੁਰਪੂਰੇ ਹਰ ਧੰਨ ਪ੍ਰਗਾਸਿਆ, ਉਹਨਾਂ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ, ਸਤਿਗੁਰਾਂ ਨੇ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧੰਨ ਪ੍ਰਗਟ ਕਰ ਦਿੱਤਾ ਹੈ, ਅਤੇ ਉਹ ਸਦਾ ਪਰਮਾਤਮਾ ਵਾਹਿਗੁਰੂ ਦਾ ਨਾਮ ਧੰਨ ਆਪਣੇ ਮਨ 'ਚ ਵਸਾਈ ਰੱਖਦੇ ਹਨ। ਗੁਰਪੂਰੇ ਹਰ ਧੰਨ ਪ੍ਰਗਾਸਿਆ, ਹਰ ਕਿਰਪਾ 'ਤੇ ਵਸੈ ਮਨ ਆਏ।
ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧੰਨ ਸਦਾ ਵਸ ਜਾਂਦਾ ਹੈ। ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ। ਵਿਸ਼ਰਾਮ ਦੇ ਕੇ ਸਤਿਗੁਰ ਫਰਮਾਨ ਕਰਦੇ ਕਿ ਭਾਈ ਸ਼ਰਨ ਆਏ ਹੋਏ ਸੇਵਕ ਨੂੰ ਸਿੱਖ ਨੂੰ ਸਤਿਗੁਰੂ ਦੀ ਕਿਰਪਾ ਕਰਕੇ ਰਹਿਮਤ ਕਰਕੇ ਉਹਦੇ ਅੰਦਰੋਂ ਜਿੰਨੇ ਔਗੁਣ ਹਨ ਉਹ ਕੱਢ ਦਿੰਦੇ ਹਨ ਅਤੇ ਉਹਦੇ ਹਿਰਦੇ ਵਿੱਚ ਜਿਹੜੇ ਪਰਮਾਤਮਾ ਅਕਾਲ ਪੁਰਖ ਵਿੱਚ ਸਿਲਸਿਲਾ ਵਾਲੀ ਬਾਣੀ ਦਾ ਜਪਣ ਦਾ ਗੁਣ ਹੈ ਸਭ ਗੁਣ ਹਨ ਸਤਿਗੁਰੂ ਦੀ ਕਿਰਪਾ ਕਰਕੇ ਸਭ ਗੁਣ ਉਹਦੀ ਝੋਲੀ 'ਚ ਪਾ ਦਿੰਦੇ ਹਨ। ਜਿਤਨਾ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਸਤਿਗੁਰ ਗੁਣੀ ਨਿਧਾਨ ਹੈ ਸਤਿਗੁਰ ਗੁਣਾਂ ਦੇ ਅਥਾਹ ਖਜ਼ਾਨੇ ਹਨ। ਗੁਣ ਕਰ ਬਖਸੇ ਅਵਗਣਿਆਰੇ, ਔਗਣਿਆਰਿਆਂ ਨੂੰ ਵੀ ਗੁਣਾਂ ਵਾਲੇ ਬਣਾ ਦਿੰਦੇ ਹਨ। ਇਹ ਗੁਰੂ ਕਰ ਕਿਰਪਾ ਕਰਨ ਵਾਲੇ ਹਨ। ਅਵਗੁਣ ਕਾਟ ਗੁਣ ਦੇ ਸਿਵਾਏ, ਜਿਨ੍ਹਾਂ ਦੇ ਹਿਰਦੇ ਅੰਦਰੋਂ ਔਗੁਣਾਂ ਨੂੰ ਦੂਰ ਕਰਕੇ ਗੁਰੂ ਸਾਹਿਬ ਜੀ ਹਿਰਦੇ ਵਿੱਚ ਸਭ ਗੁਣ ਜਿਹੜੇ ਆ ਉਹ ਬਖਸ਼ ਕਰ ਦਿੰਦੇ ਹਨ। ਪੂਰਾ ਗੁਰ ਕੈ ਸਹਿਜ ਸੁਭਾਏ। ਉਹ ਭਾਈ ਪੂਰੇ ਗੁਰੂ ਦੀ ਸ਼ਰਨ 'ਚ ਜਦੋਂ ਆ ਕੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਪਰਮਾਤਮਾ ਵਾਹਿਗੁਰੂ ਸਿਫ਼ਤ ਸਲਾਹ ਵਾਲੀ ਬਾਣੀ ਬਖਸ਼ਿਸ਼ ਕਰ ਦਿੰਦੇ ਹਨ, ਗੁਣਾਂ ਵਾਲੇ ਬਣਾ ਦਿੰਦੇ ਹਨ, ਫਿਰ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰੂ ਦੇ ਰਾਹੀਂ ਉਹ ਆਤਮਕ ਅਡੋਲਤਾ ਵਿੱਚ ਸਦਾ ਟਿਕ ਕੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਦਾ ਆਪਣੀ ਸੁਰਤ ਜੋੜੀ ਰੱਖਦੇ ਹਨ, ਆਤਮਕ ਅਡੋਲਤਾ ਵਿੱਚ ਸਮਾਏ ਰਹਿੰਦੇ ਹਨ। ਪੂਰਾ ਗੁਰ ਕੀ ਸਾਚੀ ਬਾਣੀ। ਇਹ ਭਾਈ ਪੂਰੇ ਗੁਰੂ ਦੀ ਉਚਾਰਨ ਕੀਤੀ ਹੋਈ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਅੱਖਰ ਜਿਹੜਾ ਹੈ ਉਹ ਸਾਨੂੰ ਆਤਮ ਜੀਵਨ ਦੇਣ ਵਾਲਾ ਹੈ। ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰੂ ਦੀ ਉਚਾਰਨ ਕੀਤੀ ਹੋਈ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸਿਲਸਿਲਾ ਵਾਲੀ ਅੰਮ੍ਰਿਤਵੀ ਬਾਣੀ ਹੈ ਜੋ ਸਦਾ ਕਾਇਮ ਰਹਿਣ ਵਾਲੀ ਹੈ, ਜੋ ਸਾਨੂੰ ਆਤਮ ਜੀਵਨ ਦੇਣ ਵਾਲੀ ਹੈ। ਜਿਨ੍ਹਾਂ ਨੇ ਗੁਰੂ ਪੂਰੇ ਗੁਰੂ ਦੇ ਰਾਹੀਂ ਜੋ ਪਰਮਾਤਮਾ ਵਾਹਿਗੁਰੂ ਦੀ ਸਿਲਸਿਲਾ ਵਾਲੀ ਬਾਣੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਹੈ, ਸੁਖ ਮਨ ਅੰਤਰ ਸਹਿਜ ਸੁਮਾਣੀ, ਉਹਨਾਂ ਦੇ ਅੰਦਰ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ ਅਤੇ ਸਦਾ ਆਤਮਕ ਡੋਲਤਾ ਵਿੱਚ ਟੇਕੇ, ਸਹਿਜ ਅਵਸਥਾ ਵਿੱਚ ਟੇਕੇ, ਸਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਉਹਨਾਂ ਦੀ ਸੁਰਤੀ ਜਿਹੜੀ ਅਲੀਨ ਹੋਈ ਰਹਿੰਦੀ ਹੈ, ਪਰਮਾਤਮਾ ਅਕਾਲ ਪੁਰਖ ਚਰਨਾਂ ਨਾਲ ਜੁੜੇ ਰਹਿੰਦੇ ਹਨ। ਏਕ ਅਚਰਜ ਜਨ ਦੇਖੋ ਭਾਈ। ਸਤਿਗੁਰ ਕਹਿੰਦੇ ਇੱਕ ਭਾਈ ਹੈਰਾਨ ਕਰਨ ਵਾਲੀ ਕੌਤਕ ਦੇਖਣਾ ਕਰੋ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੀ ਨਹੀਂ ਕਰ ਸਕਦਾ ਗੁਰੂ ਦੇ ਰਾਹੀਂ। ਏਕ ਅਚਰਜ ਜਨ ਦੇਖੋ ਭਾਈ, ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਤਿਗੁਰਾਂ ਦਾ ਇੱਕ ਅਚਰਜ ਕੌਤਕ ਦੇਖੋ। ਦੁਬਦਾ ਮਾਰ ਹਰ ਮਨ ਵਸਾਈ। ਜਿਸ ਗੁਰੂ ਨੇ ਮਨੁੱਖ ਦੇ ਅੰਦਰ ਦਰ 'ਤੇ ਆਏ ਦੇ ਅੰਦਰੋਂ ਜਿਹੜੀ ਦੁਬਦਾ ਮੇਰ ਤੇਰ ਵਾਲੀ ਹੈ, ਵਿਤਕਰਿਆਂ ਵਾਲੀ ਜਿਹੜੀ ਜਿਹੜਾ ਸੁਭਾਅ ਸੀ, ਜਿਹੜਾ ਵਰਤਾਰਾ ਸੀ, ਇਹ ਮੇਰਾ ਵਾ, ਇਹ ਬਗਾਨਾ ਵਾ, ਇਹ ਦੁਸ਼ਮਣ ਆ, ਇਹ ਮੇਰਾ ਮਿੱਤਰ ਆ, ਅਤੇ ਫਿਰ ਇਹ ਸਾਰੀ ਮੇਰ ਤੇਰ ਵਾਲੀ ਵਿਤਕਰਿਆਂ ਵਾਲੀ ਜਿਹੜੀ ਕਹਾਣੀ ਖਤਮ ਕਰ ਦਿੱਤੀ ਹੈ ਦੁਬਦਾ ਮਾਰ ਮਾਰ ਕੇ, ਅਤੇ ਹਰ ਮਨ ਵਸਾਈ ਪਰਮਾਤਮਾ ਵਾਹਿਗੁਰੂ ਦਾ ਨਾਮ ਜਿਹੜਾ ਉਹ ਮਨ ਵਿੱਚ ਵਸਾ ਦਿੱਤਾ ਹੈ। ਦੁਬਦਾ ਕਰਕੇ ਹੀ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਦੂਰੀ ਬਣੀ ਹੋਈ ਸੀ। ਜਦੋਂ ਸਤਿਗੁਰਾਂ ਦੀ ਕਿਰਪਾ ਕਰਕੇ ਮੇਰ ਤੇਰ ਵਾਲੀ ਇਹ ਜਿਹੜੀ ਦਵੈਖ ਭਾਵ ਵਾਲਾ ਸੁਭਾਅ ਜਿਹੜਾ ਇਹ ਦੂਰ ਕਰ ਦਿੱਤਾ, ਅਤੇ ਸਤਿਗੁਰਾਂ ਨੇ ਕਿਰਪਾ ਕਰਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਵਸਾ ਦਿੱਤਾ ਹਿਰਦੇ ਵਿੱਚ। ਨਾਮ ਅਮੋਲਕ ਨਾ ਪਾਇਆ ਜਾਏ। ਇਹ ਭਾਈ ਜੋ ਪਰਮਾਤਮਾ ਵਾਹਿਗੁਰੂ ਦਾ ਨਾਮ ਆ ਬੇਸਕੀਮਤਾ ਹੈ, ਉਹ ਸੰਸਾਰਕ ਤੌਰ 'ਤੇ ਕੀਮਤ ਪਾ ਕੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਾਈ ਨਾਮ ਅਮੋਲ ਕੀਮਤ ਕੋਈ ਜਾਣ ਦਿਓ, ਕੀਮਤ ਪਾ ਕੇ ਬਾਹਰੀ ਧਨ ਦੇ ਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਿਤਨਾ ਪ੍ਰਾਪਤ ਕੀਤਾ ਹੁੰਦਾ ਹੈ ਸਤਿਗੁਰੂ ਜੀ ਦੱਸਦੇ ਹੈ, ਜਿੱਥੇ ਸਤਿਗੁਰੂ ਜੀ
ਕੋਈ ਸਾਡੇ ਵਾਸਤੇ ਸਾਨੂੰ ਸਮਝਾਉਣ ਵਾਸਤੇ ਸਾਨੂੰ ਸਵਾਲ ਕਰਦੇ ਹੈ ਅਤੇ ਫਿਰ ਸਤਿਗੁਰੂ ਸਵਾਲ ਕਰਕੇ ਜਵਾਬ ਵੀ ਨਾਲ ਦੇ ਦਿੰਦੇ ਅਗਲੀ ਪੰਕਤੀ 'ਚ। ਹੁਣ ਇੱਥੇ ਸਤਿਗੁਰੂ ਨੇ ਸਵਾਲ ਕੀਤਾ ਕਿ ਭਾਈ ਪਰਮਾਤਮਾ ਦਾ ਨਾਮ ਜਿਹੜਾ ਬੇਸਕੀਮਤਾ ਵਾ, ਇਹ ਸੰਸਾਰਕ ਤੌਰ 'ਤੇ ਦੁਨੀਆ ਦੀ ਕੀਮਤ ਪਾ ਕੇ ਪਰਮਾਤਮਾ ਦਾ ਨਾਮ ਨਹੀਂ ਪ੍ਰਾਪਤ ਕੀਤਾ ਜਾਣਾ, ਅਤੇ ਕਿਸ ਤਰ੍ਹਾਂ ਹੋਣਾ ਹੈ ਉਹ ਵੀ ਦੱਸਦੇ ਸਤਿਗੁਰੂ ਦੀ ਅਗਲੀ ਪੰਕਤੀ 'ਚ। ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਫਿਰ ਭਾਈ ਪਰਮਾਤਮਾ ਦਾ ਜਿਹੜਾ ਮੁਲਕ ਨਾਮ ਹੈ ਬੇਸਕੀਮਤਾ ਹੈ, ਸਾਈਂ ਨਾਮ ਅਮੁਲਕੀ ਮਨ ਕੋਈ ਜਾਣ ਦੋ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਕੀਮਤੀ ਨਾਮ ਹੈ ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਆਉਣ ਵੱਸਦਾ ਹੈ, ਹੋਰ ਆਪਣੇ ਯਤਨ ਕਰਕੇ ਨਹੀਂ। ਸਭ ਮੈਂ ਵਸੈ ਪ੍ਰਭੇ ਕੋ ਸੋਏ, ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਸਾਰਿਆਂ ਦੇ ਹੀ ਅੰਦਰ ਵੱਸਦਾ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਸਰੀਰਾਂ ਦੇ ਅੰਦਰ ਆਪ ਮੌਜੂਦ ਹੈ, ਵਿਆਪਕ ਹੈ। ਕਿਤਨਾ ਪਤਾ ਲੱਗੇ ਕਿ ਵਾਕਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਹੈ, ਮੌਜੂਦ ਹੈ। ਅਤੇ ਸਤਿਗੁਰੂ ਅੱਗੇ ਜਵਾਬ ਦੇ ਦਿੰਦੇ ਨਾਲ ਨਾਲ ਹੀ, ਹੁਣ ਐਸੀ ਬਖਸ਼ਿਸ਼ ਕੌਣ ਕਰ ਸਕਦਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ। ਪੂਰੇ ਗੁਰੂ ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਕਿਹਾ ਹੈ, ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ, ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਪਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ। ਜਿਨ੍ਹਾਂ ਨੇ ਪੂਰੇ ਗੁਰੂ ਦੀ ਅਰਾਧਨਾ ਕੀਤੀ, ਜਿਹਨੇ ਪੂਰੇ ਗੁਰੂ ਦਾ ਆਸਰਾ ਲਿਆ, ਜਿਹਨੇ ਪੂਰੇ ਗੁਰੂ ਦੀ ਬਾਣੀ ਨਾਲ ਜੁੜੇ ਹਨ, ਉਹਨਾਂ ਨੂੰ ਇਹ ਸਾਰੀਆਂ ਦਾਤਾਂ ਸਾਰੀ ਸੋਝੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਦੇ ਹਨ। ਸਾਧੂ ਕਹਿੰਦੇ ਸਭ ਮੈਂ ਵਸੈ ਪ੍ਰਭ ਇੱਕੋ ਸੇ, ਪਰਮਾਤਮਾ ਵਾਹਿਗੁਰੂ ਸਾਰਿਆਂ 'ਤੇ ਵੱਸਦਾ ਹੈ। ਕਿਤਨਾ ਪਤਾ ਲੱਗੇ, ਗੁਰਮਤੀ ਘੱਟ ਪ੍ਰਗਟ ਹੋਏ। ਸਾਧੂ ਕਹਿੰਦੇ ਗੁਰੂ ਦੀ ਮੱਤ ਧਾਰਨ ਕਰਕੇ, ਗੁਰੂ ਦੀ ਸ਼ਰਨ 'ਚ ਆਉਣ ਦੇ ਨਾਲ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਦੇ ਨਾਲ, ਗੁਰੂ ਦੀ ਬਾਣੀ ਜੁੜਨ ਦੇ ਨਾਲ, ਉਹ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੱਸਦਾ, ਉਹ ਪ੍ਰਗਟ ਹੋ ਜਾਂਦਾ ਹੈ, ਗੁਰੂ ਤੋਂ ਬਗੈਰ ਨਹੀਂ। ਜਿਸ ਤਰ੍ਹਾਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਇਹ ਜੀਵ ਤੇਰੇ ਅੰਦਰ ਪਰਮਾਤਮਾ ਵਾਹਿਗੁਰੂ ਦੀ ਜੋਤ ਆ, ਜੋ ਸਰੂਪ ਹੈ ਤੂੰ ਵੀ, ਜੋ ਸਰੂਪ ਦਾ ਹਿੱਸਾ ਹੈ ਤੂੰ, ਮਨ ਤੋਂ ਜੋ ਸਰੂਪ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਪਰਮਾਤਮਾ ਵਾਹਿਗੁਰੂ ਤੇਰੇ ਨਾਲ ਹੈ। ਕਿਤਨਾ ਪਤਾ ਲੱਗੇ, ਗੁਰਮਤੀ ਰੰਗ ਮਾਣ, ਉੱਥੇ ਵੀ ਇਹ ਗੱਲ ਕਹੀ ਸਤਿਗੁਰੂ ਨੇ, ਗੁਰੂ ਦੀ ਮੱਤ ਨੂੰ ਧਾਰਨ ਕਰ, ਗੁਰੂ ਦੀ ਸ਼ਰਨ 'ਚ ਆ, ਫਿਰ ਤੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭੇਦਤਾ ਦਾ ਆਨੰਦ ਮਾਣੇਗਾ, ਤੇਰੇ ਅੰਦਰ ਹੀ ਪਰਮਾਤਮਾ ਵਾਹਿਗੁਰੂ ਜਿਹੜਾ ਉਹ ਪ੍ਰਕਾਸ਼ਮਾਨ ਹੋ ਜਾਵੇਗਾ, ਭਟਕਣ ਦੀ ਲੋੜ ਨਹੀਂ ਹੈ ਵੀ ਤੈਨੂੰ। ਜਿਨ੍ਹਾਂ ਨੇ ਇਸ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੈ, ਤਾਂ ਸਾਧੂ ਕਹਿੰਦੇ ਆ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਜਿਨ੍ਹਾਂ ਨੇ ਗੁਰੂ ਦੀ ਸ਼ਰਨ 'ਚ ਆ ਕੇ ਆਤਮਕ ਡੋਲਤਾ ਵਿੱਚ ਟਿਕ ਕੇ ਗੁਰੂ ਦੇ ਰਾਹੀਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਨਾਲ ਡੂੰਘੀ ਸਾਂਝ ਪਾ ਕੇ ਆਪਣੇ ਹਿਰਦੇ ਅੰਦਰ ਵੱਸਦੇ ਨੂੰ ਪਛਾਣ ਲਿਆ ਹੈ, ਦੇਖ ਲਿਆ ਹੈ, ਨਾਨਕ ਨਾਮ ਮਿਲਾ ਮਨ ਮਾਨਿਆ, ਭਾਈ ਉਹਨਾਂ ਦਾ ਮਨ ਜਿਹੜਾ ਮੰਨ ਗਿਆ, ਭਤੀਜ ਗਿਆ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਪਰਮਾਤਮਾ ਵਾਹਿਗੁਰੂ ਦੇ, ਨਾਨਕ ਨਾਮ ਮਿਲਾ ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਪਰਮਾਤਮਾ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਗਿਆ, ਅਤੇ ਉਹਨਾਂ ਦਾ ਮਨ ਭਤੀਜ ਗਿਆ ਹੈ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਂਦਿਆ, ਜਦੋਂ ਤੱਕ ਸਾਡਾ ਮਨ ਨਹੀਂ ਮੰਨੇਗਾ ਉਦੋਂ ਤੱਕ ਸਾਨੂੰ ਪਰਮਾਤਮਾ ਦੀ ਸੋਝ ਪ੍ਰਾਪਤ ਨਹੀਂ ਹੋਣੀ। ਅਤੇ ਜਿਨ੍ਹਾਂ ਦਾ ਮਨ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਰਾਹੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਿਰਦੇ 'ਚ ਜਿਹੜਾ ਵੱਸਦਾ ਹੈ, ਮੌਜੂਦ ਹੈ, ਇਹ ਜਦੋਂ ਮਨ ਸਾਡਾ ਭਤੀਜ ਗਿਆ, ਮਨ ਗਿਆ, ਇਸ ਗੱਲ 'ਚ ਵਿਸ਼ਵਾਸ ਆ ਗਿਆ, ਅਤੇ ਫਿਰ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਦਾ ਵਾਸਤੇ ਅਭੇਦਤਾ ਵਾਲਾ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰ ਕਿਰਪਾ ਕਰਨ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ,
ਕਿਉਂਕਿ ਗੁਰੂ ਦੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਬਾਣੀ ਦਾ ਲਫਜ਼ ਜਿਹੜਾ ਇੱਕ ਇੱਕ ਲਗ ਮਾਤਰ ਸਾਨੂੰ ਆਤਮ ਜੀਵਨ ਦੇਣ ਵਾਲੀ ਹੈ। ਜੇ ਇੱਕ ਗੁਰੂ ਦੀ ਬਾਣੀ ਦੀ ਪੰਕਤੀ ਸਾਡੇ ਹਿਰਦੇ 'ਚ ਵਸ ਜਾਵੇ ਕਿਨਕਾ ਇਹੋ ਜਿਹੇ ਜੀਵ ਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਸਾਡਾ ਭਾਰ ਉਤਾਰਾ ਹੈ ਸਤਿਗੁਰ ਕਿਰਪਾ ਕਰਮਦ ਕਰਨ, ਸਤਿਗੁਰ ਦੀ ਸੁਣੀ ਹੋਈ ਬਾਣੀ ਸਾਡੇ ਹਿਰਦੇ 'ਚ ਵਸ ਜਾਵੇ, ਬਾਣੀ 'ਤੇ ਬਾਣੀ 'ਤੇ ਧਾਰਨੀ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲੜ ਲੱਗ ਕੇ ਗੁਰੂ ਦੇ ਰਾਹੀਂ ਇਸ ਪਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਜੁੜੇ ਰਹੀਏ। ਆਪਣੀ ਕਿਰਤ ਕਰਦਿਆਂ ਹੋਇਆਂ ਉਸ ਵਾਹਿਗੁਰੂ ਦੇ ਨਾਲ ਆਪਣੀ ਸੁਰਤੀ ਜੋੜ ਕੇ ਆਪਣਾ ਮਨੁੱਖਾ ਜੀਵਨ ਸਫਲ ਬਣਾ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਬੇਅੰਤ ਫੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼ ਕਰਨੀ ਜੀ।

ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀਆਂ ਨੇ ਬਹੁਤ ਪ੍ਰੇਮ ਨਾਲ ਅੱਜ ਦੇ ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਦਾ ਆਨੰਦ ਮਾਣਿਆ। ਸਤਿਗੁਰਾਂ ਦੇ ਹਜ਼ੂਰ ਜੁੜ ਕੇ ਸੇਵਾ ਨਿਭਾਰੇ ਸੰਤ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਗਿਆਨੀ ਜੀ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਦੇ ਨਾਲ ਪੰਥ ਦੀ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ। ਗੁਰੂ ਘਰ ਵਿਖੇ ਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਹੈ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜੋਤੀ ਜੋਤ ਪੁਰਬ 5 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ 27 ਅਕਤੂਬਰ ਨੂੰ ਹੈ। ਇਹ ਸਾਰੇ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਣੇ ਹਨ। ਸੋ ਸੰਗਤ ਜੀ, ਇਹਨਾਂ ਸਾਰੇ ਦਿਹਾੜਿਆਂ ਵਿੱਚ ਵੱਧ

ਗੁਰਬਾਣੀ ਕੀਰਤਨ ਬੱਚਿਆਂ ਦੁਆਰਾ ਕੀਤਾ ਜਾਵੇਗਾ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਹੁਣ ਸਮਾਂ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਹੈ। ਸੇਵਾ ਨਿਭਾਰੇ ਨੇ ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 1550 KRPI Radio ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: You're listening to KRPI 1550 Radio Ferndale, Washington.

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ, ਲਵੋ 2.99 ਦਾ ਪੈਕ। ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ। 4 ਪਾਉਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
0: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 49 ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ, ਲਵੋ 2.99 ਦਾ ਪੈਕ। ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ। 4 ਪਾਉਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ, ਲਵੋ 2.99 ਦਾ ਪੈਕ। ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ। 4 ਪਾਉਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99।

0: You're listening to KRPI 1550 Radio, Ferndale, Washington.
1: ਚਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 41 ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

पट कीर्त साहिब जी ने अज दे इस अमृत बचन विच सब तो पहला आद गुरु धन गुरु नानक साहब सच्चे पातशाह जी दी एक मन खो के उस परमात्मा दी प्रेमा भगती दा जिक्र कीता है। पहला बचन पट साहब ने कहा, नानक नाम निरंजन जानियो, धन गुरु नानक साहब कृपालु जी ने उस परमात्मा दे नाम नू जान लिया, किन्नी भगत प्रेम लिवलाई, उस परमात्मा दी वाहगुरु जी दी भगती प्रेमा भगती धन गुरु नानक साहब जी ने एक मन खो के लिब ला के अपने अंदर दे पूर्ण टिका दे विच उस परिपूर्ण परमेश्वर वाहगुरु जी दी भगती कीती। आरंभता है प्रेमा भगती तो। धन गुरु नानक साहब जी ने हठ दी गल नहीं कीती। गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू प्रवृत्त नहीं होन दिता। तन गुरु नानक साहब जी ने ता परमात्मा नू प्रेम करके उस दी प्रेमा भगती ली सानू प्रेरिया है। जिमें असी बाणी विचों तन गुरु नानक साहब जी दे अमृत बचन भी पढ़ने हां, हजूर ने एक बहुत रहमत भरिया कृपा भरिया बचन कहा। गुरु नानक साहब जी दी जोत ने जे बाबा फरीद साहब ने ए बचन कहे कि तन तपै तनूर ज्यों बालन खड बलन पैरी थका सिर जुला जे मुंह पिरी मिलन, के अपने तन नू तंदूर दी तरह तपा दिया। हुण एक हथ है किन्ने जेड़ियां खड़ियां ने इनू इस तरह बाला के जिमें तंदूर दे विच लकड़ां बाल दिया ने। तन तपै तनूर ज्यों बालन खड बलन पैरी थका जे पैरां नाल चलदियां होयां थक जावा, सिर जुला मैं पैरां दी थां ते सिर परने खो के चल पवां, जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली, बाहर दी भटकना तो बचा, सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों बालन खड ना बाल, अपने तन नू तंदूर दी तरह तपा ना, इना खडियां नू बालन बना के तंदूर विच फूक ना, तन ना तपाए तनूर ज्यों बालन खड ना बाल, सिर पैरी क्या फेड़िया अंदर पिरी निखाल। देख तू इना सिर ने इना पैरां ने तन दे अंगा ने की बिगाड़िया, तू अपने अंतर आत्मे उस प्यारे वाहगुरु जी दी प्रेमा भगती करके ओनू तक लै। हुण इत्थे एक शब्द मैं अर्ज करनी चाहना कि इह शब्द आया प्रेमा भगती, जां इउं कह लो किन्नी भगत प्रेम लिव लाई, कि प्रेम नाल लिव ला के रब दी भगती कीती। प्रेम एक परमात्मा दी ओ बख्शी कोई शक्ति है जेड़ी हर एक जीव अंदर परमात्मा ने टिकाई है। प्रेम है की असी आम तौर ते शब्द भी वरतने हैं कि प्यार ही परमात्मा है। गुरु कलगीधर जी दे बचन पढ़ने हैं, साच कहो सुन लेखो सब है जिन प्रेम कियो तिन ही प्रपायो। प्रेम दरअसल की है, कोई मनुख ऐसा नहीं जिदे अंदर परमात्मा ने ए शक्ति प्रेम वाली एनर्जी प्रेम वाली ऊर्जा प्रेम वाली ताकत नहीं टिकाई। केवल मनुख नहीं, हर जीव दे अंदर परमात्मा ने ए शक्ति ए अंश ए ऊर्जा टिका दिती है। केवल जीव ही नहीं, इत्थो तक कि जमीन दे विच पैदा होई फसल, जमीन दे विच पैदा होए पौधे, जमीन दे उत्ते पैदा होए रुख,
परमात्मा ने उन्हां दे अंदर भी इस शक्ति नूं टिका दिता है। प्रेम एक अंदर दी खिच है, प्रेम एक परमात्मा दी दित्ती कोई ओ दात है जिहड़ी वख वख जीवां विच परमात्मा ने वख वख तरीकियां नाल टिका दित्ती है। जिवें उदाहरण कई वारी अर्ज करना हुन्ना, हजूर ने बाणी विच भी बचन कीता है, कहन लगे सरवर कमल किरण आगाशी बिगसै सहज सुभाई। हुण कमल दा फुल जिहड़ा है वह सरोवर विच है ते किरण सूरज जिहड़ा है वह आसमान विच है, दोनों दा करोड़ां माइल्स दा करोड़ां कोह दा इन्हां दा फासला है। इन्हां करोड़ां मीलां दी दूरी होण दे बावजूद कमल विच परमात्मा ने एक इहो जी शक्ति टिका दित्ती, ऊर्जा टिका दित्ती जिहड़ा सूरज नूं अपने तो करोड़ां कोह दी दूरी होण दे बावजूद भी उहदियां किरणां नूं देख के पूर्ण तौर ते खिड़ा विच आ जांदा है। ओह किहड़ी ताकत है, ओह किहड़ी मिकना ती शक्ति है कि जिहड़ी इस कमल दे फुल नूं चिक्कड़ विच खिड़े होए नूं पूर्ण तौर ते खिड़ा दिंदी है। सिर्फ अर्ज कर रहे हां कि प्रेम भाई साहब भाई गुरदास जी ने अपनी रचना विच बहुत सोहणियां उदाहरणां कुछ दित्तियां गुरु परमेश्वर दी प्रेमा भगती दे मुतलक कि गुरु दी भगती परमात्मा दी प्रेमा भगती कैसी है। हर एक अंदर परमात्मा ने यह ताकत ए शक्ति ए ऊर्जा टिका दिती है। देखो हजूर ने बाणी विच बचन कहे ने चंद्रमा ते चकोर दा आपस विच कितना फासला है, दोनों दी दूरी है। ना तां चकोर नूं किसे ने स्कूल विच किसे ने किसे कॉलेज विच जां किसे ने अपने घर विच पिंजरे विच बंद करके उहनूं सिखाया कि आओ देख रात नूं चंद्रमा निकलना है ते तू सारी रात चकोर चंद्रमा नूं एक टिक देखना है। सिर्फ अर्ज कर रहे हैं प्रेमा भगती प्रेम दी दात हर एक अंदर परमात्मा ने टिकाई। चकोर नूं किसे ने तालीम नहीं दित्ती, चकोर नूं किसे ने यह पाठ नहीं पढ़ाया कि आसमान दे विच उह पैदा होए चंद्रमा नूं देख के तू सारी रात एक टिक एक नजर नाल तकी जाना है। हालां कि इथों तक कि चकोर दे मौत दा कारण भी कई वारी चंद्रमा नूं देखना हो जांदा है, क्योंकि चकोर सारी रात जदों चंद्रमा आउंदा है आसमान ते एक टिक उहनूं नजर टिका के देख दीए, चंद्रमा जदों इह अपनी थां सारी रात बदलदा है अपनी गतिशील चंद्रमा गति नाल जदों रुख चेंज करदा है, पर चकोर जे चढ़ते वाले पासे चंद्रमा आया पूर्णमाशी दा ते उहने इह नहीं कि चंद्रमा दे नाल नाल अपने लत्तां नूं अपने जिस्म नूं घुमाना है, उहदा सुभाग है चंद्रमा जे इस पास्यों चढ़िया चढ़ते वाले पास्यों शाम नूं उहने सवेर तक लहिंदे वाले पासे आउणा है। चकोर अपने पैरां नूं सारी रात एक थां ते थिर रखेगी, सिर्फ अपनी गर्दन नूं ही चंद्रमा दे नाल मोड़ी जाए, गर्दन मोड़दी है कदी अपने पैर नहीं। इन्नी को दी सुरत इन्ना टिका कि उहनूं अपने जिस्म दा भी कोई पता नहीं, केवल तां केवल अपनी गर्दन नूं झुका के अपनी पिठ ते ला लैंदी है ते कई वारी उहदी गर्दन झुकना भी उहदी मौत दा कारण बन जांदा है। पर उह किहड़ी खिच है, चकोर नूं किसे ने तालीम नहीं दित्ती, चकोर नूं किसे ने पढ़ाया नहीं, चकोर लई कोई विद्या दा साधन नहीं, पर परमात्मा ने चकोर दे अंदर चंद्रमा दे प्रति एक खिच पैदा कीती, जिस खिच नूं जे किते मनुख समझे उसे खिच नूं ही प्रेम किया गया है। हुण उह दिस नहीं रही पर उहदा चंद्रमा नाल नेक है। भाई गुरदास जी दी रचना विचों अर्ज कर रहे हैं, भाई साहब ने पहला बचन किया चंद चकोर प्रीत है, चकोर दी चंद्रमा नाल प्रीत है प्रेम है ते ओ एक टिक चंद्रमा नूं देख रही है। चंद चकोर प्रीत है लाए तार निखाले, तार दा अखरी अर्थ हुंदा लिव लाणी, एक टिक देखी जाना। भाई साहब कहिंदे ने देखो परमात्मा ने प्रेम एक जानवर विच एक जीव विच एक पंछी विच भी पैदा कर दिता, एक टिक हो के चंद्रमा नूं देख रही है। चंद चकोर प्रीत है लाए तार निखाले, चकवी
सूरज खेत है मिल खून सुखाले। हुण इत्थे भावे शब्द उन्होंने सूरज खेत क्या है कि चकवी दा सूरज नाल नेक है। दरअसल ओदा सूरज नाल ने नहीं, चकवी दा ने तां अपने चकवे दे नाल है, क्योंकि सूरज चढ़ नाल चानन विच उन्हां दा मिलाप है ते अंधकार विच रात दे खनेरे विच उन्हां दा विछोड़ा पै जांदा है। हुण इक रात दा विछोड़ा है, सारी रात चकवी ते चकवा एक दूजे नूं पुकारी जा रहे ने। हजूर दे प्यारे सिख भाई गुरदास कहिंदे ने उस चकवी ते चकवे नूं मनुख वर्गा ओदा शरीर नहीं, मनुख वर्गी ओदी बुद्धि नहीं, मनुख वर्गी ओदी सोचन दी शक्ति नहीं, मनुख जितना ओ कोई कार विखार भी नहीं कर सकदा, पर देख उस चकवी ते चकवे अंदर भी परमात्मा ने खिच रख दिती। एक रात दा विछोड़ा पिया ते सारी रात एक दूजे नूं पुकार दे रहे, उन्नी देर तक चैन नहीं सकून नहीं जिन्नी देर तक चकवी ते चकवा दोनों आपस विच मिल नहीं जाते। हुण ओह केड़ी खिच है जिहड़ी सारी रात कुरलांदे रहे पुकारदे रहे। सिर मैं अर्ज करनी चाहना कि गुरु नानक साहब ने प्रेमा भगती की, एक टेक होके ते अर्ज कर रहे हैं कि प्रेम दी दात परमात्मा ने एक खिच हर एक दे विच पैदा की है। कमल विच खिच है सूरज नू देख के, चकवी ते चकवे अंदर खिच है, चंद्रमा ते चकोर दी खिच है। भाई साहब ने दूसरा बचन कहा, पहला सी चंद चकोर प्रीत है लाए त्यार तार निखाले, चकवी सूरज खेत है मिल खोन सुखाले, नेहो कवल जल जानिए खेड़ मूह बखाले। खुण पानी ते कमल दा फुल आपसी कैसा प्यार पै कर दे, कि सुकी मिट्टी दे उते कमल दे फुल कदी प्रफुल्लत हुंदे देखे ने। जमीन तां ओही है, छप्पड़ टोबा तां ओही है, पर कमल दे फुल ना सुके कदी टोबे विच, ना सुकी जमीन ते प्रफुल्लत होणगे। पानी रुकण दी देरे ते सौण दे महीने विच कमल दे फुल अपने आप नूं प्रफुल्लत करदे ने ते पानी दे विच ओह पूर्ण तौर ते खिड़ जांदे। अगे मैं अर्ज करनी है, कमल दे फुल दी खिच सूरज नाल भी है, कमल दे फुल नूं जिंदगी पानी भी दे रहा है, पर जिहड़ी दिसदी नहीं ओह खिच पानी विचों उहनूं मिल रही है। भाई साहब ने चौथा बचन कीता, कहन लगे मोर बबीए बोल दे वेख बदल काले। हुण काला बदल असमान ते चढ़ के आउंदा है, जितना मोर उहनूं देख के खुश हुंदा है, हुण बदल दा ते मोर दा आपसी की रिश्ता है। ओह असमान दे उत्ते ओह धरती दे उत्ते जदों काली घटा चढ़ी ते मोर इको दम पैलां पाण लग पिया ते अपने पंखों ने पूर्ण तौर ते खलार लै बखेर लै। उस बदल नूं देख के मोर दे अंदर भी परमात्मा ने एक खिच पैदा कर दिती, जिहड़ी बदल नूं देख के खड़ाओ विच आया ते नचण लग पिया। पपीए वल झाती मारीए, सच जाण्यो बाकी साल दे महीने पपिया कदी भी उच्ची नहीं पुकारदा, पर जदो खाड़ ते सौण दा महीना हुंदा भादों दा उदो पपीए दे गले विच वी राग पैदा हो जांदा है, ओह भी बदलां नूं देख के उच्ची उच्ची पुकार लग पिया है। ओहदे विच वी इक खिच है, चकोर विच, कमल फुल विच, चकवी विच, मोर ते बबीए विच, ते सच जाणो मां ते पुत्तर दी भी एक खिच है। इस्त्री दी पति ते पत्नी दे अंदर भी एक दूजे प्रति खिच है। पर भाई साहब ने सारियां गल्लां करके कहन लगे चंद्रमा दी चकोर नाल प्रीत है, चकोर दी चंद्रमा नाल प्रीत है, पर सच जानी चंद्रमा बेवफाई कर सकदा है प्यारिया, कि पानी जेड़ा वो सुख सकदा है, कमल फुल मुरझा सकदा है, चकवी ते चकवे दा विछोड़ा पै सकदा है, चमकदे कोई बदल दूर जा सकदे ने, मोर ते बबीए विलकदे रह सकदे ने, मां ते बाप साथ छड़ के जा सकदे ने, नार ते पतार दा प्यार है पर मौत प्यार नूं विछोड़ सकदी है, पर गुरु ते रब दी प्रीत ऐसी है जिस खिरदे विच टिक जाए सच जाणो ए प्रीत मरन तो बाद भी कदी नहीं टुटदी। एक ऐसी प्रीत है, भाई साहब ने प्यार दी व्याख्या करदिआं बहुत सोहणी पौड़ी कही, चंद चकोर प्रीत है लाए तार निखाले, चकवी सूरज खेत है मिल खून सुखाले,
ਨਿਉ ਕਵਲ ਜਨ ਜਾਣੀਆ ਖਿੜ ਮੂੰਹ ਵਿਖਾਲੇ ਮੋਰ ਬਾਬੀਏ ਬੋਲਦੇ ਵੇਖ ਬੱਦਲ ਕਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪਰ ਪਿਆਰਿਆ ਗੁਰੂ ਨਾਨਕ ਦੀ ਪ੍ਰੀਤ ਕੈਸੀ ਹੈ ਪੀਰ ਮਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ ਕਿ ਮਰੀਦ ਦੀ ਤੇ ਪੀਰ ਦੀ ਜਿਹੜੀ ਪ੍ਰੀਤ ਹੈ ਉਹ ਤੋੜ ਨਿਭਣ ਵਾਲੀ ਉਹ ਰਸਤੇ ਵਿੱਚ ਟੁੱਟਣ ਵਾਲੀ ਨਹੀਂ ਆਪ ਤਵੱਜੋ ਦੇਣਾ ਗੁਰੂ ਨਾਨਕ ਸਾਹਿਬ ਨੇ ਉਸ ਕਰਤਾਰ ਦੀ ਪ੍ਰੇਮਾ ਭਗਤੀ ਕੀਤੀ ਤੇ ਜਦੋਂ ਅਸੀਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹਨੇ ਹਾਂ ਤੇ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਆਪਣੇ ਮਨ ਨੂੰ ਮੁਖਾਤਬ ਕਰਕੇ ਪਿਆਰੇ ਨੂੰ ਪਿਆਰ ਕਰਨ ਦੇ ਕੁਝ ਜੁਗਤਾਂ ਸਾਨੂੰ ਦੱਸੀਆਂ ਹਜ਼ੂਰ ਦੀ ਸ੍ਰੀ ਰਾਗ ਵਿੱਚ ਇੱਕ ਅਸ਼ਟਪਦੀ ਹੈ ਉਸ ਅਸ਼ਟਪਦੀ ਦੇ ਕੁਝ ਪਦੇ ਮੈਂ ਆਪ ਜੀ ਦੇ ਸਮਕਸ਼ ਰੱਖਣੇ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ ਭਗਤੀ ਕੈਸੀ ਹੈ ਉਸ ਅਸ਼ਟਪਦੀ ਦੀਆਂ ਰਹਾਉ ਦੀਆਂ ਤੁਕਾਂ ਨੇ ਰਹਾਉ ਦੇ ਬਚਨ ਨੇ ਮਨ ਰੇ ਕਿਉਂ ਛੂਟੈ ਬਿਨ ਪਿਆਰ ਹੇ ਮੇਰੇ ਮਨਾ ਕੀ ਪਰਮਾਤਮਾ ਨੂੰ ਪ੍ਰੇਮ ਤੋਂ ਕਰਨ ਤੋਂ ਬਿਨਾ ਤੇਰਾ ਖਹਿੜਾ ਛੁੱਟ ਸਕਦਾ ਹੈ ਕੀ ਤੂੰ ਬੰਧਨਾਂ ਤੋਂ ਮੁਕਤ ਹੋ ਸਕਣਾ ਪਰਮਾਤਮਾ ਨੂੰ ਪ੍ਰੇਮ ਕਰਨ ਤੋਂ ਬਿਨਾ ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ ਗੁਰੂ ਦੇ ਰਾਹੀ ਇਹ ਸਮਝ ਪੈਂਦੀ ਏ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਰਵਿਆ ਹੈ ਤੇ ਗੁਰੂ ਕਿਰਪਾ ਕਰੇ ਤੇ ਭਗਤੀ ਦੇ ਭੰਡਾਰੇ ਬਖਸ਼ਦਾ ਹੈ ਰਹਾਉ ਦੀ ਤੁਕ ਨੂੰ ਫਿਰ ਸਮਝੀਏ ਮਨ ਰੇ ਕਿਉਂ ਛੂਟੈ ਬਿਨ ਪਿਆਰ ਪਿਆਰ ਤੋਂ ਬਿਨਾ ਪ੍ਰੇਮ ਤੋਂ ਬਿਨਾ ਉਸ ਪਰਮਾਤਮਾ ਨੂੰ ਕਦੀ ਤੂੰ ਖੁਸ਼ ਨਹੀਂ ਕਰ ਸਕਦਾ ਗੁਰੂ ਤੋਂ ਬਿਨਾ ਤੈਨੂੰ ਪ੍ਰੇਮ ਕਰਨ ਦੀ ਜੁਗਤ ਨਹੀਂ ਆਉਣੀ ਵੈਸੇ ਤਾਂ ਜੇ ਇਨਸਾਨ ਨੂੰ ਸਮਝ ਪੈ ਜਾਏ ਕਿ ਪ੍ਰੇਮ ਪ੍ਰੀਤ ਪਿਆਰ ਨੇ ਇਹ ਜਿਤਨੇ ਵੀ ਸ਼ਬਦ ਅਸੀਂ ਵਰਤਨੇ ਆ ਜੇ ਇਨਸਾਨ ਦੇ ਸਰੀਰ ਅੰਦਰ ਤਨ ਅੰਦਰ ਪਰਮਾਤਮਾ ਲਈ ਪ੍ਰੀਤ ਨਹੀਂ ਪਿਆਰ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪ੍ਰਾਂ ਪਿਆਰ ਤੋਂ ਪ੍ਰੀਤ ਤੋਂ ਬਿਨਾਂ ਜਿਹੜੇ ਮਨੁੱਖਾਂ ਦੇ ਤਨ ਨੇ ਕਹਿੰਦੇ ਨੇ ਮਾਨੋ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਸ਼ਮਸ਼ਾਨ ਭੂਮੀ ਵਿੱਚ ਮੁਰਦੇ ਸੜ ਕੇ ਕਿਸੇ ਮਿੱਟੀ ਦਾ ਢੇਰ ਹੋ ਜਾ ਉਹ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਕਿ ਇੱਕ ਮਰਿਆ ਹੋਇਆ ਸਰੀਰ ਪਿਆਰ ਹੈ ਮਰੇ ਕੋਈ ਸਰੀਰ ਵਿੱਚ ਕੋਈ ਹਰਕਤ ਨਹੀਂ ਤੇ ਜਿਸ ਮਨੁੱਖ ਦੇ ਜਿਸਮ ਅੰਦਰ ਪਰਮਾਤਮਾ ਦਾ ਪਿਆਰ ਨਹੀਂ ਸੱਚ ਜਾਣਿਓ ਉਹ ਖਾਏ ਵੀ ਪੀਏ ਵੀ ਬੋਲੇ ਵੀ ਪਰ ਗੁਰੂ ਦੀ ਨਜ਼ਰ ਵਿੱਚ ਇੱਕ ਉਹ ਜਿੰਦਾ ਲਾਸ਼ ਹੈ ਉਹ ਮੁਰਦਾ ਹੈ ਜੇ ਉਸ ਅੰਦਰ ਪ੍ਰੀਤ ਨਹੀਂ ਤਾਂ ਪਿਆਰ ਤੋਂ ਬਿਨਾਂ ਛੁੱਟ ਨਹੀਂ ਸਕਦਾ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਇਹ ਸਾਰੇ ਗੁਣ ਹੋਣ ਦੇ ਬਾਵਜੂਦ ਵੀ ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਬਾਬਾ ਨਾਨਕ ਜੀ ਕਹਿ ਰਹੇ ਨੇ ਮਨ ਰੇ ਕਿਉਂ ਛੂਟੈ ਬਿਨ ਪਿਆਰ ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਉਸ ਪਰਮਾਤਮਾ ਲਈ ਪਿਆਰ ਨਹੀਂ ਤੇ ਸੱਚ ਜਾਣੀ ਉਹ ਸਰੀਰ ਮੁਰਦੇ ਦੇ ਸਮਾਨ ਹੈ ਉਸ ਸਰੀਰ ਦਾ ਕੋਈ ਅਰਥ ਨਹੀਂ ਉਹ ਮੁਰਦੇ ਨੂੰ ਜਿਤਨਾ ਮਰਜ਼ੀ ਕੋਈ ਸ਼ਿੰਗਾਰੀ ਜਾਏ ਤੇ ਉਸ ਦਾ ਅਰਥ ਕੀ ਹੈ ਕੁਛ ਵੀ ਨਹੀਂ ਹਜ਼ੂਰ ਨੇ ਕਿਹਾ ਪ੍ਰੀਤ ਤੋਂ ਬਿਨਾਂ ਬਾਬਾ ਫਰੀਦ ਸਾਹਿਬ ਦੇ ਬਚਨ ਸੀ ਪੜ੍ਹਨੇ ਉਹਨਾਂ ਨੇ ਜੋਬਨ ਦੀ ਗੱਲ ਕੀਤੀ ਹੁਣ ਜਵਾਨੀ ਆਪਣੇ ਆਪ ਵਿੱਚ ਪਰਮਾਤਮਾ ਦੀ ਇੱਕ ਬੜੀ ਵੱਡੀ ਦਾਤ ਹੈ ਤੇ ਜੇ ਕਿਸੇ ਬੰਦੇ ਦੇ ਕੋਲ ਜੋਬਨ ਵੀ ਹੈ ਪਰ ਜੋਬਨ ਹੋਣ ਦੇ ਬਾਵਜੂਦ ਉਸ ਦੇ ਅੰਦਰ ਪਿਆਰੇ ਦੀ ਪ੍ਰੀਤ ਨਹੀਂ ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪ੍ਰੀਤ ਤੋਂ ਬਿਨਾਂ ਮਨੁੱਖ ਦਾ ਤਨ ਸ਼ਮਸ਼ਾਨ ਭੂਮੀ ਹੈ ਪ੍ਰੀਤ ਤੋਂ ਬਿਨਾਂ ਤਾਂ ਜਵਾਨੀ ਸੜ ਕੇ ਰਾਖ ਹੋ ਜਾਏ ਉਹਦਾ ਕਰਨਾ ਕੀ ਹੈ ਬਾਬਾ ਜੀ ਨੇ ਅੰਮ੍ਰਿਤ ਬਚਨ ਕਹਿ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਕਹਿੰਦੇ ਨੇ ਜੋਬਨ ਜਾਣ ਦਾ ਵਕਤ ਦੇ ਜਾਣ ਦਾ ਸਮੇਂ ਦਾ ਜਾਣ ਦਾ ਸਾਨੂੰ ਕੋਈ ਡਰ ਨਹੀਂ ਡਰ ਤਾਂ ਉਦੋਂ ਹੈ ਜਦੋਂ ਵਕਤ ਸਮਾਂ ਜਾਂ ਜੋਬਨ ਜਾਂ ਜੀਵਨ ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਚਲਾ ਜਾਏ ਸਿਮਰਨ ਤੋਂ ਬਿਨਾਂ ਚਲਾ ਜਾਏ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਵਿੱਚ ਪਹਿਲਾ ਸ਼ੇਰ ਹੀ ਇਹ ਕਿਹਾ ਹੈ ਪਹਿਲੀ ਗਜ਼ਲ ਦਾ ਕਹਿਣ ਲੱਗੇ ਖਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾ ਐ ਇਨਸਾਨ ਤੂੰ ਵਜੂਦ ਵਿੱਚ ਤਾਂ ਆਇਆ ਹੈ ਕਿ ਪਰਮਾਤਮਾ ਦੀ ਇਬਾਦਤ ਕਰੇ ਪਰਮਾਤਮਾ ਦੀ ਬੰਦਗੀ ਕਰੇ ਜੇ ਪਰਮਾਤਮਾ ਦੀ ਬੰਦਗੀ ਨਹੀਂ ਸੀ ਕਰਨੀ ਤੇ ਫਿਰ ਇਸ ਵਜੂਦ ਵਿੱਚ ਇਸ ਤਨ ਵਿੱਚ ਆਉਣ ਦਾ ਲਾਭ ਕੀ ਕਹਿਣ ਲੱਗੇ ਫਿਰ ਐਵੇਂ ਅਸਮਾਨ ਦੇ ਥੱਲੇ ਆਪਣੀ ਜ਼ਿੰਦਗੀ ਦੇ ਦਿਨ ਪਿਆ ਕੱਟਣਾ ਬੰਦਗੀ ਕਰਕੇ ਹੀ ਜ਼ਿੰਦਗੀ ਹੈ ਜੇ ਬੰਦਗੀ ਨਹੀਂ ਤੇ ਸੱਚ ਜਾਣੀ ਫਿਰ ਜ਼ਿੰਦਗੀ ਨਹੀਂ
हवाए बंदगी आवुर्द दर वजूद मरा वगर ने जो के चुनी आमदन नाबूद मरा जे उस परमात्मा दी इबादत नहीं ते या अल्लाह या रब मेनू इस शरीर विच रहन दा कोई शौक नहीं क्योंकि तेरी बंदगी दे शौक करके ही मैं जी रहा हां। प्यारियो तवज्जो दिया जी, बाबा नानक जी ने प्रेमा भगती कीती ते मैं अर्ज करना पिया बाबा जी दी बाणी विचो पुछ लीए कैसी प्रेमा भगती उन्हां कीती। उन्होंने विच प्रमाण दिता मन रे क्यों छूटे बिन प्यार ते बाबा फरीद कह लगे हकीकत है कि जोबन जांदे ना डरा जे शह प्रीत ना जाए फरीदा कितनी जोबन प्रीत बिन सुख गए कुमलाए के किते जवानी प्यार तो बिना ना चली जाए साई नू नेह करन तो बिना ना व्यर्थ चली जाए। सच जानो उस महापुरुष दी कली जवानी ही नहीं जोबन विच नहीं ओ ता अपने बचपन तो ही रब नू इश्क करन लग पए। बाबा फरीद साहब अजे बचपना है ते कुरान उना नू जबानी कंठ हो गई है अजे बचपना है कि कितना कितना समा रब दी इबादत भी जुड़े रहिंदे ने आखर ओ कैसी परम अवस्था मिली कि जिदन जमीन ते पई कोई खाक मिट्टी अपने मुंह दे विच पाई ते उस मिट्टी विचों भी शक्कर वर्गा स्वाद आ गया क्यों अपना अंदर इन्ना कु मिठा हो चुका सी आप मिठास दे भंडारे बन चुके सन ते हकीकत एवे असी कहां के मिट्टी मिट्टी हो गई जमीन ते मिट्टी मिट्टी नहीं होई असल विच बाबा जी दी रसना दी मिठास करके मिट्टी भी मिट्टी हो गई। उस महापुरुष ओ आप शक्कर गंज है शक्कर दे खजाने ने उस महापुरुष ने क्या कहन लगे जोबन चला जाए प्रीत तो बिना जवानी चली जाए प्यार तो बिना जिंदगी दा समा निकल जाए प्रीत तो बिना ते ए अंदर नू दुख पासदा है केवल जोबन नहीं अपने अंतले समय भी ओ महापुरुष रब दी इबादत भी जुड़िया है खुदा दी इबादत भी जुड़िया है ते जदो नमाज अदा पे करदे ने अचनचेत गशी पई है बेहोश होके जमीन ते गिर गए सजदा पूरी तरह कर ना सके मुरीदा ने बाबा फरीद साहब जी नू संभालिया संभालन तो बाद उन्होंने बाबा जी दू जदो चलिया पैरां दियां चशियां उन्होंने खत पकड़ के खत पैर कुटे नपे ते उठ के बैठ गए ते पहला प्रश्न सी उस महापुरुष ठीक है कहन लगे नमाज अदा हो गई मेरा नेम निभ गया बंदगी वाला समा सही सफल हो गया। बैठे हुए मुरीद ने क्या बाबा साहेब नमाज पूरी तौर ते अदा ना हो सकी पूर्ण तौर ते आप इको दम जमीन ते डिग पे कहन लगे लियाओ पानी कराओ मेरा वजू मैं परत के फिर खुदा दी याद भी जुड़ना चाहना मैं नमाज अदा करनी चाहना वा। ते किसे ने उथे प्रश्न कर दिता सी के बाबा साहेब सारी जिंदगी ता अल्लाह ताला दी विरद विच ओदे जिक्र विच ओदी याद विच बतीत होई हुण जे नई नमाज हो रही शरीर खेचल विच है तन नू थोड़ा बहुता खेद है हुण अज तुसी ए रहन दियो विश्राम करो। उन्होंने उसे वेले पिछे मुड़ के कहा कहन लगे तेनू की पता मेरा अंदर किथे खलोता होया है तेनू केवल मेरी बार दी क्रिया दिसी है कि मैं इन्ने साल रब दी इबादत कीती इन्ने साल मैं परमात्मा दा जिक्र कीता पर तेनू की पता मैं अंदरों किथे टिकया वा लियाओ पानी लियाओ आव ते मैं वजू करके परमात्मा दी याद भी जुड़ा रब दी याद भी जुड़ा। वो महापुरुष कह रहे ने कि वक्त चला जाए प्रीत तो बिना ते व्यर्थ है। बाबा नानक साहब कह रहे ने मन रे क्यों छूटे बिन प्यार प्यार तो बिना तू प्रेम तो बिना तेरी बंद खलासी नहीं खोनी हुण प्रेम बद्धा चक्की कर्म नहीं प्रेम ता एक अंदर दी खिच है प्रेम ता आपा वारन वाली एक अंदर दी बिरती है। ते धन गुरु नानक साहब कृपालू ने अपनी अमृत बाणी विच ए उदाहरणा दित्तियां उस अष्टपदी दी पहली एग्जाम्पल पहली उदाहरण ए वे मैं अर्ज कर रहा नानक नाम निरंजन जान्यो कीनी भगत प्रेम लिबलाई कैसी भगती कीती केवल ता केवल चौंकड़ा मार के नहीं अपने आप नू पूर्ण तौर ते रब दे चरणा विच उन्होंने फिदा कर दिता।
ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ੍ਹ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ, ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਕਿਹੋ ਜਿਹਾ ਪਿਆਰ ਹੋਵੇ, ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ, ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ। ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ, ਤੈਨੂੰ ਰੱਬ ਨੇ ਸਭ ਤੋਂ ਪਹਿਲਾ ਗੁਣ ਇਹ ਦਿੱਤਾ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ ਤੇਰੇ ਵਿੱਚ ਖਿੱਚ ਹੈ, ਤੂੰ ਕਰੋੜਾਂ ਕੋ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ। ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹਾਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਕੋਈ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ, ਕੀ ਲੋੜ ਹੈ ਇਸ ਮੈਲੇ ਦੇ ਪਾਣੀ ਦੀਆਂ ਠੋਕਰਾਂ ਖਾਣ ਦੀ। ਇਹ ਪਾਣੀ ਉੱਠਦਾ ਸਵੇਰੇ, ਲਹਿਰਾਂ ਬਣ ਕੇ ਤੇਰੇ ਨਾਲੀ ਨੂੰ, ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾ ਇਹੋ ਜਿਹਾ ਪਾਣੀ ਨੂੰ। ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ, ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ, ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾ ਹੀ ਖਤਮ ਹੋ ਜਾਣਾ, ਮੇਰੀ ਖੌਂਦ ਨੂੰ ਖਤਰਾ ਹੈ। ਕਹਿਣ ਲੱਗੇ, ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ ਜੇ ਪਾਣੀ ਠੋਕਰਾਂ ਮਾਰਦਾ। ਆਖਰ ਜਿਹੜੇ ਤੁਸੀਂ ਗੁਣ ਗਿਣ ਕੇ ਦੱਸੇ ਨੇ, ਇਹ ਗੁਣ ਵੀ ਤਾਂ ਮੈਨੂੰ ਪਾਣੀ ਨੇ ਕਿਰਪਾ ਕਰਕੇ ਬਖਸ਼ੇ ਨੇ ਨਾ, ਜਿਹਨੇ ਗੁਣ ਦਿੱਤੇ ਨੇ, ਇਹਦੀ ਠੋਕਰ ਵੀ ਸਹਾਰਾਂਗੇ। ਹਜ਼ੂਰ ਨੇ ਕਿਹਾ, ਐ ਮਨੁੱਖ, ਪ੍ਰੇਮਾ ਭਗਤੀ ਦਾ ਅਰਥ ਹੈ ਕਮਲ ਦੀ ਥਰਾਂ ਤੂੰ ਪਿਆਰ ਕਰ। ਕਿਵੇਂ? ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਗੁਣਾਂ ਦੀ ਸੁਗੰਧੀ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਸੁਰਤ ਦਿੱਤੀ ਇਸ ਸੰਸਾਰ ਵਿੱਚੋਂ ਨਿਰਲੇਪ ਰਹਿਣ ਦੀ ਜੁਗਤ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਤਾਕਤ ਦਿੱਤੀ ਹੈ, ਕਰੋੜਾਂ ਜਨਮਾਂ ਦੀ ਦੂਰੀ ਹੋਣ ਦੇ ਬਾਵਜੂਦ ਤੂੰ ਸੁਰਤ ਕਰਕੇ ਉਹਦੇ ਚਰਨਾਂ ਨੂੰ ਪਕੜ ਕੇ ਖੇੜਾ ਪ੍ਰਾਪਤ ਕਰ ਸਕਣਾ। ਜਿਸ ਪਰਮਾਤਮਾ ਦੇਵ ਨੇ ਕਮਲ ਦੀ ਤਰ੍ਹਾਂ ਤੇਰੇ ਤੇ ਇੰਨੀ ਕਿਰਪਾ ਕੀਤੀ ਹੋਵੇ, ਤੇ ਜੇ ਫਿਰ ਵੀ ਥੋੜਾ ਜਿਹਾ ਝਟਕਾ ਲੱਗੇ ਦੁਨਿਆਵੀ, ਤੇ ਯਕ ਲਖਤ ਪਰਮਾਤਮਾ ਵੱਲੋਂ ਮੂੰਹ ਮੋੜ ਕੇ ਪਿੱਠ ਕਰਕੇ ਚਲਾ ਜਾਏ, ਸੱਚ ਜਾਣੀ ਇਹ ਕਦੀ ਸੱਚੇ ਪ੍ਰੇਮੀ ਨਹੀਂ ਹੁੰਦੇ। ਪ੍ਰੇਮੀ ਤਾਂ ਹੋਵੇ ਜਿਹੜਾ ਠੋਕਰ ਖਾ ਕੇ ਵੀ ਆਪਣੇ ਪਿਆਰੇ ਦਾ ਲੜ ਕਦੀ ਨਾ ਛੱਡੇ, ਇਵੇਂ ਪ੍ਰੇਮਾ ਭਗਤੀ। ਬਾਬੇ ਨਾਨਕ ਨੇ ਐਸੀ ਪ੍ਰੇਮਾ ਭਗਤੀ ਕੀਤੀ ਤੇ ਬਾਣੀ ਵਿੱਚ ਬਚਨ ਕਰ ਗਏ, ਕਹਿਣ ਲੱਗੇ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ। ਰੇ ਮਨ ਦਾ ਅਰਥ ਹੈ ਆਪਣੇ ਮਨ ਨੂੰ ਸੰਬੋਧਨ ਕੀਤਾ, ਆਪਣੇ ਮਨ ਨੂੰ ਮੁਖਾਤਬ ਕੀਤਾ। ਕਹਿਣ ਲੱਗੇ, ਰੇ ਮਨ
ऐसी हर्षों प्रीत कर जैसी जल कमले, जिमें कमल ते पानी दी प्रीत है। लहरी नाल पछाड़िया जे लहरा ओनू उठ के पछाड़ दिया ने धक्के मार दिया ने, ती विगसै असने ओ लहरा दिया ठोकरा विच भी खसी जांदा है, ओ ठोकरा विचों भी प्रेम दिया पिंगा झुटी जा रहे हैं। मेरे बाबे नानक ने इस तरह प्रीत की जिमें कमल दा फुल ठोकरा सहार के भी प्रीत प्या करदा सी। जे किसे ने वड्डा चुकिया, जे किसे ने दीवाना किया, जे किसे ने मस्ताना किया, जे किसे ने पागल किया, सब कुछ सह के भी मेरे गुरु नानक साहब ने अपने प्यारे परमात्मा दे नाम नू फिर भी प्रीत की थी। दूसरी उदाहरण कृपालू दाता जी ने अमृत बाणी भी दिती कि किहो जी प्रेमा भगती करदे पए, प्रमाण देंदे ने मना परमात्मा दी भगती जे तू करन तुरिया है ते प्रेमा भगती इस तरह कर जिमें मच्छी ते पानी दा आपसी प्रेम है। वैसे ता प्रीत है मच्छी दिखे कि जितना पानी वध होवे ओना मच्छी खेड़े विच रहिंदी है, जितना पानी घटदा है त्यों त्यों मच्छी विच उदासीनता ते तड़ पैदा हुंदी है। ज्यों ज्यों परमात्मा दा भगत बंदगी करदा है त्यों त्यों खेड़े विच आउंदा है, ते जदो किते तोटा आ जाए सच जानो ओ मच्छी दी तरह लुड़छन लग पैंदा है, तड़फन लग पैंदा है। ते बाबा जी ने कहा रे मन ऐसी खरसों प्रीत कर, नानक नाम निरंजन जान्यो किन्नी भगत प्रेम लिवलाई। रे मन ऐसी खरसों प्रीत कर कैसी, कहन लगे जैसी मछली नीर, जिमें मच्छी पानी नू प्रीत भी कर दी है। ज्यों अद कहो तो सुख घना, जितना पानी ज्यादा होवे मच्छी ओनी प्रसन्न है। कहन लगे ज्यों अद कहो तो सुख घना, मन तन शांत शरीर, ओदे तन नू ओदे मन नू खेड़ा, क्योंकि मच्छी पानी विच रह के आत दी आनंद विच है। ऐसी प्रीत कर। बाबा जी ने तीसरा प्रमाण दिता कि प्रेमा भगती की है, मच्छी पानी तो बिना किसे नाल समझौता नहीं करदी। तीसरा प्रमाण दितो ने कि रे मन ऐसी खरसों प्रीत कर, नानक नाम निरंजन जान्यो इस तरह। कहन लगे रे मन ऐसी खरसों प्रीत कर जैसी चातरक में, जिमें एक पपिया स्वांती बूंद नू प्यार प्या करदा है, जिमें एक चातरक नक्षत्र तो डिगण वाली बूंद नू उडीकदा प्या है। ओदे सामने सरोवर पानी दे भरे ने पर कदी ओ सरोवर दा पानी नहीं पिएगा, तालाब पानी दे भरे ने पर चातरक उस पानी नू पसंद नहीं करेगा, दरिया पानी दे भर के वगदे ने पर कदी भी ओ इस नू प्यार नहीं करेगा। पर प्यारियो सब कुछ ओ पानी वखरे वखरे तालाबां दे खूहां दे नदियां दे नालियां दे त्याग देगा। ओदे प्राणा दी जेड़ी प्रीत है ओ केवल ता केवल परम पिता परमेश्वर दा नाम है। जिवें चातरक स्वांती बूंद नू प्यार करदा है ते रब दी बंदगी करन वाला सब कुछ छड़ देंदा है, सच जानो ओनू केवल गुरु ते परमात्मा ही चाहिदा है। मैं एक खिन विचों निकल के एक प्रमाण एदे नाल होर अर्ज करना चाहना। चातरक कदी भी समझौता नहीं करदा स्वांती बूंद तो बिना। मेरे गुरु अर्जुन साहब नू पुछया दाता जी प्रेमा भगती की है, उन्होंने एक प्रमाण दिता ओहा प्रेम पिरी। प्रेमा भगत की है ओहा प्रेम पिरी, कहन लगे कनक मानक गज मोतियन लालन नह नहा नहीं। प्रेमा भगती ए है कि जे कोई प्यारे दे सामने लिया के हीरियां दे ढेर ला के कह तू बंदगी छड़ दे, गुरु नू छड़ दे, कीमती हीरे चुक ले। जे कोई ओदे सामने कीमती मोती लिया के कह मोतियां नाल झोलियां भर ले पर नाम दे मोती नू छड़ दे, जे कोई ओदे सामने कीमती गज ए भी मोती कह सामने लिया के रखे तू परमात्मा दी इबादत छड़ दे। साहब कहंदे ने जेड़े प्रेमा भगती करन वाले ने ओ कह रहे ने ओहा प्रेम प्री कनक मन गज मोतियां लालन नह नहा नहीं। जे कोई कह चल हीरे मोती छड़ तेनू आ तख्त दे देने, तेनू आ दुनिया दा हर स्वाद हंडाण वास्ते भोगां वास्ते पदार्थ दे देने, अगो उत्तर मिलदा राज ना भाग ना हुक्म ना साधन किच किच ना चाही।
ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਓਹਾ ਪ੍ਰੇਮ ਪਿਰੀ ਕਨਕ ਮਨ ਗਜ ਮੋਤੀਆਂ ਲਾਲ ਨੈ ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਹੀ ਓਹਨੂੰ ਚਾਹੀਦਾ ਕੀ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਏਵੇ ਪ੍ਰੇਮਾ ਭਗਤੀ ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਹੈ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਭਗਤੀ ਪ੍ਰੇਮਾ ਲਾ ਲਿਵ ਲਾ ਕੇ ਕੀਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਵਿੱਚ ਕਿਹਾ ਰੇ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਚਾਤਰਕ ਮੈਂ ਸਾਰ ਭਾਰ ਥਲ ਹਰੀ ਆਵਲੇ ਪਰ ਪ੍ਰੇਮਾ ਭਗਤੀ ਕਰਨ ਵਾਲਾ ਬੂੰਦ ਨੂੰ ਇੱਕ ਬੂੰਦ ਨਾ ਪਵਹੀ ਕਿ ਜਿਤਨੇ ਮਰਜ਼ੀ ਪਾਣੀ ਦੇ ਭੰਡਾਰ ਹੋਣ ਪਰ ਚਾਤਰਕ ਦੀ ਪਿਆਸ ਕੇਵਲ ਸਵਾਂਤੀ ਬੂੰਦ ਹੀ ਬੁਝਾਏਗੀ ਸਾਹਿਬ ਨੇ ਪਹਿਲਾ ਪ੍ਰਮਾਣ ਕਮਲ ਫੁੱਲ ਦਾ ਦਿੱਤਾ ਦੂਸਰਾ ਕਿਰਪਾਲੂ ਦਾਤਾ ਜੀ ਨੇ ਮੱਛੀ ਦਾ ਦਿੱਤਾ ਤੀਸਰਾ ਪ੍ਰਮਾਣ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਚਾਤਰਕ ਦਾ ਦਿੱਤਾ ਤੇ ਚੌਥਾ ਪ੍ਰਮਾਣ ਦਿੱਤਾ ਪ੍ਰੇਮਾ ਭਗਤੀ ਹੈ ਕੀ ਪ੍ਰੇਮਾ ਭਗਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਪਿਆਰਿਓ ਪ੍ਰੇਮਾ ਭਗਤੀ ਹੈ ਕਿ ਆਪਣੀ ਤਾਂ ਇੱਕ ਜ਼ਬਾਨ ਵੀ ਟਿਕ ਕੇ ਗੁਰੂ ਗੁਰੂ ਨਹੀਂ ਜਪਦੀ ਜੇ ਕਿਤੇ ਟਿਕਣ ਦਾ ਯਤਨ ਕਰੀਏ ਇਹ ਪੰਜ ਸੱਤ ਮਿੰਟਾਂ ਵੀ ਥੱਕ ਜਾਂਦੀ ਹੈ ਟਿਕ ਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ ਨਿੰਦਿਆ ਕਰਨੀ ਹੋਵੇ ਮੈਂ ਕਈ ਵਾਰੀ ਅਰਜ਼ ਕਰਨਾ ਬੰਦਾ ਬਿਮਾਰ ਹੋਵੇ ਨਾ ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ ਘਰ ਦੇ ਵੀ ਕਹਿਣਗੇ ਬੁਲਾਇਓ ਨਾ ਡਾਕਟਰ ਸਾਹਿਬ ਨੇ ਬਰੋਕਿਆ ਹੈ ਵਰਜਿਆ ਹੈ ਇਹਨਾਂ ਬੋਲਣਾ ਨਹੀਂ ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੇ ਇੰਨਾ ਉੱਚਾ ਬੋਲਦੀ ਹੈ ਰਸਨਾ ਸੰਸਾਰ ਲਈ ਕੂਕੇਗੀ ਰੱਬ ਲਈ ਕਦੀ ਨਹੀਂ ਕੂਕਦੀ ਹਾਂ ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨਹੀਂ ਕੂਕਦੀ ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ ਇਹਵੇ ਪ੍ਰੇਮਾ ਭਗਤੀ ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੇ ਜੇ ਵੇ ਗੁਰੂ ਅਰਜਨ ਸਾਹਿਬ ਸਲੋਕ ਸੈਸਕ੍ਰਿਤੀ ਹੇ ਰਸ ਗਏ ਮਦਰ ਪ੍ਰੈ ਤੋਇੰਗ ਹੇ ਜ਼ਬਾਨ ਹੇ ਰਸਾਂ ਨੂੰ ਚੱਖਣ ਵਾਲੀਏ ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਇੰਗ ਸਤ ਹਤੰਗ ਜਦੋਂ ਕਿਤੇ ਸਤਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ ਤੂੰ ਮੂੰਹ ਵਿੱਚ ਹੈ ਹੀ ਨਹੀਂ ਇੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਇੰਗ ਸਤ ਹਤੰਗ ਸੱਤ ਵਿੱਚ ਤੇਰੀ ਮੌਤ ਹੋ ਗਈ ਪਰਮ ਬਾਦੰਗ ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ ਤਾਂ ਉਹ ਅੱਗ ਲਾਂਦੀ ਏ ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਤੀਸੀ ਖਲਾਣ ਦੀ ਦੇਰ ਏ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨਹੀਂ ਹੈ ਧਿਆਨ ਦਿਆ ਜੇ ਜ਼ਬਾਨ ਦੀ ਸ਼ਕਤੀ ਜੇ ਰਸਨਾ ਦੀ ਤਾਕਤ ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਹਲਾਏ ਤੇ ਕਈ ਜਨਮਾਂ ਦੇ ਪਵਾੜੇ ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤੱਕ ਗੱਲ ਪਹੁੰਚ ਜਾਂਦੀ ਏ ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ ਕੱਲੀ ਦੂਰੀ ਪਾਉਂਦੀ ਨਹੀਂ ਇਹ ਦੂਰੀ ਮਿਟਾ ਵੀ ਸਕਦੀ ਹੈ ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ ਕਿੰਨੀ ਭਗਤ ਪ੍ਰੇਮ ਲਿਵਲਾਈ ਇੰਨੀ ਭਗਤੀ ਕੀਤੀ ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ ਲੱਖ ਦੀਵ ਤੋਂ 20 ਲੱਖ ਹੋ ਗਈ ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ

ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ। ਪ੍ਰੇਮਾ ਭਗਤੀ ਉਹਦੀ ਨਜ਼ਰ ਨਾਲ ਮਿਲਦੀ ਹੈ, ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ। ਕੂੜਾ ਕੂੜੀ ਠੀਸ ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਜ਼ਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾ ਕੂੜਾ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਆਉਂਦੇ ਨੇ, ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ। ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ। ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ, ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦੇ ਛੱਤਾ ਸੈਂ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ। ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿੰਨੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ।

ਪ੍ਰੀਤ ਹੈ ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ। ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ, ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ ਨੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ ਤੇ ਸ਼ਬਦ ਸੁਰਤ ਕਿੰਨੀ ਵਰਖਾਈ। ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਾਰ, ਤੋਟ ਨਾ ਆਵੀ ਖੱਤੀ ਹੈ। ਜਿਹੜੀ ਖੱਤੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਂਵ ਦੈ। ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕਿ ਨੀਂਹ ਰੱਖ ਰਹੇ ਨੇ। ਬਚਨ ਹੈ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ, ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰ ਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲਿਆ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋਂ ਝੱਟੀਐ। ਨੂਰ ਦੀ ਵਰਖਾ ਹੋ ਰਹੀ ਹੈ, ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ। ਖੋਵੈ ਸਿਫਤ ਕਿਸਮ ਦੀ ਨੂਰ ਅਰਸੋ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਇੱਕ ਬਚਨ ਆਪ ਰੋਜ਼ ਹੋਰ ਪੜ੍ਹਦੇ ਹੋ, ਬਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਹੁਣ ਵਰਿਆ ਵਰਿਆ ਨਹੀਂ, ਵਰਿਆ ਵਰਿਆ ਦਰ ਤੇ ਵਰ ਰਿਹਾ ਹੈ, ਵਰਖ ਰਿਹਾ ਹੈ। ਕੀ ਵਰਖਦਾ ਹੈ? ਕੁਦਰਤੀ ਨੂਰ, ਪਰਮਾਤਮਾ ਦੇ ਘਰ ਵਿੱਚੋਂ ਰੁਖਾਨੀਅਤ ਦੇ ਬੱਦਲ ਬਣ ਕੇ ਗੁਰੂ ਅੰਗਦ ਸਾਹਿਬ ਉਹਨਾਂ ਦੀ ਬਰਸਾਤ ਪੈ ਕਰਾਉਂਦੇ ਨੇ ਤੇ ਜਿਹੜਾ ਆਉਂਦਾ ਉਹਨੂੰ ਨਾਮ ਨਾਲ ਭੇ ਦਿੰਦੇ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਇਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਪਾਰਸ ਹੋਵਾ ਪਾਰਸੋਂ ਗੁਰਪਦੇਸ਼, ਗੁਰ ਪਰਚੇ ਗੁਰਪਦੇਸ਼ ਵਿੱਚ ਰਹਿਣਾ ਹੈ, ਚੰਦਨ ਹੋਵਾ ਚੰਦਨੋਂ ਹੈ, ਦੀਪਕ ਤੇ ਦੀਪਕ ਪ੍ਰਗਾਸਿਆ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸ਼ਬਦ ਸੁਰ ਦੀ ਖੇਡ ਨਹੀਂ ਵਰਤਾਉਂਦੇ, ਕੈਸੀ ਵਰਖਾ ਪੈ ਕਰਦੇ ਨੇ। ਭਾਈ ਪਾਰੋ ਵਰਗਾ ਆਉਂਦਾ ਤੇ ਉਹ ਜਦੋਂ ਆ ਕੇ ਪੁੱਛਦਾ ਮਹਾਰਾਜ ਹੰਸ ਔਰ ਪਰਮ ਹੰਸ ਕੀ ਹੈ, ਤੇ ਬਾਬਾ ਨਾਨਕ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਵਰਖਾ ਕਰਕੇ ਕਹਿੰਦੇ ਨੇ ਕਿ ਪਾਰੋ ਤੇ ਭਾਈ ਪਾਰੋ ਜੁਲਕਾ ਸੀ। ਪਾਰੋ ਹੰਸ ਹੁੰਦੇ ਨੇ ਜਿਹੜੇ ਦੁੱਧ ਪਾਣੀ ਨਖੇੜਦੇ ਨੇ, ਤੇ ਪਰਮ ਹੰਸ ਹੁੰਦੇ ਨੇ ਜਿਉਂਦੇ ਜਿਉਂਦੇ ਜੀ ਆਪਣੇ ਸਰੀਰ ਵਿੱਚੋਂ ਵਿਦੇਹ ਹੋ ਜਾਂਦੇ ਨੇ। ਤੇ ਉਹ ਤੁਰ ਪਿਆ, ਕਹਿੰਦਾ ਫਿਰ ਪਰਮ ਹੰਸ ਅਸੀਂ ਤੇ ਨਹੀਂ ਬਣਨਾ। ਬਾਬਾ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਦੀ ਨਦਰ ਨਾਲ ਗੁਰੂ ਅਮਰਸਾਰ ਦਾਸ ਦੇ ਵੇਲੇ ਪਰਮ ਹੰਸ ਬਣਿਆ। ਤੇ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮ ਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੇ ਗੁਰੂ ਨੇ ਮਿਹਰ ਕੀਤੀ। ਇੱਕ ਪ੍ਰਮਾਣ ਮੈਂ ਹੋਰ ਦੇ ਕੇ ਅੱਗੇ ਚੱਲਣਾ।
ਕਿ ਗੁਰੂ ਨੇ ਮੈਲੇ ਹਿਰਦਿਆਂ ਵਿੱਚ ਨਾਮ ਦੀ ਵਰਖਾ ਕਰ ਦਿੱਤੀ ਗੁਰੂ ਅੰਗਦ ਸਾਹਿਬ ਨੇ। ਹੁਣ ਭਾਈ ਜੋਧ ਰਸੋਈਆ ਹੈ ਤੇ ਭਾਈ ਗੁਰਦਾਸ ਨੇ ਬਚਨ ਵੀ ਕਿਹਾ ਕਿ ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ ਪੂਰੇ ਸਤਿਗੁਰ ਪੈ ਸਵਾਰੀ। ਜੋਧ ਰਸੋਈਆ ਦੇਵਤਾ ਇਹ ਅਸਲ ਸੀ ਬ੍ਰਾਹਮਣ। ਇਸ ਭਾਈ ਜੋਧ ਨੇ ਇੰਨੀ ਲੰਗਰ ਵੀ ਸੇਵਾ ਕੀਤੀ ਕਿ ਮਾਤਾ ਖੀਵੀ ਜੀ ਨਾਲ ਦੋ ਸਿੱਖ ਹੋਰ ਸਨ ਜਿਹੜੇ ਸੇਵਾ ਕਰਦੇ ਸਨ, ਇੱਕ ਭਾਈ ਕਿਦਾਰਾ ਤੇ ਦੂਜਾ ਭਾਈ ਸਾਹਿਬ ਭਾਈ ਜੋਧ। ਇਹ ਜੋਧ ਬ੍ਰਾਹਮਣ ਸੀ, ਇਹ ਜੋਧ ਖਹਿਰਾ ਜੱਟ ਨਹੀਂ, ਕਿਉਂਕਿ ਦੋ ਜੋਧ ਸਨ। ਇੱਕ ਬਾਬੇ ਨਾਨਕ ਦਾ ਸਿੱਖ ਸੀ ਜਿਹਦੇ ਤੋਂ ਪੌੜੀ ਸੁਣ ਕੇ ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਉਹ ਖਹਿਰਾ ਸੀ ਖਡੂਰ ਸਾਹਿਬ ਦਾ ਰਹਿਣ ਵਾਲਾ। ਇਹ ਭਾਈ ਜੋਧ ਬ੍ਰਾਹਮਣ ਸੀ, ਇਹ ਬਾਹਰੋਂ ਆਇਆ ਸੀ। ਮੇਰੇ ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ ਨਾਮ ਦੀ। ਭਾਈ ਜੋਧ ਆਇਆ, ਇਹਨੇ ਬਾਣੀ ਸੁਣੀ, ਕੀਰਤਨ ਸੁਣਿਆ, ਮਨ ਚ ਆਇਆ ਵੀ ਲੰਗਰ ਚ ਸੇਵਾ ਕਰਾਂ। ਸਾਦੇ ਕੱਪੜੇ ਪਾ ਕੇ ਮਾਤਾ ਖੀਵੀ ਨਾਲ ਸਾਰਾ ਦਿਨ ਭਾਈ ਜੋਧ ਤੇ ਭਾਈ ਕਿਦਾਰਾ ਲੰਗਰ ਵਿੱਚ ਰਹਿੰਦੇ ਸਨ। ਤੇ ਭਾਈ ਜੋਧ ਦੇ ਮਨ ਵਿੱਚ ਕਦੀ ਆ ਜਾਣਾ ਵੀ ਨੀਵੀਆਂ ਜਾਤਾਂ ਵਾਲੇ ਵੀ ਇੱਥੇ ਆਏ, ਕਿਉਂਕਿ ਬ੍ਰਾਹਮਣ ਸੀ ਕਈ ਜਨਮਾਂ ਦਾ, ਉਹਦੇ ਅੰਦਰ ਇਹ ਸੀ ਖੂਨ ਇਹ ਸੀ ਕਿ ਮੈਂ ਉੱਚੀ ਕੁੱਲ ਦਾ ਵਾਂ। ਮਨ ਚ ਆਇਆ ਫਿਰ ਇੱਕ ਦਿਨ ਆਇਆ, ਉਹ ਮਨਾ ਜੇ ਭਾਂਡੇ ਮਾਂਝ ਕੇ ਵੀ, ਜੇ ਇੱਥੇ ਲੰਗਰ ਵਿੱਚ ਖੌਂਚੇ ਮਾਰ ਕੇ ਵੀ, ਲੱਕੜਾਂ ਪਾੜ ਕੇ ਸਾਰਾ ਦਿਨ ਧੁੱਪੇ ਚੁੱਲ੍ਹੇ ਸਾਹਮਣੇ ਬਹਿ ਕੇ ਵੀ ਤੇਰੀ ਮੈਲ ਨਾ ਗਈ ਤੇ ਮੈਲ ਜਾਏਗੀ ਕਿੱਥੋਂ। ਕਹਿਣ ਲੱਗਾ ਅਜੇ ਵੀ ਖੌਮੇ ਦੀ ਮੈਲ ਚੁੱਕੀ ਫਿਰਨਾ ਮੈਂ ਬ੍ਰਾਹਮਣ। ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਤੂੰ ਝੂਠਾ ਹੈ, ਆਪਣੇ ਮਨ ਨੂੰ ਕਹਿੰਦੇ ਨੇ ਤੂੰ ਝੂਠਾ ਹੈ, ਤੈਨੂੰ ਕੋਈ ਹੱਕ ਨੀ ਸੁੱਚਾ ਭੋਜਨ ਛਕੇ, ਕੱਲ ਤੋਂ ਬਾਅਦ ਜਿਹੜਾ ਅੰਦਰ ਜਾਤ ਵਾਲਾ ਭੂਤ ਵੜਿਆ ਇਹਨੂੰ ਝੂਠਾ ਭੋਜਨ ਦਿੱਤਾ ਜਾਏ। ਪਿਆਰਿਓ ਸਾਰੇ ਭਾਂਡੇ ਚੁੱਕਣੇ ਪਰ ਕੁਝ ਕੁ ਪਤਲਾਂ ਚੁੱਕ ਕੇ ਇੱਕ ਪਾਸੇ ਰੱਖ ਲੈਣੀਆਂ, ਇਹ ਹਕੀਕਤ ਹੈ। ਇਹਨੂੰ ਅਤਕਥਨੀ ਨਾ ਸਮਝਿਓ ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ। ਜਦੋਂ ਸਾਰਿਆਂ ਚਲੇ ਜਾਣਾ, ਜਿਹੜੀਆਂ ਪਤਲਾਂ ਲੁਕਾ ਕੇ ਰੱਖੀਆਂ ਹੋਣੀਆਂ ਉਹਦੇ ਵਿੱਚੋਂ ਸਬਜ਼ੀ ਭਾਜੀ ਦਾ ਕਿਣਕਾ ਮਾਤਰ ਚੁਣ ਕੇ ਇੱਕ ਥਾਂ ਤੇ ਇਕੱਠਿਆਂ ਕਰਕੇ ਖਾ ਲੈਣ। ਮਾਤਾ ਖੀਵੀ ਜੀ ਦੇਖਣਾ ਸਾਰਾ ਦਿਨ ਸੇਵਾ ਕਰਦਾ, ਲੰਗਰ ਕਿੱਥੋਂ ਛਕਦਾ। ਅੱਜ ਦੇਖਿਆ ਕਿ ਜਦੋਂ ਸਾਰੇ ਚਲੇ ਗਏ ਦੁਪਹਿਰ ਦੇ ਲੰਗਰ ਤੋਂ ਬਾਅਦ ਲੋਕ ਕੇ ਸਾਰੀਆਂ ਪਤਲਾਂ ਹੂੰਜ ਕੇ ਆ ਪਿਆ ਖਾਏ। ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ ਭਾਈ ਜੋਧ ਸਾਰਾ ਦਿਨ ਸੇਵਾ ਕਰਦਾ ਪਰ ਪੰਗਤ ਵਿੱਚ ਲੰਗਰ ਨਹੀਂ ਛਕਦਾ। ਨਹੀਂ ਮੰਨੇ ਗੁਰੂ ਅੰਗਦ ਸਾਹਿਬ। ਫਿਰ ਇੱਕ ਦਿਨ ਅਚਨਚੇਤ ਆਏ, ਇਸ ਨੂੰ ਜੇ ਪੜ੍ਹਨਾ ਹੋਵੇ ਤੇ ਪੜ੍ਹਿਓ ਭਾਈ ਵੀਰ ਸਿੰਘ ਹੋਣਾ ਦਾ ਅਸ਼ਟ ਗੁਰੂ ਚਮਤਕਾਰ। ਆਏ ਦੇਖਿਆ ਕਿ ਇਹ ਸੱਜਣ ਪੱਤਲ ਦੇ ਵਿੱਚੋਂ ਚੁੱਕ ਕੇ ਛੋਟੇ ਛੋਟੇ ਕਿੜਕੇ ਖਾਂਦਾ ਪਿਆ। ਸਤਿਗੁਰੂ ਨੇ ਦੇਖਿਆ, ਕਹਿਣ ਲੱਗੇ ਭਾਈ ਜੋਧ ਇਹ ਕੀ ਕਰਦੇ ਪਏ ਹੋ। ਇੱਕੋ ਦਮ ਕੰਬ ਗਏ, ਹੱਥ ਝਾੜ ਕੇ ਉੱਠ ਖਲੋਤੇ, ਕਹਿਣ ਲੱਗੇ ਕੀ ਕਰ ਰਹੇ ਸੋ। ਕਹਿਣ ਲੱਗੇ ਦਾਤਾ ਅੰਦਰ ਜੂਠਾ ਤੇ ਜੂਠਿਆਂ ਨੂੰ ਜੂਠਾ ਹੀ ਭੋਜਨ ਚਾਹੀਦਾ ਹੈ, ਅੰਦਰ ਜੂਠਾ ਹੈ, ਤੁਸੀਂ ਪੰਗਤ ਵਿੱਚ ਕਿਉਂ ਨਹੀਂ ਬੈਠਦੇ। ਕਹਿੰਦੇ ਨੇ ਅੱਗੇ ਅੰਦਰ ਜਾਤ ਵਾਲਾ ਭੂਤ ਬੈਠਾ, ਜਦੋਂ ਨਾਲ ਕੋਈ ਬਹਿੰਦਾ ਤੇ ਕਹਿੰਦਾ ਮੈਂ ਬ੍ਰਾਹਮਣ ਮੈਂ ਉੱਚਾ। ਕਹਿਣ ਲੱਗੇ ਇਹਨੂੰ ਰਹਿਣ ਦਿਓ ਨੀਵਾਂ, ਇਹਨੂੰ ਉਦੋਂ ਸਮਝ ਲੱਗੇਗੀ ਜਿੰਨੀ ਦੇਰ ਤੱਕ ਪੱਤਲਾਂ ਵਿੱਚ ਨਹੀਂ ਰਹਿੰਦਾ ਤੇ ਲੰਗਰ ਦੇ ਭਾਂਡਿਆਂ ਵਿੱਚ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਦੇਖ ਕੇ ਤਰੁੱਟ ਪਏ, ਮਾਤਾ ਖੀਵੀ ਜੀ ਕੋਲ ਆਏ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਭਾਈ ਜੋਧ ਤੂੰ ਸਚਿਆਰ ਹੈ, ਤੂੰ ਝੂਠਾ ਨਹੀਂ ਤੂੰ ਸਚਿਆਰ ਹੈ, ਅੱਜ ਤੋਂ ਬਾਅਦ ਲੰਗਰ ਵਿੱਚ ਬੈਠ ਕੇ ਭੋਜਨ ਛਕਣਾ। ਜਦੋਂ ਕਹਿੰਦੇ ਨੇ ਇਹਨਾਂ ਸ਼ਬਦ ਸਿਰ ਤੇ ਹੱਥ ਰੱਖ ਕੇ ਕਿਹਾ, ਸਾਰੇ ਵਿਦਵਾਨ ਇਹ ਮੰਨਦੇ ਨੇ ਕਿ ਗੁਰੂ ਅੰਗਦ ਸਾਹਿਬ ਦੇ ਹੱਥਾਂ ਵਿੱਚੋਂ ਇਹੋ ਜਿਹੀ ਮਾਨੋ ਵਰਖਾ ਨਿਕਲੀ ਕਿ ਭਾਈ ਜੋਧ ਦੇਵਤਾ ਬਣ ਗਿਆ, ਸਿਰ ਤੋਂ ਪੈਰਾਂ ਤੱਕ ਨਾਮ ਦੇ ਨਾਲ ਭਿੱਜ ਗਿਆ। ਇੱਥੇ ਫਿਰ ਭਾਈ ਸਾਹਿਬ ਨੇ ਕਿਹਾ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਸਾਰੀ, ਤੇ ਅਖੀਰਲੀ ਤੋਂ ਕੇ ਕਹਿਣ ਲੱਗੇ ਪੂਰੇ ਸਤਿਗੁਰ ਪੈ ਸਵਾਰੀ। ਪੂਰੇ ਗੁਰੂ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਿਰਪਾ ਕਰ ਦਿੱਤੀ। ਅੱਜ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗੇ, ਕਿਸੇ ਪੁੱਛ ਲਿਆ ਕਿ ਅੱਜ ਇੱਥੇ ਕਿਉਂ ਬੈਠੇ। ਕਹਿਣ ਲੱਗੇ ਝੂਠ ਵਾਲਾ ਭੂਤ ਨਿਕਲ ਗਿਆ ਹੈ, ਹੁਣ ਅੰਦਰ ਗੁਰੂ ਬੈਠਾ ਤੇ ਗੁਰੂ ਨੂੰ ਅੰਦਰ ਦੇ ਚੌਂਕੇ ਵਿੱਚ ਬਿਠਾ ਕੇ ਸੱਚਾ ਭੋਜਨ ਹੀ ਦੇਈਦਾ, ਅੰਦਰ ਗੁਰੂ ਹੈ। ਹੁਣ ਉਹ ਗੁਰੂ ਅੰਗਦ ਸਾਹਿਬ ਸਮੁੰਦਰ ਬਣ ਗਏ, ਜਿਹੜਾ ਉਹਨਾਂ ਕੋਲ ਆਇਆ ਉਹਨਾਂ ਵਰਖਾ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ,
ਹੁਣ ਤੀਜੇ ਪਾਤਸ਼ਾਹ ਨੇ ਗੁਰ ਅਮਰਦਾਸ ਕੀ ਅਕਤ ਕਥਾ ਹੈ, ਗੁਰੂ ਅਮਰਦਾਸ ਜੀ ਦੀ ਭੱਟ ਕੀਰਤ ਜੀ ਕਹਿੰਦੇ ਨੇ ਕਥਾ ਬਿਆਨ ਤੋਂ ਰਹਿਤ ਹੈ, ਉਹ ਅਕਤ ਕਥਾ ਹੈ। ਗੁਰ ਅਮਰਦਾਸ ਕੀ ਅਕਤ ਕਥਾ ਹੈ ਤੇ ਕਿਵੇਂ ਅਕਤ ਹੈ ਜੀ? ਉਹਨਾਂ ਨਾਲ ਬਚਨ ਕਿਹਾ ਇੱਕ ਜੀ, ਸਾਡੀ ਜੀਵ ਇੱਕ ਹੈ, ਕੱਛ ਕਹੀ ਨਾ ਜਾਈ। ਕੀ ਬਿਆਨ ਕਰਾਂਗੇ, ਗੁਰੂ ਅੰਗਦ ਸਾਹਿਬ ਦੀ ਕਥਾ ਅਕਤ ਹੈ, ਅਸੀਂ ਨਹੀਂ ਬਿਆਨ ਕਰ ਸਕਦੇ, ਕਿਉਂਕਿ ਭੱਟ ਪਿੱਛੇ ਵੀ ਕਹਿ ਕੇ ਆਏ ਨੇ ਕਿ ਦਾਤਾ ਜੀ ਕੰਨ ਖਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ओंकार सतनाम करता पुरख निरभो निर्वैर अकाल मूरत आजूनी सैभं गुरु प्रसाद। धन गुरु ग्रंथ साहब जी महाराज दे चार युगां दा जिक्र बार बार आया, चौ युगां का हुण निबड़ा नर मनुखां नू एक निधाना। गर्ज के चारे युग ये एक ऐसी श्रृंखला है जो समय के खड़ी है, मनुख दे मानसिक मंडल ते विचारां ते खड़ी है। समय विच युगां दी तब्दीली ये एक मनोत पुरानी है, इन्हों मिथ भी कह सकते हैं। अस्थान दे युगां दी मनोत जैसे किसी थां ते कथा कीर्तन हो रहा है, वो जगह सचयुग है, वो जगह बैकुंठ है। कहो कबीर कहिए काय, साध संगत बैकुंठे आए। जिथे सत्संग हो रहा है बैकुंठ है, जिथे सत्संग हो रहा है सचखंड है, जिथे सत्संग हो रहा है सतयुग है। एक अस्थान दे पर तीसरी घटना जो है मानसिक मंडल दे विज्ञानक है, सच्चाई है, एक तथ्य है। सतयुग त्रेता द्वापर कलयुग मनुख दिया मानसिक अवस्थावान है। इक्को समय विच घर दे दस दियां विचों कोई सतयुग विच जी रहा होवेगा, कोई त्रेते विच जी रहा होवेगा, कोई द्वापर विच जी रहा होवेगा और कोई कलयुग विच जी रहा होवेगा। मनुख नूं वेख के असी कह सकते हैं इह सतयुगी जीव है, और मनुख दी तरजे जिंदगी व्यवहार आचार नूं वेख के असी कह सकते हैं इसे मेरा ही कलयुगी जीव है। ये ठीक है सनातन मत देख भी और गुरमत दे अंदर भी युगां दा शरीर रूप भी मन लिया गया है। जैसे कहानियां आउंदियां ने कबीर नू कलयुग मिलिया, गुरु नानक नू कलयुग मिले, मरदाने नू कलयुग मिलिया, फलानी थां ते कलयुग प्रगट होया। कलयुग नूं एक व्यक्ति मन लेना ये मिथ है, पर पुराना एक ढंग से बयान करन दा जैसे बुराइयां नूं ही शैतान आखिया जांदा है, पर इस्लाम दे शैतान दा एक वजूद मन लिया गया, उसका एक आकार मन लिया गया, शैतान नूं एक व्यक्ति मन लिया गया। दरअसल शैतानियत शैतान इति बुराइयां इति जो औगण है। इसी तरीके दे नाल देव बिरतियां पवित्र बिरतियां प्रकाशमई बिरतियां जिस दे अंदर चल दिया ने वही देवता, और जो औगण हारा है अचेत ते अंधकार विच जी रहा है वही राक्षस है। वास्तविक ये एक सच्चाई है, देवता होना, राक्षस होना, शैतान होना, भगवान होना ये मनुख दे मन ते आधारित है। इक्को ही समय कोई शैतान हो सकता है, कोई भगवान दा रूप हो सकता है, और दूसरा ऐसा भी हो सकता है इक्को ही व्यक्ति सवेरे ते
ਸਤਯੁਗ ਦੇ ਜੀ ਰਿਹਾ ਸੀ, ਸ਼ਾਮ ਨੂੰ ਕਲਯੁਗ ਦੇ ਜੀ ਰਿਹਾ, ਦੁਪਹਿਰ ਨੂੰ ਤ੍ਰੇਤੇ ਵਿੱਚ ਜੀ ਰਿਹਾ ਸੀ, ਰਾਤ ਨੂੰ ਦੁਆਪਰ ਵਿੱਚ ਜੀ ਰਿਹਾ ਸੀ। ਇਹ ਮਾਨਸਿਕ ਅਵਸਥਾਵਾਂ ਨੇ, ਕਿਸ ਤਰ੍ਹਾਂ ਨੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ 'ਤੇ ਆਧਾਰਿਤ ਇਸ ਨੂੰ ਮੈਂ ਬਿਆਨ ਕਰਨ ਲੱਗਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁਝੇ ਤਾਂ। ਯੁੱਗ ਯੁੱਗ ਦੇ ਸਮੇਂ ਸਮੇਂ ਦੇ ਇਹ ਜੀਵਨ ਚੇਤਨਾ ਸਰੀਰ ਵੱਖ ਵੱਖ ਧਾਰਨ ਕਰਦੀ ਰਹੀ ਹੈ, ਜੀਵਨ ਦੇ ਲਕਸ਼ ਬਦਲਦੇ ਰਹੇ ਨੇ, ਜੀਵਨ ਦੇ ਸਾਧਨ ਬਦਲਦੇ ਰਹੇ ਨੇ। ਲਕਸ਼ ਬਦਲ ਜਾਏ, ਸਾਧਨ ਬਦਲ ਜਾਣ, ਯੁੱਗ ਬਦਲ ਜਾਂਦਾ ਹੈ। ਯੁੱਗ ਦੀ ਤਬਦੀਲੀ ਇਸੇ ਖੜੀ ਹੈ ਕਿ ਮਨੁੱਖ ਦੇ ਜੀਵਨ ਦਾ ਲਕਸ਼ ਬਦਲ ਗਿਆ, ਯੁੱਗ ਬਦਲ ਗਿਆ। ਲਕਸ਼ ਦੀ ਪ੍ਰਾਪਤੀ ਦੇ ਸਾਧਨ ਬਦਲ ਗਏ, ਯੁੱਗ ਬਦਲ ਗਿਆ। ਸਮਾਂ ਤੇ ਲਾਜ਼ਮੀ ਲੱਗੇਗਾ, ਵਕਤ ਤੇ ਲਾਜ਼ਮੀ ਲੱਗੇਗਾ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਵਿੱਚ ਵੀ ਯੁੱਗਾਂ ਦੀ ਗਿਣਤੀ ਕੀਤੀ, ਲੇਕਿਨ ਆਧਾਰ ਤੇ ਮਨੁੱਖ ਦਾ ਮਨ ਹੀ ਬਣਾਉਣਾ ਪਏਗਾ। ਇਹ ਠੀਕ ਹੈ, ਮਨੁੱਖ ਦੇ ਮਨ ਨੂੰ ਬਦਲਦਿਆਂ, ਲਕਸ਼ ਦੇ ਬਦਲਦਿਆਂ, ਸਾਧਨ ਦੇ ਬਦਲਦਿਆਂ ਸਮਾਂ ਤੇ ਲੱਗਦਾ ਹੈ, ਵਕਤ ਤੇ ਲੱਗਦਾ ਹੈ। ਤੋ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਦੇ ਆਧਾਰ ਉੱਤੇ ਯੁੱਗਾਂ ਦੀ ਵੰਡ ਕੀਤੀ ਹੈ, ਉਹਨਾਂ ਦਾ ਦ੍ਰਿਸ਼ਟੀਕੋਣ ਬੈਰੂਨੀ ਹੈ। ਪਰ ਵਾਸਤਵਿਕ ਤੇ ਇਹ ਹੀ ਹੈ ਕਿ ਬਹੁ ਗਿਣਤੀ ਦੇ ਮਨੁੱਖ ਦੇ ਜੀਵਨ ਦਾ ਲਕਸ਼ ਜਦ ਬਦਲ ਜਾਂਦਾ ਹੈ, ਸਾਧਨ ਲਕਸ਼ ਦੀ ਪ੍ਰਾਪਤੀ ਦੇ ਬਦਲ ਜਾਂਦੇ ਨੇ, ਯੁੱਗ ਬਦਲ ਜਾਂਦਾ ਹੈ। ਯੁੱਗਾਂ ਦੇ ਅਗਰ ਹੁਣ ਗਿਣਤੀ ਕਰੀਏ ਤਾਂ ਚਲੋ ਉੱਪਰ ਤੋਂ ਲਈਏ ਪ੍ਰਥਮ ਸਤਯੁਗ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਂ। ਕੋਈ ਗਿਆਨਵਾਨ ਹੀ ਇਸ ਨੂੰ ਜਾਣਦਾ ਹੈ ਕਿ ਹਰ ਸਮੇਂ ਜੀਵਨ ਦੇ ਲਕਸ਼ ਤੇ ਸਾਧਨ ਬਦਲਦੇ ਰਹੇ ਨੇ। ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਸਤਯੁਗ ਦੇ ਜੀਵਨ ਦਾ ਲਕਸ਼ ਵਾਸਤਵਿਕ ਕੀ ਸੀ? ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਅੱਗੇ ਲਕਸ਼ ਧਰਮ ਸੀ। ਧਰਮ ਤੋਂ ਮੁਰਾਦ ਸੱਚਾਈ, ਧਰਮ ਤੋਂ ਮੁਰਾਦ ਪਰਮਾਤਮਾ, ਧਰਮ ਤੋਂ ਮੁਰਾਦ ਈਸ਼ਵਰ, ਸੱਚ। ਜੀਵਨ ਦਾ ਲਕਸ਼ ਸੱਚ ਸੀ। ਪ੍ਰਾਪਤੀ ਦਾ ਸਾਧਨ ਸੰਤੋਖ ਸੀ, ਮਨੁੱਖ ਸੰਤੁਸ਼ਟ ਸੀ। ਔਰ ਸੰਤੁਸ਼ਟੀ ਐਸਾ ਰਥ ਹੈ, ਇਸ ਦੇ ਉੱਤੇ ਬੈਠ ਕੇ ਮਨੁੱਖ ਸੱਚ ਦੀ ਪ੍ਰਾਪਤੀ ਕਰਦਾ ਰਿਹਾ, ਧਰਮ ਦੀ ਪ੍ਰਾਪਤੀ ਕਰਦਾ ਰਿਹਾ। ਇਸ ਨੂੰ ਪ੍ਰਥਮ ਸਮੇਂ ਵਿੱਚ ਨਾਪਦੇ ਹਾਂ, ਫਿਰ ਸਮੇਂ ਦਾ ਗੇੜ ਚੱਲਦਾ ਰਿਹਾ, ਚੱਲਦਾ ਰਿਹਾ। ਆਖਿਰ ਬਹੁ ਗਿਣਤੀ ਦੇ ਜੀਵਨ ਦਾ ਲਕਸ਼ ਬਦਲ ਗਿਆ, ਸਾਧਨ ਵੀ ਬਦਲ ਗਏ। ਤ੍ਰੇਤੇ ਰਥ ਜਤੇ ਕਾ, ਜੋਰ ਅਗੇ ਰਥ ਵਾਓ। ਜ਼ਿੰਦਗੀ ਦਾ ਲਕਸ਼
ਜ਼ੋਰਾਵਰ ਹੋਣਾ, ਤਾਕਤਵਰ ਹੋਣਾ, ਸ਼ਕਤੀ ਹੋਣੀ ਚਾਹੀਦੀ ਹੈ ਬਾਹਾਂ ਦੇ। ਬਾਹੂਬਲ ਇਤਨਾ ਹੋਵੇ ਜੈਸੇ ਹਜ਼ਾਰ ਬਾਹਾਂ ਵਿੱਚ ਬਲ ਹੁੰਦਾ। ਐਸੇ ਨਾਮ ਵੀ ਨੇ ਪ੍ਰਾਚੀਨ ਮਹਾਂਪੁਰਸ਼ਾਂ ਦੇ, ਸਹਿੰਸਰ ਬਾਹੂ, ਹਜ਼ਾਰਾਂ ਬਾਹਾਂ ਵਾਲਾ। ਅਸੀਂ ਕਿਧਰੇ ਕਿਧਰੇ ਦੇਵੀ ਦੇਵਤਾਵਾਂ ਦੇ ਚਾਰ ਚਾਰ ਹੱਥ ਬਣਾਏ ਨੇ, ਅੱਠ ਅੱਠ ਹੱਥ ਬਣਾਏ ਨੇ, ਦਸ ਦਸ ਹੱਥ ਬਣਾਏ ਨੇ, ਔਰ ਕਿਸੇ ਦੇ ਦਸ ਦਸ ਸਿਰ ਵੀ ਬਣਾਏ ਨੇ। ਦਹ ਸਿਰ ਰਾਵਣ ਨਾ ਪ੍ਰਾਕਿਰਤਿਕ ਰੂਪ ਵਿੱਚ ਕਿਸੇ ਦੇ ਦਸ ਸਿਰ ਹੁੰਦੇ ਨੇ ਅਤੇ ਨਾ ਹੀ ਦਸ ਹੱਥ ਹੁੰਦੇ ਨੇ। ਸਿਰ ਵਿੱਚ ਸੋਚ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਚੇਤੇ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਕਈ ਗੁਣਾ ਜ਼ਿਆਦਾ ਹੋਵੇ। ਵਿਚਾਰ ਸ਼ਕਤੀ ਆਮ ਮਨੁੱਖਾਂ ਨਾਲੋਂ ਦਸ ਗੁਣਾ ਜ਼ਿਆਦਾ ਹੋਵੇ ਤਾਂ ਆਪੇ ਦਹਿਸੁਰ ਹੋ ਗਿਆ। ਅਤੇ ਦੋ ਬਾਹਾਂ ਦੀ ਤਾਕਤ ਇਤਨੀ ਹੋਵੇ ਜੈਸੇ ਹਜ਼ਾਰਾਂ ਬਾਹਾਂ, ਅਤੇ ਹਜ਼ਾਰਾਂ ਬਾਹਾਂ ਉਸਦੇ ਅਧੀਨ ਹੋਵਨ ਤਾਂ ਫਿਰ ਸਹਿਨਸਰ ਬਾਹੂ। ਇਹ ਬਿਆਨ ਕਰਨ ਦੇ ਆਪਣੇ ਢੰਗ ਨੇ, ਵਰਨਾ ਇੱਕ ਸਰੀਰ ਦੇ ਹਜ਼ਾਰ ਹੱਥ ਨਹੀਂ ਹੋ ਸਕਦੇ। ਅਗਰ ਹਜ਼ਾਰ ਹੱਥ ਨੇ ਤਾਂ ਸਰੀਰ ਵੀ ਪਹਾੜ ਜੈਸਾ ਹੋਵੇਗਾ, ਅਗਰ ਦਸ ਸਿਰ ਨੇ ਤਾਂ ਸਰੀਰ ਵੀ ਹਾਥੀ ਨਾਲੋਂ ਵੀ ਕਈ ਗੁਣਾ ਵੱਡਾ ਹੋਣਾ ਚਾਹੀਦਾ। ਨਹੀਂ, ਦਸ ਸਿਰਾਂ ਜੈਸੀ ਚੇਤੇ ਸ਼ਕਤੀ, ਦਸ ਸਿਰਾਂ ਜੈਸੀ ਸੋਚ ਸ਼ਕਤੀ, ਦਸ ਸਿਰਾਂ ਜੈਸੀ ਵਿਚਾਰ ਸ਼ਕਤੀ ਜਿਸ ਦੇ ਅੰਦਰ ਸੀ, ਅਸੀਂ ਉਸਨੂੰ ਦਹ ਸਿਰ ਆਖਿਆ, ਦਸਾਂ ਸਿਰਾਂ ਵਾਲਾ। ਔਰ ਜਿਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਕਾਬੂ ਕਰ ਸਕਣ, ਆਪਣੇ ਅਧੀਨ ਕਰ ਸਕਣ, ਉਸਨੂੰ ਅਸੀਂ ਸਹਿਨ ਸਰ ਬਾਹੂ ਕਰਕੇ ਆਖਿਆ। ਬਿਆਨ ਕਰਨ ਦੇ ਢੰਗ ਨੇ, ਜੀਵਨ ਦਾ ਲਕਸ਼ ਜਦ ਬਣ ਗਿਆ ਜ਼ੋਰਾਵਰ ਹੋਣਾ, ਮੇਰੇ ਦੋ ਹੱਥਾਂ ਵਿੱਚ ਬਲ ਹਜ਼ਾਰਾਂ ਹੱਥਾਂ ਜੈਸਾ ਹੋਵੇ। ਤਾਕਤ ਸ਼ਕਤੀ ਜਦ ਜੀਵਨ ਦਾ ਲਕਸ਼ ਬਣ ਜਾਏ ਤਾਂ ਮਨੁੱਖ ਅਸ਼ਾਂਤ ਹੋ ਜਾਂਦਾ। ਜੀਵਨ ਦੇ ਦੋ ਹੀ ਲਕਸ਼ ਹੋ ਸਕਦੇ ਨੇ, ਸ਼ਾਂਤੀ ਜਾਂ ਸ਼ਕਤੀ। ਸ਼ਾਂਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਸ਼ਕਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਔਰ ਬਿਲਕੁਲ ਵਿਪਰੀਤ ਨੇ। ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ, ਤੋ ਫਿਰ ਤਾਕਤ ਤੇ ਤਾਂ ਹੀ ਹੋ ਸਕਦੀ ਹੈ ਸਰੀਰ ਦੇ ਜਤੀ ਹੋਵੇ। ਔਰ ਬਾਹਰ ਵੀ ਤਾਕਤ ਮਨੁੱਖ ਤਾਂ ਵਧਾ ਸਕਦਾ ਹੈ ਸੰਜਮ ਨਾਲ ਚੱਲਣ ਵਾਲਾ ਹੋਵੇ, ਸੋਚ ਕੇ ਚੱਲਣ ਵਾਲਾ ਹੋਵੇ। ਤੋ ਜੀਵਨ ਦਾ ਲਕਸ਼ ਜਦ ਇਹ ਬਣ ਜਾਏ ਪਹਿਲਵਾਨ ਹੀ ਹੋਣਾ ਹੈ, ਤੋ ਫਿਰ ਜਤ ਹੀ ਉਸਦਾ ਸਾਧਨ ਬਣੇਗੀ। ਬਹੁ ਗਿਣਤੀ ਦੇ ਜਦ ਜੀਵਨ ਦਾ ਲਕਸ਼ ਇਹ ਬਣ ਜਾਏ ਤਾਂ ਫਿਰ ਉਹ ਤ੍ਰੇਤਾ ਯੁੱਗ ਹੈ। ਦੁਆਪੁਰ ਰਥ ਤਪੇ ਕਾ ਸੱਤ ਅਗੇ ਰਥਵਾ, ਇੱਥੇ ਸੱਤ ਤੋਂ ਮੁਰਾਦ ਉੱਚਾ ਆਚਰਣ ਇਖਲਾਸ, ਸੱਤ ਤੋਂ ਮੁਰਾਦ ਸੱਚ ਨਹੀਂ ਹੈ। ਵਾਸਤਵਿਕ ਇੱਥੇ ਸੱਤ ਦੇ ਅਰਥ ਆਚਰਣਸ਼ੀਲ ਹੋਣਾ, ਆਚਾਰਸ਼ੀਲ ਹੋਣਾ, ਸੁੰਦਰ ਆਚਰਣ ਵਾਲਾ। ਪਰ ਇਹ ਬਿਨਾਂ ਤਪ ਤੋਂ ਤੇ ਨਹੀਂ ਹੋ ਸਕਦਾ, ਤੇ ਤਪਸ਼ ਤਪ ਕੀ ਇੰਦਰੀਆਂ ਦਾ ਦਮਨ, ਅੱਖਾਂ ਨੂੰ ਕਾਬੂ ਦੇ ਵਿੱਚ ਰੱਖਣਾ ਹੈ, ਕੰਨਾਂ ਨੂੰ ਕਾਬੂ 'ਚ ਰੱਖਣਾ ਹੈ, ਜ਼ਬਾਨ ਨੂੰ ਕਾਬੂ ਦੇ ਵਿੱਚ ਰੱਖਣਾ ਹੈ, ਹੱਥ ਪੈਰਾਂ ਨੂੰ ਕਾਬੂ ਦੇ ਵਿੱਚ ਰੱਖਣਾ ਹੈ, ਮਨ ਨੂੰ ਕਾਬੂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਜੀਵਨ ਦੇ ਸੱਤ
प्रगट हो सके। कलयुग तो शुरू करिए ते द्वापर दूजा पर, और जिस युग दे असी जी रहे हैं, धन गुरु नानक देव जी महाराज इस दे बारे इन फरमान कर देने।

ਇਹ ਮਨੁੱਖੀ ਦੌਰ ਦਾ ਉਹ ਬਚਪਨਾ ਸੀ ਜੋ ਮਾਂ ਦੀ ਕੁੱਖ ਤੋਂ ਬਾਹਰ ਆ ਕੇ ਬੱਚਾ ਧਰਤੀ ਦੀ ਗੋਦ ਵਿੱਚ ਆਉਂਦਾ ਹੈ, ਗੁੱਟਣਿਆਂ ਦੇ ਬਾਹਰ ਚੱਲਦਾ, ਖਿਡੌਣਿਆਂ ਨਾਲ ਖੇਡਦਾ ਔਰ ਉਹਨੂੰ ਤਾਕਤ ਚਾਹੀਦੀ ਹੈ, ਉਹਨੂੰ ਸ਼ਕਤੀ ਚਾਹੀਦੀ ਹੈ। ਇੱਕ ਬੱਚਾ ਜ਼ੋਰਾਵਰ ਹੋਣਾ ਚਾਹੁੰਦਾ ਹੈ। ਤਾਂ ਇਹ ਬਚਪਨ ਦਾ ਦੌਰ ਸੀ। ਤਾਂ ਇਹ ਬੱਚਾ ਮਰਿਆਦਾ ਵਿੱਚ ਰਹੇ, ਮਰਿਆਦਾ 'ਚ ਬੋਲੇ, ਮਰਿਆਦਾ ਵਿੱਚ ਉੱਠੇ, ਮਰਿਆਦਾ ਵਿੱਚ ਖਾਵੇ ਪੀਵੇ। ਤਾਂ ਤ੍ਰੇਤੇ ਯੁੱਗ ਦੇ 'ਚ ਅਵਤਾਰੀ ਪੁਰਸ਼ ਆਏ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ। ਉਸ ਅਵਤਾਰ ਨੂੰ ਅਗਰ ਮਰਿਆਦਾ ਪੁਰਸ਼ੋਤਮ ਆਖਿਆ ਗਿਆ ਤਾਂ ਠੀਕ ਹੈ। ਜੀਵਨ ਮਰਿਆਦਾ ਵਿੱਚ ਨਹੀਂ ਸੀ। ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਮਾਂ ਬਾਪ ਦੀ ਕੀ ਮਰਿਆਦਾ ਔਰ ਔਲਾਦ ਦੀ ਕੀ ਮਰਿਆਦਾ, ਇਹ ਸਾਰੀ ਧਰਤੀ ਜਿਸਨੇ ਦਿੱਤੀ, ਇਹ ਦੇਸ਼ ਉਸਨੂੰ ਜਾਣਦਾ ਹੈ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ, ਤ੍ਰੇਤੇ ਯੁੱਗ ਦੇ ਅਵਤਾਰੀ ਪੁਰਸ਼, ਮਰਿਆਦਾ ਦੀ ਖਾਤਰ ਮਰ ਮਿਟਣਾ ਹੈ। ਜੀਵਨ ਵੀ ਚਲਾ ਜਾਏ ਲੇਕਿਨ ਮਰਿਆਦਾ ਨਹੀਂ ਜਾਣੀ ਚਾਹੀਦੀ, ਮਰਿਆਦਾ ਕਾਇਮ ਰਹਿਣੀ ਚਾਹੀਦੀ। ਆਪਣੇ ਪ੍ਰਾਣਾਂ ਨੂੰ ਦੇ ਕੇ ਵੀ ਮਰਿਆਦਾ ਨੂੰ ਬਚਾਇਆ ਜਾਏ, ਸੰਜੋਇਆ ਜਾਏ। ਤਾਂ ਇਹ ਇੱਕ ਯੁੱਗ ਸੀ ਜਿਸ ਵਿੱਚ ਮਰਿਆਦਾ ਦੀ ਪਰੰਪਰਾ ਚਾਰੋਂ ਪਾਸੇ ਚੱਲੀ। ਪਰ ਇਹ ਬਚਪਨਾ ਸੀ, ਬਚਪਨ ਦਾ ਦੌਰ ਸੀ, ਮਨੁੱਖਤਾ ਦਾ ਬਚਪਨਾ ਸੀ। ਤਾਕਤ ਚਾਹੀਦੀ ਸੀ, ਜ਼ੋਰ ਚਾਹੀਦਾ ਸੀ। ਇਸ ਵਾਸਤੇ ਜ਼ੋਰ ਸੀਨਾ ਝਪਟੀਆਂ ਆਮ ਸਨ, ਤੋ ਮਰਿਆਦਾ ਦੇਣੀ ਪਈ। ਜੈਸੇ ਅਕਸਰ ਬੱਚੇ ਖੋਆ ਖਾਈ ਵਿੱਚ ਰਹਿੰਦੇ ਨੇ ਔਰ ਬੱਚਾ ਦੇਣਾ ਨਹੀਂ ਜਾਣਦਾ, ਲੈਣਾ ਜਾਣਦਾ। ਇੱਕ ਬੱਚੇ ਕੋਲ ਪੰਜ ਖਿਡੌਣੇ ਹੋਣ, ਦੂਸਰੇ ਕੋਲ ਇੱਕ ਹੋਵੇ, ਤਾਂ ਉਸਨੂੰ ਇਤਨਾ ਕਹਿ ਦਈਏ ਤੂੰ ਇਹਨਾਂ ਪੰਜਾਂ ਦੇ 'ਚੋਂ ਇੱਕ ਦੇ ਦੇ, ਤਾਂ ਕਿ ਉਸ ਕੋਲ ਦੋ ਹੋ ਜਾਣਗੇ, ਤੇਰੇ ਕੋਲ ਚਾਰ ਹੋ ਜਾਣਗੇ। ਉਹ ਪੰਜਾਂ ਦੇ 'ਚੋਂ ਆਪਣਾ ਇੱਕ ਨਹੀਂ ਦੇਗਾ, ਬਲਕਿ ਦੂਸਰੇ ਦਾ ਇੱਕ ਵੀ ਖੋਣ ਦੀ ਕੋਸ਼ਿਸ਼ ਕਰੇਗਾ। ਇਹ ਬੱਚੇ ਦਾ ਸੁਭਾਅ, ਇਹ ਤ੍ਰੇਤੇ ਯੁੱਗ ਦਾ ਸੁਭਾਅ ਸੀ, ਖੋਆ ਖਾਈ। ਅਤੇ ਖੋਆ ਖਾਈ ਦੀ ਸਫਲਤਾ ਮਿਲ ਸਕੇ ਜ਼ੋਰ ਤਾਂ ਚਾਹੀਦਾ ਸੀ, ਤਾਕਤ ਤਾਂ ਚਾਹੀਦੀ ਸੀ। ਜ਼ਿੰਦਗੀ ਦਾ ਲਕਸ਼ ਜਦ ਜ਼ੋਰ ਹੋ ਜਾਏ, ਤਾਕਤ ਹੋ ਜਾਏ, ਅਤੇ ਪ੍ਰਾਪਤੀ ਦਾ ਸਾਧਨ ਜਦ ਜੱਟ ਹੋ ਜਾਏ, ਤਾਂ ਉਹ ਤ੍ਰੇਤਾ ਯੁੱਗ, ਬਚਪਨ ਦਾ ਦੌਰ ਆਏ। ਉਸ ਵਿੱਚ ਸ਼੍ਰੀ ਰਾਮ ਪ੍ਰਾਇਮਰੀ ਸਕੂਲ ਦੇ ਉਸਤਾਦ ਕਹੇ ਜਾ ਸਕਦੇ ਨੇ ਔਰ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਢੰਗ, ਖਾਸ ਕਰਕੇ ਨਰਸਰੀ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਇੱਕ ਢੰਗ, ਸਮਝਾਉਣ ਦਾ ਇੱਕ ਢੰਗ ਸ਼੍ਰੀ ਰਾਮ ਨੇ ਆਰੰਭ ਕੀਤਾ। ਦੁਆਪਰ ਜਵਾਨ ਹੋ ਗਿਆ ਮਨੁੱਖ, ਹੁਣ ਇਸਨੂੰ ਉੱਠਣ ਬੈਠਣਾ ਸਿਖਾਉਣ ਦੀ ਲੋੜ ਨਹੀਂ ਹੈ, ਹੁਣ ਇਸਨੂੰ ਬੋਲਣ ਦੀ ਤਮੀਜ਼ ਸਿਖਾਉਣ ਦੀ ਲੋੜ ਨਹੀਂ ਹੈ, ਜਵਾਨ ਹੋ ਗਏ। ਅਗਰ ਜਵਾਨ ਬੱਚੇ ਨੂੰ ਵੀ ਕਹਿਣਾ ਪਏ ਤੂੰ ਇੰਜ ਬੈਠ, ਇੰਜ ਚੱਲ, ਇੰਜ ਬੋਲ, ਤਾਂ ਸ਼ਾਇਦ ਅਜੇ ਉਹ ਜਵਾਨ ਨਹੀਂ ਹੋਇਆ। ਜਵਾਨ ਇਹਨਾਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ, ਬਾਲਗ ਹੋ ਗਿਆ। ਬਾਲਗ ਹੋਇਆ ਹੈ। ਉਸ ਜ਼ਮਾਨੇ ਆਏ ਸ਼੍ਰੀ ਕ੍ਰਿਸ਼ਨ ਔਰ ਕ੍ਰਿਸ਼ਨ ਜੀ ਨੂੰ ਕਹਿੰਦੇ ਲੀਲਾ ਪੁਰਸ਼ੋਤਮ ਸ਼੍ਰੀ ਕ੍ਰਿਸ਼ਨ। ਜਵਾਨ ਉਮਰ ਵਾਕਈ ਇੱਕ ਲੀਲਾ ਹੈ, ਇੱਕ ਲੀਲਾ ਹੈ, ਇੱਕ ਰਾਸ ਲੀਲਾ ਹੈ। ਜੀਵਨ ਵਿੱਚ ਸ਼ਕਤੀ ਬੜੀ ਹੈ, ਤਾਕਤ ਬੜੀ ਹੈ, ਉਛਾਲ ਬੜਾ ਹੈ, ਹੋਂਦ ਵਿੱਚ ਉਬਾਲ ਬੜਾ ਹੈ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥ ਵਾਓ, ਇਹ ਉਛਲਿਆ ਹੋਇਆ ਹੋਂ, ਇਹ ਉਛਲੀ ਹੋਈ ਸ਼ਕਤੀ ਅਨਰਥ ਨੂੰ ਜਨਮ ਨਾ ਦੇਵੇ। ਤਾਂ ਹੁਣ ਕੁਦਰਤੀ ਗੱਲ ਹੈ, ਉੱਚਾ ਆਚਰਣ ਸਿਖਾਉਣਾ ਹੀ ਸੀ। ਸਤ ਅਗੇ ਰਥਵਾ, ਜਦ ਜੀਵਨ ਦਾ ਲਕਸ਼ ਹੋਵੇ ਉੱਚਾ ਇਖਲਾਕ,

0: ਤੇ ਪ੍ਰਾਪਤੀ ਦਾ ਸਾਧਨ ਬਣ ਜਾਏ ਤਪ ਦੁਆਪਰ। ਇਹ ਵਿਚਾਰਧਾਰਾ ਦੇਣ ਆਏ ਸ੍ਰੀ ਕ੍ਰਿਸ਼ਨ। ਮਰਿਆਦਾ ਜਬਰਨ ਥੋਪੇ ਨਹੀਂ ਜਾ ਸਕਦੀ। ਕ੍ਰਿਸ਼ਨ ਦਾ ਸੰਦੇਸ਼ ਮਨੁੱਖ ਜੀ ਸਕੇ ਢੰਗ ਨਾਲ, ਮਰਿਆਦਾ ਸਹਾਇਕ ਹੋਵੇ, ਮਰਿਆਦਾ ਮਾਰੂ ਨਾ ਹੋਵੇ। ਜਿੱਥੇ ਜਿੱਥੇ ਮਰਿਆਦਾ ਕਰਕੇ ਮਨੁੱਖਤਾ ਮਰੇ, ਮਨੁੱਖ ਮਰੇ, ਉੱਥੇ ਉੱਥੇ ਮਰਿਆਦਾ ਨੂੰ ਇੱਕ ਪਾਸੇ ਕਰ ਦਿੱਤਾ ਜਾਏ, ਮਨੁੱਖ ਨੂੰ ਮਾਰਨ ਦੀ ਲੋੜ ਨਹੀਂ। ਜੈਸੇ ਦੇਖਦੇ ਹਾਂ ਮਰਿਆਦਾ ਦੀ ਪਾਲਣਾ ਕਰਦੇ ਹੋਇਆ ਸ਼੍ਰੀ ਰਾਮ ਨੇ ਗਰਭਵਤੀ ਸੀਤਾ ਨੂੰ ਆਪਣੇ ਘਰੋਂ ਕੱਢ ਦਿੱਤਾ। ਮਰਿਆਦਾ ਦੀ ਪਾਲਣਾ ਕਰਦਿਆਂ ਹੋਇਆ ਸ਼ੰਭੂਕ ਨਾਮ ਦੇ ਜੀਵਰ ਦੇ ਕੰਨਾਂ ਵਿੱਚ ਸ਼ੀਸ਼ਾ ਪਿਘਲਾ ਕੇ ਪਾ ਦਿੱਤਾ, ਕਿਉਂਕਿ ਵੇਦ ਮੰਤਰ ਸੁਣਨਾ ਸ਼ੂਦਰ ਲਈ ਗੁਨਾਹ ਸੀ। ਮਰਿਆਦਾ ਬਣ ਚੁੱਕੀ ਸੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੁਛ ਕਹੇਗੀ ਤਾਂ ਰਾਜੇ ਨੂੰ ਮੰਨਣਾ ਹੀ ਪਏਗਾ। ਤਾਂ ਸੀਤਾ ਨੂੰ ਘਰੋਂ ਕੱਢਣਾ ਪਿਆ, ਜਦਕਿ ਨਿਰਦੋਸ਼ ਹੈ, ਪਵਿੱਤਰ ਹੈ, ਸਤਵਾਦੀ ਹੈ। ਨਿਰਦੋਸ਼ ਨੂੰ ਵੀ ਮਰਿਆਦਾ ਸਜ਼ਾ ਦੇ ਦੇਵੇ, ਇਹ ਸ੍ਰੀ ਕ੍ਰਿਸ਼ਨ ਨੂੰ ਕਾਬਲੇ ਕਬੂਲ ਨਹੀਂ ਸੀ। ਜੀਵਨ ਨੂੰ ਲੀਲਾ ਦੀ ਤਰ੍ਹਾਂ ਲਓ, ਮਰਿਆਦਾ ਬੋਝ ਨਾ ਬਣੇ, ਸਿਰ ਦਾ ਭਾਰ ਨਾ ਬਣੇ ਕਿ ਸਿਰ ਨੂੰ ਦਬਾ ਕੇ ਰੱਖ ਦੇ। ਤੋ ਇਸ ਤਰ੍ਹਾਂ ਇਹ ਦੁਆਪੁਰ ਯੁੱਗ ਇੱਕ ਜਵਾਨ ਯੁੱਗ। ਕਾਲਜ ਦੇ ਪ੍ਰੋਫੈਸਰ ਆਏ ਸ੍ਰੀ ਕ੍ਰਿਸ਼ਨ। ਕਿਸੇ ਵਿਸ਼ੇਸ਼ ਯੂਨੀਫਾਰਮ ਦੀ ਲੋੜ ਨਹੀਂ ਔਰ ਵਰਦੀ ਦੀ ਲੋੜ ਨਹੀਂ, ਕਿਸੇ ਖਾਸ ਮਰਿਆਦਾ ਦੀ ਲੋੜ ਨਹੀਂ। ਜੀਵਨ ਇੱਕ ਲੀਲਾ ਹੈ, ਜੀਵਨ ਇੱਕ ਤਮਾਸ਼ਾ ਹੈ ਔਰ ਲੀਲਾ ਦੀ ਤਰ੍ਹਾਂ ਜੀਵੋ। ਪਰ ਲੀਲਾ ਭ੍ਰਸ਼ਟ ਨਾ ਕਰ ਦੇਵੇ। ਜੀਵਨ ਦਾ ਲਕਸ਼ ਉੱਚਾ ਇਖਲਾਕ ਬਣਾਓ, ਉੱਚਾ ਆਚਰਣ ਬਣਾਓ। ਪਰ ਜੀਵਨ ਨੂੰ ਫਿਰ ਵੀ ਰਾਸ ਲੀਲਾ ਦੀ ਤਰ੍ਹਾਂ ਲੈਣਾ। ਕਲ ਯੁੱਗ ਇੱਕ ਬੁੱਢਾ ਯੁੱਗ, ਬਿਰਧ ਅਵਸਥਾ। ਬੁੱਢੇ ਤੋਤੇ ਨੂੰ ਪੜਾਉਣ ਲਈ ਆਏ ਧੰਨ ਗੁਰੂ ਨਾਨਕ। ਮਰਿਆਦਾ ਸਿਰ ਦਾ ਬੋਝ ਹੋਵੇ, ਤਲਾਂਜਲੀ ਦੇ ਦਿਓ, ਪਰ ਲੀਲਾ ਭ੍ਰਸ਼ਟ ਕਰ ਦੇਵੇ। ਔਰ ਵਾਕਈ ਲੀਲਾ ਨੇ ਭ੍ਰਸ਼ਟ ਕਰ ਦਿੱਤਾ ਅਗਾਂਹ ਚੱਲ ਕੇ। ਮੰਦਰ ਦੇਵਦਾਸੀਆਂ ਦੇ ਅਖਾੜੇ ਬਣ ਗਏ। ਮੰਦਰ ਵਿੱਚ ਮਾਸ ਤੇ ਸ਼ਰਾਬ ਆਮ ਚੱਲਣ ਲੱਗ ਪਿਆ, ਔਰ ਜੋ ਥੋੜੇ ਰੂਪ ਵਿੱਚ ਅਜੇ ਵੀ ਮੌਜੂਦ ਹੈ, ਕਾਲੀ ਦਾ ਮੰਦਰ, ਕੁਮੁਖਿਆ ਦੇਵੀ ਦਾ ਮੰਦਰ, ਉਜੈਨ ਵਿੱਚ ਭੈਰੋ ਕਾਲ ਦਾ ਮੰਦਰ। ਉਜੈਨ ਦੇ ਭੈਰੋ ਕਾਲ ਦੇ ਮੰਦਰ ਵਿੱਚ ਅੱਜ ਵੀ ਸ਼ਰਾਬ ਦਾ ਪ੍ਰਸ਼ਾਦ ਹੈ ਔਰ ਸ਼ਰਾਬ ਚੜਾਈ ਜਾਂਦੀ ਹੈ। ਕੁਮੁਖਿਆ ਦੇਵੀ ਗੁਹਾਟੀ ਦਾ ਮੰਦਰ, ਕਾਲੀ ਦਾ ਮੰਦਰ ਕਲਕੱਤੇ ਦਾ, ਦਿਨ ਭਰ ਮਾਸ ਦਾ ਪ੍ਰਸ਼ਾਦ ਹੈ ਔਰ ਸਵੇਰੇ ਸਵੇਰੇ ਸੰਡੇ ਬੱਕਰੇ ਵੱਢ ਕੇ ਖੂਨ ਦੇ ਤਿਲਕ ਨਾਲ ਹੀ ਦੁਆਰ ਖੁੱਲ੍ਹਦੇ ਨੇ। ਦੇਵਦਾਸੀਆਂ ਦੇ ਅਖਾੜੇ ਬਣ ਗਏ ਮੰਦਰ। ਧਰਮ ਦੇ ਨਾਂ ਤੇ ਵੈਸ਼ਿਆਲੇ ਬਣ ਗਏ ਮੰਦਰ। ਧਰਮ ਦੇ ਨਾਂ ਤੇ ਸ਼ਰਾਬ ਕਬਾਬ ਦੇ ਅਖਾੜੇ ਬਣ ਗਏ ਮੰਦਰ। ਉਂਗਲ ਵੀ ਨਹੀਂ ਉੱਠ ਸਕਦੀ ਸੀ, ਕਿਉਂਕਿ ਸਭ ਕੁਛ ਧਰਮ ਦੇ ਨਾਂ ਤੇ ਹੋਇਆ। ਰਾਮ ਦੇ ਮੰਦਰ ਕਾਮ ਦੇ ਮੰਦਰ ਬਣ ਗਏ। ਸਦਾਚਾਰ ਦੇ ਮੰਦਰ ਦੁਰਾਚਾਰ ਦੇ ਮੰਦਰ ਬਣ ਗਏ। ਈਸ਼ਵਰ ਨਾਮ, ਇਬਾਦਤ ਔਰ ਉੱਚੇ ਇਖਲਾਕ ਦੀ ਥਾਂ ਤੇ ਦੁਰਾਚਾਰ ਆ ਗਿਆ। ਵਿਦੇਸ਼ੀਆਂ ਦੇ ਮੂੰਹ ਵਿੱਚ ਵੀ ਪਾਣੀ ਆਇਆ। ਦੇਸ਼ ਦੀ ਸਾਰੀ ਦੌਲਤ, ਦੇਸ਼ ਦਾ ਹੁਸਨ ਸਭ ਮੰਦਰਾਂ ਵਿੱਚ ਸੀ। ਸਭ ਕੁਝ ਨੂੰ ਛੱਡ ਕੇ ਉਹ ਮੰਦਰ ਹੀ ਲੁੱਟਦੇ ਰਹੇ ਔਰ ਮੰਦਰਾਂ ਦੇ ਚੋਂ ਉਹਨਾਂ ਨੂੰ ਸੋਨੇ ਦੀਆਂ ਮੂਰਤੀਆਂ, ਹੀਰੇ ਜਵਾਹਰਾਤ ਪ੍ਰਾਪਤ ਹੋਏ। ਦੇਵਦਾਸੀਆਂ ਦੇ ਰੂਪ ਵਿੱਚ ਹਿੰਦੁਸਤਾਨ ਦੀ ਅਸਮਤ ਪ੍ਰਾਪਤ ਹੋਈ। ਕਿਸੇ ਨੂੰ ਹੀ ਬਣ ਕੇ ਉਹ ਆਪਣੇ ਮੁਲਕਾਂ ਨੂੰ ਗਮਨ ਕਰਦੇ ਰਹੇ ਔਰ ਇਸ ਤਰ੍ਹਾਂ ਇਹ ਦੇਸ਼ ਭ੍ਰਸ਼ਟ ਹੁੰਦਾ ਰਿਹਾ ਔਰ ਕਮਜ਼ੋਰ ਹੁੰਦਾ ਰਿਹਾ। तो सुनी पुकार दातार ब्रह्म, गुरु नानक जग माहे पठाया। जब जुल्म होण लग पे और ये जुल्म होना से हमला आवरां दी तरफों, जावरां दी तरफों, जरवाणियां दी तरफों और होना ही सी। जिंदगी वाकई एक रास लीला है पर मर्यादा ना रही। गुरु नानक दा जमाना आया, आपने लीला नू मर्यादा दिती, मर्यादा नू लीला दिती। गुरुद्वारे विच भी राग आए, संगीत आए पर मर्यादा दे, पदार्थ आए लंगर दे रूप दे पर मर्यादा दे, धन संपदा आई गुरुद्वारियां दे मर्यादा दे रूप दे। पर ये मर्यादा सिर दा बोझ ना होवे, राग दी धुन कीर्तन दे राही, संगीत दी धुन कीर्तन दे राही, ताके जीवन देच रस बनिया रवे और रस मर्यादा देच रवे। जैसे पानी दो किनारियां दे बंधन दे चले, जगत दी जीवां दी प्यास बुझांदा होया, वो वगदी हुई धारा सागर तक पहुंचती है, पर दो किनारियां दे बंधन तोड़ देवे तो खेतियां डुब के बर्बाद होंदियां ने। सुख दी थां ते उस वगदी हुई धारा तो दुख मिलन लग पैंदा है, वो वगदी हुई धारा बर्बादियां नू जन्म देंदी है। जीवन दी ए धारा सुख बंडदी होई, सुख लेंदी होई, अपना जीवन लक्ष्य पूरा करे, परमात्मा रूपी सागर तक पहुंचे, ये दो किनारियां दे बंधन दे चले। और वो दो किनारे गुरु नानक ने बनाए, संतोख ते दया, धौल धर्म दया का भूत, संतोख था रखया जन सोत, अपने विच संतुष्टि ते दूसरे ते दया। ये उपदेश, ये संदेश धन गुरु नानक देव जी महाराज दा वाकई ये उपलब्धि ते ओही है जो गर्भकाल दे बच्चे दी सी। धन गुरु नानक देव जी महाराज ने मनुख दी दुनिया तो जात पात हटा दिती, मजहब हटा दिता, वर्ण बेख हटा दिते, आश्रमां दा बोझ हटा दिता, भाषा दी वितकरे भी हटा दिते, मुलुक दी तंगदिली भी हटा दिती, सरबत दे भला मनन मंगण दी जाच सिखाई और आख्या सरबत दा भला मंगो, सारा संसार थोड़ा मुलुक है, थोड़ा मुलुक केवल थोड़ा मुलुक नहीं, सारा संसार ही थोड़ा मुलुक है, और थोड़े मुलुक दे बंदे ही केवल थोड़े बंदे नहीं, सारा संसार साडा भाईचारा है। ऐसा उपदेश संदेश कल युग दे इस अवतारी पुरुष ने जगत दी झोली दिच पाया। जैसे बुढ़ा त्रिशनालू होंदा है ते स्याणा भी बड़ा होंदा है, जिंदगी दे बहुते उतार चढ़ा देखण करके उन्हों झूठ बोलना भी आ जांदा है और झूठ उसका चलदा भी है। उम्र दा तकाजा देख के बुजुर्ग है उदी हर गल नू अगले सही मन लेंदे ने बुढ़ापे करके, जदके सही नहीं होती। तो ये एक प्रभाव है इस बुढ़े युग दा, झूठ ते व्यापक है, तृष्णा ते व्यापक है। एक गर्भकाल दे बच्चे च की तृष्णा होवेगी, एक खिडौणियां नाल खेड़दे बच्चे दे अंदर की तृष्णा होवेगी। हां जवान दे अंदर हो सकती है और बुढ़े दे अंदर कई गुणा ज्यादा हो सकती है। ये तृष्णालु युग, ये झूठा युग और ये बहुत स्याणा युग, इसनों गुरु नानक ने आख्या तो सिख है सिखना है, जय तो कुछ भी नहीं जानता, क्योंकि बुढ़े नो सब तो वड्डा माण ये आंदा है मैं सब कुछ जानता, इस जवान नो की पता है, इस बच्चे नो की पता है। वाकई एक बिरद दे सामने जवान ते बच्चा अनजान ने, पर वाकई भगवान दे सामने एक बुढ़ा भी अनजान है, सच दे सामने एक बुढ़ा भी अनजान है। लिहाजा एहसास कराया तू सिख है, तेरे अंदर ये भाव पैदा होवे मैं कुछ नहीं जानता, मैनू कुछ भी नहीं पता। इस भाव तो शिक्षा दीक्षा आरंभ की थी गुरु नानक ने, पर शिक्षा दीक्षा बोझ ना बने गा के शिक्षा दी। रबाब दी धुन नाल ਆਪਣੇ ਦਿਲ ਦੀਆਂ ਤਰਬਾਂ ਮਿਲਾਈਆਂ, ਰੱਬੀ ਸੰਗੀਤ ਨੂੰ ਜਨਮ ਦਿੱਤਾ ਔਰ ਆਪਨੇ ਇਸ ਢੰਗ ਨਾਲ ਸਮਝਾਉਣਾ ਸ਼ੁਰੂ ਕੀਤਾ। ਆਲਮ ਕਹਿੰਦੇ ਨੇ ਗੁਰੂ ਨਾਨਕ ਨੇ ਯੋਗ ਸਾਧਨਾ ਨਹੀਂ ਕੀਤੀ, ਗੁਰੂ ਨਾਨਕ ਨੇ ਜਲ ਧਾਰਾ ਨਹੀਂ ਕੀਤੀ, ਗੁਰੂ ਨਾਨਕ ਨੇ ਪ੍ਰਾਣਾਯਾਮ ਨਹੀਂ ਕੀਤੇ, ਗੁਰੂ ਨਾਨਕ ਨੇ ਧੋਣੇ ਨਹੀਂ ਤਪਾਏ, ਗੁਰੂ ਨਾਨਕ ਨੇ ਵਰਤ ਨਹੀਂ ਰੱਖੇ। ਗੁਰੂ ਨਾਨਕ ਦਾ ਤੀਰਥਾਂ ਦੇ ਰਟਣ ਵਿੱਚ ਕੋਈ ਵਿਸ਼ਵਾਸ ਨਹੀਂ, ਗੁਰੂ ਨਾਨਕ ਨੇ ਕੇਵਲ ਪ੍ਰਭੂ ਦਾ ਗੀਤ ਗਾਇਆ ਹੈ, ਗਾਉਣ ਵਿੱਚ ਵਿਸ਼ਵਾਸ ਹੈ, ਪਰ ਇਤਨੀ ਇਕਾਗਰਤਾ ਨਾਲ ਗਾਇਆ, ਇਤਨੇ ਰਸ ਵਿਭੋਰ ਹੋ ਕੇ ਗਾਇਆ, ਇਤਨੇ ਪ੍ਰਾਣਾਂ ਨਾਲ ਗਾਇਆ ਕਿ ਗਾਉਣਾ ਹੀ ਜਪ ਬਣ ਗਿਆ, ਗਾਉਣਾ ਹੀ ਤਪ ਬਣ ਗਿਆ, ਗਾਉਣਾ ਹੀ ਜੋਗ ਬਣ ਗਿਆ, ਗਾਉਣਾ ਹੀ ਪ੍ਰਭੂ ਦਾ ਰੋਗ ਬਣ ਗਿਆ। ਜੋਗ ਬਣਿਆ ਤੇਰਾ ਕੀਰਤਨ ਗਾਈ। ਕੀਰਤਨ ਗੁਰੂ ਘਰ ਵਿੱਚ ਪ੍ਰਭੂ ਪ੍ਰਾਪਤੀ ਦਾ ਮੁੱਖ ਵਸੀਲਾ ਬਣ ਗਿਆ, ਸਿਰ ਤੇ ਬੋਝ ਨਾ ਬਣੇ, ਪ੍ਰਭੂ ਦਾ ਦਰਸ਼ ਗਾਉਂਦੇ ਹੋਇਆਂ ਪ੍ਰਾਪਤ ਕਰੀਏ। ਅਗਰ ਪ੍ਰਮਾਤਮਾ ਆਨੰਦ ਹੈ ਤੇ ਉਸਦੇ ਦਰ ਤੱਕ ਪਹੁੰਚਣ ਦਾ ਵਸੀਲਾ ਵੀ ਰਸ ਹੋਵੇ, ਆਨੰਦ ਹੋਵੇ, ਖੇੜਾ ਹੋਵੇ, ਖੁਸ਼ੀ ਹੋਵੇ, ਤਾਂ ਇਸ ਤਰ੍ਹਾਂ ਰਬਾਬ ਦੀ ਧੁਨ ਤੇ ਵਕਤ ਦਾ ਰਾਗ, ਵਕਤ ਦੀ ਰਾਗਨੀ ਗਾ ਗਾ ਕੇ ਆਪ ਜਗਤ ਨੂੰ ਸਿਕਸ਼ਾ ਦਿੰਦੇ ਰਹੇ, ਦੀਕਸ਼ਾ ਦਿੰਦੇ ਰਹੇ, ਔਰ ਆਪਣੇ ਮਨੁੱਖੀ ਦੁਨੀਆਂ ਚੋਂ ਜ਼ਾਤ ਪਾਤ ਨੂੰ ਇੱਕ ਪਾਸੇ ਕਰ ਦਿੱਤਾ, ਵਰਨ ਵੰਡ ਨੂੰ ਵੀ ਇੱਕ ਪਾਸੇ ਕਰ ਦਿੱਤਾ। ਮਨੁੱਖ ਕੇਵਲ ਮਨੁੱਖ ਹੈ, ਜਨਮ ਤੋਂ ਕੋਈ ਧਾਰਮਿਕ ਨਹੀਂ, ਜੀਵਨ ਤੋਂ ਧਾਰਮਿਕ ਹੋਵੇਗਾ। ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਹਾਂ ਜੀਵਨ ਤੋਂ ਬ੍ਰਾਹਮਣ ਹੋ ਸਕਦਾ ਹੈ। ਜਨਮ ਤੋਂ ਕਿਸੇ ਨੂੰ ਸ਼ੂਦਰ ਨਾ ਆਖੋ, ਕੋਈ ਸ਼ੂਦਰ ਨਹੀਂ, ਜੀਵਨ ਤੋਂ ਸ਼ੂਦਰ ਹੋ ਸਕਦਾ ਹੈ। ਔਰ ਇਸ ਤਰੀਕੇ ਦੀ ਸਿੱਖਿਆ ਦੀਕਸ਼ਾ ਮਨੁੱਖ ਦੀ ਝੋਲੀ ਵਿੱਚ ਪਾਈ, ਜ਼ਾਤ ਪਾਤ ਦੇ ਸਾਰੇ ਵਿਤਕਰੇ ਹਟਾ ਦਿੱਤੇ ਔਰ ਆਖਿਆ ਸਿਰਫ ਜੋਤ ਨਾਲ ਜੁੜੋ, ਜ਼ਾਤ ਨਾਲ ਨਹੀਂ। ਇੱਕ ਪਾਸੇ ਰੱਖੋ ਜ਼ਾਤ ਨੂੰ, ਜੋਤ ਨਾਲ ਜੁੜੋ। ਸਰੀਰ ਸਾਰਿਆਂ ਦੇ ਅਲੱਗ ਅਲੱਗ ਨੇ, ਅਸੀਂ ਦੇਖਦੇ ਹਾਂ ਇੱਕ ਸਰੀਰ ਦਾ ਮਾਸ ਦੂਜੇ ਸਰੀਰ ਵਿੱਚ ਫਿੱਟ ਕਰਨਾ ਬੜਾ ਔਖਾ ਹੈ, ਕਿਉਂਕਿ ਹਰ ਸਰੀਰ ਅਲੱਗ ਅਲੱਗ ਹੈ। ਮਨ ਵੀ ਅਲੱਗ ਅਲੱਗ ਨੇ, ਕਿਧਰੇ ਕਿਧਰੇ ਕੋਈ ਦੋ ਮਨ ਇੱਕ ਹੋ ਜਾਂਦੇ ਨੇ, ਦੋ ਮਨੁੱਖਾਂ ਦੀ ਵਿਚਾਰਧਾਰਾ ਕਿਧਰੇ ਇੱਕ ਹੋ ਜਾਂਦੀ ਹੈ, ਸਾਰੇ ਸੰਸਾਰ ਦੀ ਵਿਚਾਰਧਾਰਾ ਵੀ ਇੱਕ ਨਹੀਂ ਹੋ ਸਕਦੀ। ਹਰ ਇੱਕ ਦਾ ਤਨ ਅਲੱਗ ਅਲੱਗ ਹੈ, ਹਰ ਇੱਕ ਦਾ ਮਨ ਅਲੱਗ ਅਲੱਗ ਹੈ, ਪਰ ਸਾਰਿਆਂ ਦੀ ਆਤਮਾ ਤਾਂ ਇੱਕੋ ਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਰ ਇੱਕ ਦੇ ਅੰਦਰ ਆਤਮਾ ਵੇਖੋ, ਉਹ ਇੱਕ ਹੈ, ਆਪ ਦਾ ਸੰਦੇਸ਼ ਅਤੇ ਉਪਦੇਸ਼ ਵੀ ਇੱਕ ਹੈ, ਸਾਰੇ ਹੀ ਇੱਕ ਨੇ, ਸਾਰੇ ਹੀ ਇੱਕ ਦੇ ਵਿੱਚ ਨੇ, ਸਾਰਿਆਂ ਦਾ ਮਾਲਕ ਇੱਕ ਹੈ। ਤੋ ਜ਼ਾਤ ਅਲੱਗ ਅਲੱਗ ਨਹੀਂ ਹੋ ਸਕਦੀ, ਮਜ਼ਹਬ ਅਲੱਗ ਅਲੱਗ ਨਹੀਂ ਹੋ ਸਕਦੇ, ਸਾਰਿਆਂ ਦਾ ਵਰਨ ਧਰਮ ਵੇਖ ਇੱਕੋ ਹੀ ਹੈ, ਔਰ ਉਹ ਪਰਮਾਤਮਾ ਦਾ ਸਰੂਪ। ਪਰਮਾਤਮਾ ਦਾ ਸਰੂਪ ਜੈਸਾ ਸਾਨੂੰ ਮਿਲਿਆ ਹੈ, ਉਸੇ ਰੂਪ ਵਿੱਚ ਆਪਣੇ ਆਪ ਨੂੰ ਜੋ ਹੈ ਰੱਖੋ, ਔਰ ਆਪਣੇ ਅੰਦਰ ਇਹ ਭਾਵ ਰੱਖੋ ਕਿ ਸਿੱਖਣਾ ਹੈ, ਮੈਂ ਅਜੇ ਵੀ ਸਿੱਖਣਾ ਹੈ, ਮਰਦੇ ਦਮ ਤੱਕ ਸਿੱਖਣਾ ਹੈ। ਅਗਰ ਐਸਾ ਭਾਵ ਅੰਦਰ ਬਣਿਆ ਰਹੇ ਤਾਂ ਮਰਦੇ ਦਮ ਤੱਕ ਉਸਦੀ ਪਾਤਰਤਾ ਬਣਨੀ ਰਹਿੰਦੀ ਹੈ, ਔਰ ਪਰਮਾਤਮਾ ਦੀਆਂ ਬਖਸ਼ਿਸ਼ਾਂ ਉਹਨੂੰ ਮਰਦੇ ਦਮ ਤੱਕ ਪ੍ਰਾਪਤ ਹੁੰਦੀਆਂ ਰਹਿੰਦੀਆਂ ਨੇ। ਚਾਰ ਯੁੱਗਾਂ ਦੀ ਇਹ ਵਿਚਾਰਧਾਰਾ ਗੁਰਬਾਣੀ ਨੂੰ ਮੁੱਖ ਰੱਖ ਕੇ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਮਕਸ ਭੇਟ ਕੀਤੀ ਹੈ।
1: You're listening to KRPI 1550 Radio, Ferndale, Washington.
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 49 ਪਾਉਂਡ।
1: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਮੈਂ ਚੱਲਦਾ ਹਾਂ ਤੇ ਕਹਿੰਦੇ ਨੇ ਇਹਦੇ ਸਿਰ ਦੇ ਉੱਤੇ ਛਾਰ ਪਾ ਕੇ ਚਲਾ ਗਿਆ, ਮਿੱਟੀ ਪਾ ਕੇ ਚਲਾ ਗਿਆ, ਅਤੇ ਜੇ ਮੈਂ ਬੈਠਾ ਰਹਾਂ ਤਾਂ ਲੋਕ ਕਹਿੰਦੇ ਨੇ ਇਹ ਤਾਂ ਬਸ ਸੱਥਰ ਬੈਠ ਕੇ ਹੀ ਬੈਠਾ ਹੋਇਆ, ਸੱਥਰ ਮਲ ਕੇ ਹੀ ਬੈਠਾ ਹੋਇਆ, ਇਹ ਤਾਂ ਸਿਰਫ ਬੈਠਾ ਹੀ ਰਹਿੰਦਾ। ਜੇ ਬੈਠਾ ਤਾਂ ਆਖੀਏ ਬੈਠਾ ਸੱਥਰ ਗੱਤ, ਜੇ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਗੱਤ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਐਸ ਘਟਨਾ ਹੀ ਮਤ। ਜੇ ਮੈਂ ਬੋਲਦਾ ਹੀ ਨਹੀਂ ਖਾਮੋਸ਼ੀ ਧਾਰਨ ਕਰ ਲੈਣਾ, ਤਾਂ ਕਹਿੰਦੇ ਨੇ ਇਹਦੇ ਕੋਲ ਕੂਅਤ ਗੋਇਆਈ ਨਹੀਂ ਹੈ, ਇਹਦੇ ਕੋਲ ਬੋਲਣ ਦਾ ਢੰਗ ਨਹੀਂ ਹੈ, ਇਹਦੇ ਕੋਲ ਅਕਲ ਹੀ ਨਹੀਂ ਹੈ। ਪਰ ਜੇ ਮੈਂ ਮੌਕਾ ਮਹਿਲ ਗੱਲ ਕਰਾਂ, ਬਾਤਚੀਤ ਕਰਾਂ, ਤਾਂ ਕਹਿੰਦੇ ਨੇ ਤਾਂ ਬੜਬੜ ਕਰਦਾ ਪਿਆ, ਬਸ ਬੋਲੀ ਜਾਂਦਾ ਬੋਲੀ ਜਾਂਦਾ। ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਇਸ ਘਟਨਾ ਹੀ ਮਤ। ਕਾਈ ਗਾਲ ਨਾ ਮੇਵਨੀ ਕਰਤਾ ਹੀ ਰੱਖੇ ਪਤ, ਬਸ ਦੁਨੀਆਂ ਦਾ ਕੰਮ ਹੋ ਗਿਆ ਨਿੰਦਾ ਕਰਨੀ, ਔਰ ਨਿੰਦਾ ਕਰਨ ਲਈ ਬਹਾਨੇ ਲੱਭਣੇ। ਚੱਲ ਰਿਹਾ ਹੈ ਮਨੁੱਖ, ਲੈ ਖਾਕ ਉਡਾ ਕੇ ਚੱਲ ਰਿਹਾ, ਬੈਠਾ ਹੈ ਮਨੁੱਖ, ਬਸ ਬੈਠਾ ਹੀ ਰਹਿੰਦਾ ਬੈਠਾ ਹੀ ਰਹਿੰਦਾ, ਬੋਲੇ ਬੜਬੜ ਕਰਦਾ ਪਿਆ, ਚੁੱਪ ਹੈ, ਮੂਰਖ ਹੈ, ਗਰਸ ਕੇ ਨਿੰਦਾ ਕਰਨ ਦੇ ਬਹਾਨੇ। ਇਸ ਯੁੱਗ ਦੇ ਜਨਮ ਸਾਖੀ ਦੇ ਕਥਨ ਅਨੁਸਾਰ ਨਿੰਦਾ ਚਰਮ ਸੀਮਾ ਤੇ ਹੈ, ਔਰ ਮਨੁੱਖ ਕਦਮ ਕਦਮ ਦਿੱਤੇ ਨਿੰਦਾ ਕਰ ਰਿਹਾ, ਔਰ ਨਿੰਦਾ ਕਰਨ ਦੇ ਬਹਾਨੇ ਲੱਭਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਆਦਤ ਬਣ ਗਈ ਇਸ ਯੁੱਗ ਵਿੱਚ ਨਿੰਦਾ ਦੀ ਕਿ ਹੁਣ ਇਸ ਦਾ ਕੋਈ ਇਲਾਜ ਵੀ ਨਹੀਂ ਹੈ। ਔਖਦ ਸੱਬੇ ਕੀ ਤਿਅਨ ਨਿੰਦਕ ਕਾ ਦਾਰੂ ਨਾ ਹੈ, ਨਿੰਦਾ ਐਸੀ ਜ਼ਹਿਰ ਹੈ, ਐਸੀ ਕੁੜੱਤਨ ਹੈ ਜਿਸ ਨਾਲ ਮਨੁੱਖ ਦੀ ਜ਼ਬਾਨ ਇਤਨੀ ਕੌੜੀ ਹੋ ਗਈ ਹੈ, ਇਤਨੀ ਕੌੜੀ ਹੋ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਮੀ ਤੁਮਾ ਵਿਸ ਅਕ ਧਤੂਰਾ ਨਿੰਮ ਫਲ, ਮਨਮੁਖ ਵਸੇ ਤਿਸ ਜਿਸ ਤੋਂ ਚਿੱਤ ਨਾ ਆਵੇ। ਹੇ ਪ੍ਰਭੂ, ਮਨੁੱਖ ਐਸਾ ਨਿੰਦਕ ਹੋ ਗਿਆ ਔਰ ਉਸਦੀ ਰਸਨਾ ਝੂਠ ਬੋਲ ਬੋਲ ਕੇ ਇਤਨੀ ਕੌੜੀ ਹੋ ਗਈ ਹੈ। ਕੋਈ ਤੁਮਾ ਇਤਨਾ ਕੌੜਾ ਨਹੀਂ, ਨਿੰਮ ਇਤਨੀ ਕੌੜੀ ਨਹੀਂ, ਜ਼ਹਿਰ ਇਤਨੀ ਕੌੜੀ ਨਹੀਂ, ਜਿਹੜਾ ਉਹ ਹਿਰਦਾ ਕੌੜਾ ਹੈ ਜਿਸ ਵਿੱਚ ਤੂੰ ਨਹੀਂ ਹੈ ਅਤੇ ਸਿਰਫ ਨਿੰਦਾ ਹੀ ਨਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਦੌਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲਕਾ ਭਾਉ, ਜਤੀ ਸਤੀ ਕਹਿ ਰਾਖੇ ਪਾਓ। ਇਸ ਯੁੱਗ ਦੇ ਚ ਮਨ ਤੇ ਨਾਰਦ ਬਣ ਗਿਆ ਹੈ, ਤੇ ਨਾਰਦ ਦਾ ਕੰਮ ਕੀ ਹੈ? ਚੁਗਲੀ, ਇੱਧਰ ਦੀ ਉੱਧਰ, ਉੱਧਰ ਦੀ ਇੱਧਰ। ਇਸ ਦੌਰ ਵਿੱਚ ਮਨੁੱਖ ਦੀ ਤਰਜ਼ੇ ਜ਼ਿੰਦਗੀ ਐਸੀ ਬਣ ਗਈ ਹੈ। ਮਹਾਰਾਜ ਕਹਿੰਦੇ ਨੇ ਮਨੁੱਖ ਦਾ ਮਨ ਨਾਰਦ ਹੈ, ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਪਾਓ। ਇਹ ਜਤ ਤੇ ਸਤ ਕਿਹੜੀ ਥਾਂ ਤੇ ਆਪਣਾ ਪੈਰ ਟਿਕਾਵੇਗਾ? ਮਨ ਤੇ ਨਾਰਦੀ ਹੋਇਆ ਪਿਆ, ਮਨ ਤੇ ਚੁਗਲ ਬਖੀਲ ਹੋਇਆ ਪਿਆ, ਮਨ ਤੇ ਬੜਾ ਪ੍ਰਬਲ ਨਿੰਦਕ ਹੋਇਆ ਪਿਆ। ਇਹ ਕਲਯੁਗ ਦਾ ਪ੍ਰਤਾਪ, ਸਮੇਂ ਦਾ ਪ੍ਰਤਾਪ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਰੂਨੀ ਅਸਰ ਦਾ ਜ਼ਿਕਰ ਪਏ ਕਰਦੇ ਨੇ। ਦਰਅਸਲ ਗਲੀ ਦੇ ਵਿੱਚ ਕੋਈ ਬਹੁਤ ਵੱਡੀ ਭੀੜ ਹੋਵੇ ਔਰ ਉਸ ਵਿੱਚ ਮਨੁੱਖ ਫਸ ਜਾਏ ਤਾਂ ਜਿਸ ਪਾਸੇ ਭੀੜ ਜਾ ਰਹੀ ਹੈ ਉਸੇ ਪਾਸੇ ਹੀ ਜਾਣਾ ਪੈਂਦਾ ਹੈ। ਮਨੁੱਖ ਸੁਤੰਤਰਤਾ ਦੇ ਨਾਲ ਆਪਣਾ ਰਸਤਾ ਨਹੀਂ ਚੁਣ ਸਕਦਾ। ਇਤਨੀ ਨਿੰਦਾ ਔਰ ਇਤਨਾ ਨਿੰਦਕ ਤਾਂ ਉਸ ਵਿੱਚ ਜੀਵਦਿਆਂ ਮਨੁੱਖ ਨਿੰਦਕ ਹੋ ਜਾਂਦਾ ਹੈ। ਇਤਨਾ ਝੂਠ ਔਰ ਇਤਨੇ ਝੂਠਿਆਂ ਦੀ ਭੀੜ, ਇਸ ਤੇ ਚੱਲ ਕੇ ਮਨੁੱਖ ਝੂਠਾ ਹੋ ਜਾਂਦਾ। ਇਤਨੇ ਫੋਕੇ ਕਰਮ ਕਾਂਡੀ ਔਰ ਕਰਮ ਕਾਂਡੀਆਂ ਦੀ ਭੀੜ, ਇਸ ਭੀੜ ਦੇ ਚੱਲ ਕੇ ਮਨੁੱਖ ਵਿਅਰਥ ਦਾ ਕਰਮ ਕਾਂਡੀ ਹੋ ਜਾਂਦਾ ਹੈ। ਔਰ ਇਹ ਤੇ ਇੱਕ ਮਨ ਦਾ ਸੁਭਾਅ ਹੈ ਕਿ ਇਹਦੇ ਉੱਤੇ ਅਕਸਰ ਪ੍ਰਭਾਵ ਪੈਂਦਾ ਹੈ ਭੀੜ ਦਾ। ਮਨੁੱਖ ਕਹਿੰਦਾ ਹੈ ਇਤਨੇ ਸਾਰੇ ਮਨੁੱਖ ਜੋ ਚੱਲ ਰਹੇ ਨੇ ਤੇ ਗਲਤ ਕਿਸ ਤਰ੍ਹਾਂ ਹੋ ਸਕਦੇ ਨੇ। ਦਰਅਸਲ ਬਹੁ ਗਿਣਤੀ ਹੀ ਗਲਤ ਹੋ ਸਕਦੀ ਹੈ। ਕਿਸੇ ਸਮੇਂ ਮਹਾਤਮਾ ਬੁੱਧ ਨੇ ਬੜਾ ਕੀਮਤੀ ਕੌਲ ਆਪਣੇ ਚਚੇਰੇ ਭਰਾ ਦੇ ਸਾਹਮਣੇ ਰੱਖਿਆ ਸੀ। ਆਨੰਦ, ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ। ਬਹੁ ਗਿਣਤੀ ਤੇ ਹਮੇਸ਼ਾ ਹੀ ਗਲਤ ਹੋਵੇਗੀ। ਭੀੜ ਹਮੇਸ਼ਾ ਬੁਰਿਆਂ ਦੀ ਆਉਂਦੀ ਹੈ, ਨੇਕ ਤੇ ਬਹੁਤ ਥੋੜ੍ਹੇ ਤੋਂ। ਗੀਟੀਆਂ ਤੇ ਪੱਥਰ ਆਮ ਮਿਲ ਸਕਦੇ ਨੇ ਪਹਾੜਾਂ ਤੇ, ਹੀਰੇ ਤੇ ਕਿਧਰ ਕਿਧਰੇ। ਸੰਖ ਤੇ ਸਿਪੀਆਂ ਸਾਗਰ ਦੇ ਤੱਟ ਤੇ ਵੀ ਲੱਭ ਪੈਂਦੀਆਂ ਨੇ, ਪਰ ਮੋਤੀ ਤੇ ਕਿਧਰੇ ਕਿਧਰੇ ਹੀ ਉਪਲਬਧ ਹੋ ਸਕਦੇ ਨੇ। ਕਿੱਕਰ ਤੇ ਸਾਰੀ ਧਰਤੀ ਦੇ ਚ ਮਿਲਦਾ ਹੈ, ਪਰ ਚੰਦਨ ਦਾ ਬ੍ਰਿਕਸ਼ ਤੇ ਕਿਧਰੇ ਕਿਧਰੇ। ਜਿਤਨੀ ਮਿਕਦਾਰ ਵਿੱਚ ਕੋਇਲਾ ਨਿਕਲਦਾ ਹੈ ਪਹਾੜਾਂ ਦੀ ਕੁੱਖ ਦੇ ਚੋਂ, ਉਤਨਾ ਸੋਨਾ ਨਹੀਂ ਤੋ ਕਲ ਯੁੱਗ ਇਹ ਕਲੇਸ਼ ਭਰਿਆ ਯੁੱਗ। ਔਰ ਕਲੇਸ਼ ਵਿਆਪਕ ਇਹ ਦੁਨੀਆ ਬੜੀ ਭੀੜ, ਤੋ ਮਨੁੱਖ ਦਾ ਮਨ ਕਲੇਸ਼ਮਈ ਹੋ ਗਿਆ। ਝੂਠਿਆਂ ਦੀ ਭੀੜ ਵਿੱਚ ਝੂਠਾ ਹੋ ਗਿਆ, ਨਿੰਦਕਾਂ ਦੀ ਭੀੜ ਵਿੱਚ ਨਿੰਦਕ ਹੋ ਗਿਆ, ਲੋਭੀਆਂ ਦੀ ਭੀੜ ਵਿੱਚ ਲੋਭੀ ਹੋ ਗਿਆ। ਇਸ ਤਰ੍ਹਾਂ ਦੀ ਭੀੜ ਵਿੱਚ ਮਨੁੱਖ ਜੀ ਰਿਹਾ। ਨਾਰਦ ਨਾਚੇ ਕਲਕਾ ਭਾਓ, ਜਤੀ ਸਤੀ ਕਹਿ ਰਾਖੇ ਪਾਓ। ਨਾਰਦ ਦੀ ਤਰ੍ਹਾਂ ਮਨ ਨੱਚ ਰਿਹਾ, ਚੁਗਲਖੋਰ ਹੋ ਗਿਆ। ਇੱਥੇ ਜਤੀ ਆਪਣਾ ਪੈਰ ਕਿਹੜੀ ਥਾਂ ਤੇ ਟਿਕਾਵੇਗਾ, ਸਾਰੀ ਧਰਤੀ ਜਲ ਰਹੀ ਹੈ। ਇੱਥੇ ਸਤੀ ਕਿਹੜੀ ਥਾਂ ਤੇ ਬੈਠਣਾ ਚਾਹੇਗਾ, ਸਾਰੇ ਅਸਥਾਨ ਗੰਦੇ ਹੋ ਚੁੱਕੇ ਨੇ। ਤੋ ਇਹ ਸਮੇਂ ਦੀ ਰੂਪ ਰੇਖਾ ਜੋ ਪ੍ਰਭਾਵਿਤ ਕਰ ਰਹੀ ਹੈ ਮਨੁੱਖ ਦੀ ਤਰਜ਼ੇ ਜ਼ਿੰਦਗੀ ਨੂੰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਭਗਤ ਰਵਿਦਾਸ ਤੇ ਕਬੀਰ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ। ਪਰ ਹੁਣ ਮਾਨਸਿਕ ਤਲ ਤੇ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਦੀ ਵਿਆਖਿਆ ਜੋ ਗੁਰੂ ਨਾਨਕ ਤੇ ਭਾਈ ਗੁਰਦਾਸ ਨੇ ਬਿਆਨ ਕੀਤੀ ਹੈ, ਇਹਨਾਂ ਸ਼ਬਦਾਂ ਦੀ ਵਿਆਖਿਆ ਮੈਂ ਪੇਸ਼ ਕਰਨ ਲੱਗਾ। ਔਰ ਇਹ ਆਸਾ ਦੀਵਾਰ ਦਾ ਸਲੋਕ ਹੈ ਔਰ ਭਾਈ ਗੁਰਦਾਸ ਜੀ ਦੀ ਇੱਕ ਪੌੜੀ, ਜਿਸ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ। ਇਹ ਕੋਈ ਆਤਮ ਗਿਆਨੀ ਹੋਵੇ ਤੇ ਇਸ ਨੂੰ ਸਮਝੇਗਾ ਕਿ ਸਮੇਂ ਸਮੇਂ ਦੇ ਨਾਲ ਇਹ ਸਰੀਰ ਬਦਲਦਾ ਰਿਹਾ, ਬਾਰ ਬਾਰ ਜਨਮ ਹੁੰਦਾ ਰਿਹਾ ਔਰ ਜਨਮ ਹੁੰਦਾ ਰਿਹਾ ਵਾਸ਼ਨਾ ਕਰਕੇ। ਜਿਤਨੇ ਚਿਰ ਤੱਕ ਵਾਸ਼ਨਾ ਹੈ ਜਨਮ ਚੱਲਦਾ ਹੀ ਰਹੇਗਾ। ਜਨਮ ਮਰਨ ਉਸ ਦਿਨ ਮਿਟ ਜਾਂਦਾ ਹੈ ਜਿਸ ਦਿਨ ਵਾਸ਼ਨਾ ਪ੍ਰਾਰਥਨਾ ਦਾ ਰੂਪ ਧਾਰਨ ਕਰ ਲਵੇ। ਕਹਿੰਦੇ ਨੇ ਮਨ ਐਸਾ ਹੈ, ਜਾਂ ਵਾਸ਼ਨਾ ਚਲੇਗੀ ਜਾਂ ਪ੍ਰਾਰਥਨਾ ਚਲੇਗੀ। ਜਿਸ ਦਿਨ ਮਨ ਪ੍ਰਾਰਥੀ ਹੋ ਗਿਆ ਔਰ ਇਸ ਦੇ ਅੰਦਰ ਹਰ ਵਕਤ ਪ੍ਰਾਰਥਨਾ ਚੱਲਣ ਲੱਗ ਪਈ ਔਰ ਪ੍ਰਾਰਥਨਾ ਵਿੱਚ ਸ਼ੁਕਰਾਨਾ, ਧੰਨਵਾਦ, ਹੇ ਪ੍ਰਭੂ ਤੇਰਾ ਧੰਨਵਾਦ, ਉਸ ਦਿਨ ਜਨਮ ਮਰਨ ਦੇ ਇਹ ਗੇੜ ਮਿਟ ਜਾਂਦੇ ਨੇ। ਪਰ ਵਾਸ਼ਨਾ ਤੇ ਚੱਲਦੀ ਹੈ। ਅਗਰ ਵਾਸ਼ਨਾ ਪਿਛਲੇ ਜਨਮ ਵਿੱਚ ਨਹੀਂ ਸੀ ਤਾਂ ਹੁਣ ਦਾ ਇਹ ਜਨਮ ਵੀ ਨਹੀਂ ਹੋ ਸਕਦਾ। ਇਹਤੇ ਵਾਸ਼ਨਾ ਬੱਧਾ ਆਵੇ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਯੁਗ ਯੁਗ ਮੇਰ ਸਰੀਰ ਕਾ, ਹਰ ਯੁਗ ਦੇ ਚ ਇਹ ਮੇਰਾ ਮੇਰੂ ਸਰੀਰ, ਇਹ ਮਹਾਨ ਸਰੀਰ ਮਨੁੱਖ ਮਨੁੱਖੀ ਤਨ ਬਾਰ ਬਾਰ ਆਉਂਦਾ ਰਿਹਾ। ਅਕਸਰ ਪੁੰਨ ਤੇ ਪਾਪ ਦੋਵੇਂ ਬਰਾਬਰ ਹੋਵਨ, तो मनुख का अगला जन्म मनुख का ही आंदा है। पाप ही पाप होन, पुन ना होवन तो मनुख पछड़ जाता है, पिछे मुड़ जाता है। पर ऐसा कि कोई पापी नहीं कोई थोड़े बहुत पुन ना कर दावे। कबीर सच कह रहे ने, पाप पुन दोए बहल बिसाए, पवन पूंजी परगासियो। मनुख स्वासां दी पूंजी नाल कुछ पाप खरीदता है, कुछ पुन खरीदता है। तो पाप पुन बराबर होण करके मनुख दा बार बार जन्म मनुख दा ही आंदा है। और करीबन करीबन यही चांस है कि मनुख मर के मनुख होवेगा, क्योंकि पाप करदा है जीवन दी लालसा करके, पुन करदा है इस जीवन तो मुक्त होने वास्ते। पर चूंकि दोवें कर्म बराबर रह जाते हैं तो बार बार मनुखी जन्म उपलब्ध होता है। तर्जे जिंदगी दे तौर तरीके जो बदलते हैं, इस तब्दीली नूं धन गुरु नानक देव जी महाराज जिस ढंग नाल बयान करते हैं, मैं अर्ज कर रहा हूं।
1: You're listening to KRPI 1550 Radio, Ferndale, Washington.
2: रेडियो स्टेशन 1550 AM गुरबाणी सैगमेंट तुहाडे तक। स्वर्गवासी सरदार अजीत सिंह दी बाद स्वर्गवासी माता सुरिंदर कौर बाद दी याद दे विच 1550 AM तों गुरबाणी प्रचार कीता जांदा है। 1550 रेडियो दे उत्ते गुरबाणी दे किसी भी प्रोग्राम नूं स्पॉन्सर करन वास्ते 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ 4 ਪਾਉਂਡ ਇੰਡੀਕਨ ਚਿੱਟੇ ਛੋਲੇ ਜੋ ਕੈਨੇਡਾ ਵਿੱਚ ਹੀ ਉਗਾਏ ਗਏ ਹਨ। ਲਵੋ 2.99 ਦਾ ਪੈਕ, ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ। 4 ਪਾਉਂਡ ਧੋਤੀ ਹੋਈ ਉਰਦ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
4: Need help navigating our ever-changing real estate market? Goodale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Goodale Baud, your realtor for life. Call Dale at 604-303-7653 or go online at goodalebaudgroup.com.

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਸਪਟੈਂਬਰ ਤੋਂ 16 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 18.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 49 ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।